ਨਮਸਕਾਰ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫਐਮ ਰੇਨਬੋ ਚੈਨਲ ਹੈ। ਅੱਜ ਸੋਮਵਾਰ ਹੈ, ਸ਼ੱਕ ਸੰਵਤ 1947 ਦੇ ਵਿਸਾਖ ਮਹੀਨੇ ਦੀ 14 ਤਾਰੀਖ ਹੈ। ਤਾਰੀਖ ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ 4 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਹਨ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਲਓ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। 7:02 ਤੇ ਤੁਸੀਂ ਸੁਣੋਗੇ ਸਾਡਾ ਮਾਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ।

ਅੱਜ ਕੇ 30 ਮਿੰਟ ਤੇ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ। ਤੁਹਾਡੀ ਹਾਰਟ ਬੀਟ ਨੂੰ ਪੰਜਾਬੀ ਬੀਟ ਸੌਂਗ ਦੇ ਨਾਲ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ। ਠੀਕ 8:40 ਤੇ, ਠੀਕ 9:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਹਾਡੀ ਸ਼ਿਰਕਤ ਹੋਏਗੀ ਵਟਸਐਪ ਮੈਸੇਜਸ ਤੇ ਆਡੀਓ ਰਾਹੀਂ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ। ਠੀਕ 10:02 ਤੇ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਹਾਡੀ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕੀਤੀ ਜਾ ਸਕਦੀ ਹੈ। ਸਮਾਂ ਰਹੇਗਾ 11:02। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਪੂਰੇ 1 ਤੁਸੀਂ ਇੰਜੋਏ ਕਰੋਗੇ ਫਿਲਮੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਾਡੇ ਸ਼ਾਇਰ ਦੋਸਤਾਂ ਲਈ ਖਾਸ ਪ੍ਰੋਗਰਾਮ ਦੇ ਇਲਾਜ ਸ਼ਾਇਰ ਹੈ। ਠੀਕ 2:00 ਜਿੱਥੇ ਤੁਸੀਂ ਆਪਣੀ ਲਿਖੀਆਂ ਸ਼ਾਇਰੀ ਜਾਂ ਆਪਣੇ ਮਨਪਸੰਦ ਸ਼ਾਇਰ ਦੀ ਸ਼ਾਇਰੀ ਸਾਨੂੰ ਵਟਸਐਪ 'ਤੇ ਭੇਜ ਸਕਦੇ ਹੋ। ਠੀਕ 3:00 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਠੀਕ 4:00 ਪ੍ਰੋਗਰਾਮ ਰਹੇਗਾ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ ਤੁਸੀਂ ਸੁਣੋਗੇ ਸਾਡੇ ਯੁਵਾ ਦੋਸਤਾਂ ਦੇ ਨਾਲ 5:00 ਤੋਂ ਲੈ ਕੇ 6:00 ਤੱਕ। ਜ਼ਿੰਦਗੀ ਤੋਂ ਪਿਆਰ ਕਰਨ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦੀਆਂ ਗੱਲਾਂ ਹੋਣਗੀਆਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ। ਠੀਕ 6:00 ਬਾਲੀਵੁੱਡ ਇੰਡਸਟਰੀ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਬਾਰੇ ਗੱਲਾਂ ਹੋਣਗੀਆਂ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ। ਠੀਕ 7:00 8:02 ਤੇ ਹੋਏਗਾ ਪ੍ਰੋਗਰਾਮ ਮਸਾਲਾ ਮਿਕਸ। ਤੁਸੀਂ ਆਪਣੀ ਵਟਸਐਪ ਬੇਸਡ ਫਰਮਾਇਸ਼ਾਂ ਪੂਰੀਆਂ ਕਰਾ ਸਕਦੇ ਹੋ। ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਠੀਕ 9:02 ਤੇ ਜਿੱਥੇ ਤੁਸੀਂ ਆਪਣੇ ਹਿੰਦੀ ਅਤੇ ਪੰਜਾਬੀ ਯਾਨੀ ਕਿ ਫਿਲਮੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। ਰਾਤ ਨੂੰ ਹੋਰ ਖਾਸ ਅਤੇ ਮਹਿਫਿਲ ਲਗਾਏਗਾ ਪ੍ਰੋਗਰਾਮ ਸ਼ਾਮੀ ਗਜ਼ਲ। ਠੀਕ 10:00 ਤੋਂ ਲੈ ਕੇ 10:30 ਤੱਕ। 10:30 ਤੋਂ 11:00 ਤੱਕ ਪ੍ਰੋਗਰਾਮ ਰਹੇਗਾ ਇੱਕ ਪਿਆਰ ਕਾ ਨਗਮਾ ਹੈ। ਇਸ ਦੇ ਨਾਲ FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ 'ਤੇ।

FM 102.7 MHz ਦੇ ਨਾਲ ਨਾਲ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸਰਵਨ ਕਰ ਰਹੇ ਸੀਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਕੁਝ ਹੀ ਪਲਾਂ ਬਾਅਦ ਤੁਸੀਂ ਇੰਜੋਏ ਕਰੋਗੇ ਆਪਣਾ ਫੇਵਰੇਟ ਪ੍ਰੋਗਰਾਮ ਯਾਨੀ ਕਿ ਗੁੱਡ ਮਾਰਨਿੰਗ ਜਲੰਧਰ। ਕੁਝ ਹੀ ਪਲਾਂ ਬਾਅਦ।

ਪੱਛਮੀ ਬੰਗਾਲ, ਆਸਾਮ, ਤਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਣ ਜਾ ਰਹੀ ਹੈ। ਬੰਗਲੁਰੂ ਸਥਿਤ ਸਟਾਰਟਅਪ ਗਲੈਕਸ ਆਈ ਸਪੇਸ ਨੇ ਸਪੇਸ ਐਕਸ ਫਾਲਕਨ 9 ਦੇ ਆਪਣੇ ਉਦੇਸ਼ ਪੂਰਨ ਉਪਗ੍ਰਹਿ ਮਿਸ਼ਨ ਦ੍ਰਿਸ਼ਟੀ ਨੂੰ ਸਫਲਤਾ ਨਾਲ ਲਾਂਚ ਕੀਤਾ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ। ਪੰਜਾਬ ਵਿੱਚ ਸੰਵਿਧਾਨਕ ਦੁਰਵਿਹਾਰ ਬਾਰੇ ਇੱਕ ਮੰਗ ਪੱਤਰ ਸੌਂਪਿਆ।

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ

ਲਿਆਂਦੇ ਗਏ ਜਾਗਤ ਜਾਗਤ ਜੋਤ ਐਕਟ ਸੋਧ ਬਿੱਲ 226 ਅਤੇ ਪੰਥਕ ਮਾਮਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ 2 ਵੱਖ-ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਤੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਮੌਸਮ ਵਿਭਾਗ ਵੱਲੋਂ 5 ਮਈ ਤੱਕ ਸੂਬੇ ਵਿੱਚ ਮੀਂਹ ਅਤੇ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਪੱਛਮੀ ਏਸ਼ੀਆ ਟਕਰਾਅ ਦਰਮਿਆਨ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦਾ ਸੰਗਠਨ ਜੂਨ ਲਈ ਅਤੇ ਆਪਣੇ ਤੇਲ ਉਤਪਾਦਨ ਦੇ ਟੀਚੇ ਨੂੰ ਵਧਾਉਣ ਲਈ ਸਿਧਾਂਤਕ ਤੌਰ ਤੇ ਸਹਿਮਤ ਹੋ ਗਿਆ ਹੈ। ਅਤੇ ਈਰਾਨ ਨੇ ਜੰਗਬੰਦੀ ਲਈ ਅਮਰੀਕਾ ਨੂੰ 14 ਨੁਕਾਤੀ ਤਜਵੀਜ਼ ਪੇਸ਼ ਕੀਤੀ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਅਸੀਂ ਸਾਰੇ ਹੀ ਆਪਣੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਸਾਰਿਆਂ ਨੂੰ ਪਿਆਰ ਭਰੀ ਗ੍ਰੀਟਿੰਗਸ। ਲਓ ਜੀ ਫਿਰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਸਭ ਤੋਂ ਪਹਿਲਾਂ ਸਾਰਿਆਂ ਨੂੰ ਤਾਂ ਮੈਂ ਕਹਿ ਹੀ ਦਿੱਤੀ, ਗ੍ਰੀਟਿੰਗਸ ਕਰ ਹੀ ਦਿੱਤੀ ਹੈ ਅਤੇ ਸਾਰਿਆਂ ਦਾ ਜਿਹੜੀ ਅੱਜ ਸਵੇਰ ਹੈ ਉਹ ਵਧੀਆ ਰਹੇ। ਹਰ ਇੱਕ ਦਿਨ ਸਾਰਿਆਂ ਦਾ ਵਧੀਆ ਹੀ ਹੋਣਾ ਚਾਹੀਦਾ ਅਤੇ ਅੱਜ ਦਾ ਵੀ ਦਿਨ ਸਾਰਿਆਂ ਦਾ ਵਧੀਆ ਰਹੇ, ਕੱਲ੍ਹ ਵੀ ਰਹੇ। ਆਪਣੇ ਇਹੀ ਯਾਦ ਕਰਦੇ ਹਾਂ। ਲਓ ਜੀ ਗੀਤਾਂ ਦੇ ਨਾਲ ਨਾਲ ਇਸ ਜਿਹੜਾ ਸਾਡਾ ਪ੍ਰੋਗਰਾਮ, ਯਾਨੀ ਕਿ ਗੁੱਡ ਮਾਰਨਿੰਗ ਜਲੰਧਰ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਧੀਆ ਗੀਤ ਦੇ ਨਾਲ। ਜਾਣਾ ਤੁਸੀਂ ਕਿਤੇ ਨਹੀਂ, ਆਪਣੀ ਆਜ ਦੋਸਤ ਰਾਹਿਲ ਦੇ ਨਾਲ ਬਣੇ ਰਹਿਣਾ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ। ਬਿਲਕੁਲ ਸਹੀ ਤੁਸੀਂ ਸੁਣੀ ਹੈ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਗੁੱਡ ਮਾਰਨਿੰਗ ਜਲੰਧਰ।

ਬਿਲਕੁਲ ਗੁੱਡ ਨਿਊਜ਼ ਤੇ ਆਉਂਦੀ ਹੈ ਜਦੋਂ ਆਪਾਂ ਰੱਬ ਤੋਂ ਸਭ ਕੁਛ ਮੰਗਦੇ ਤੇ ਰੱਬ ਸਾਡੀਆਂ ਸਾਰੀਆਂ ਜਿਹੜੀਆਂ ਨਾ ਆਸਾਂ ਹੈ ਜਿਹੜੀਆਂ ਆਪਾਂ ਮੰਗਦੇ ਹਾਂ ਉਹ ਪੂਰੀ ਕਰ ਦਿੰਦੇ ਪਰ ਰੱਬ ਨੂੰ ਕਿਤੇ ਨਾ ਕਿਤੇ ਭੁੱਲ ਹੀ ਜਾਂਦੇ ਹਾਂ ਕਿਉਂ ਇਹੀ ਹੈ।

ਹੈਲੋ ਜੀ ਫਿਰ 7:09 ਹੋ ਹੀ ਗਏ ਆ। ਸਾਰਿਆਂ ਦੇ ਹੱਥਾਂ ਵਿੱਚ, ਕਈਆਂ ਦੇ, ਸਾਰਿਆਂ ਦਾ ਤਾਂ ਨਹੀਂ ਮੈਂ ਕਹਿ ਸਕਦੀ, ਆਦਿਆਂ ਦੇ ਹੱਥਾਂ ਦੇ ਵਿੱਚ ਚਾਹ ਦਾ ਕੱਪ ਤੇ ਆਈ ਗਿਆ। ਚਾਏ ਕਿੰਨੀ ਵਧੀਆ ਲੱਗਦੀ ਹੈ ਨਾ ਹਰ ਵੇਲੇ। ਕਈਆਂ ਨੂੰ ਤਾਂ ਇੰਨਾ ਜ਼ਿਆਦਾ ਚਾਏ ਦਾ ਮਤਲਬ ਅਡਿਕਟਡ ਹੀ ਹੋ ਜਾਂਦੇ ਕਈ ਵਾਰ, ਤੇ ਸਵੇਰੇ ਸ਼ਾਮ ਦੁਪਹਿਰ ਹਰ ਵੇਲੇ ਚਾਹ ਚਾਹ ਚਾਹ ਚਾਹ ਹੀ ਚਾਹੀਦੀ ਹੈ। ਦਿਮਾਗ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੋਵੇ ਨਾ ਤਾਂ ਵੀ ਸਾਨੂੰ ਚਾਹ ਹੀ ਚਾਹੀਦੀ ਹੈ। ਦੇਖੋ ਟੈਨਸ਼ਨ ਤਾਂ ਮੈਨੂੰ ਯਾਦ ਆਇਆ, ਕਿਸੇ ਨੇ ਬੜੀ ਖੂਬ ਕਿਹਾ ਕਿ ਆਲ ਪ੍ਰੋਬਲਮਸ ਆਰ ਸਟਕ ਬਿਟਵੀਨ ਮਾਇੰਡ ਐਂਡ ਮੈਟਰ, ਇਫ ਯੂ ਡੋਂਟ ਮਾਇੰਡ ਇਟ, ਇਟ ਡਜ਼ਨਟ ਮੈਟਰ। ਕਿਉਂਕਿ ਸਾਰਾ ਜਿਹੜਾ ਖੇਲ ਹੈ ਨਾ ਉਹ ਦਿਮਾਗ ਦੇ ਵਿੱਚ ਤਾਂ ਚੱਲਦਾ ਹੀ ਹੈ। ਪਰ ਜਦੋਂ ਅਸੀਂ ਅਸਲੀਅਤ ਦੀ ਗੱਲ ਕਰਦੇ ਹਾਂ ਨਾ, ਜਦੋਂ ਪੰਗਾ ਪੈਂਦਾ ਉਦੋਂ ਸਾਨੂੰ ਲੱਗਦਾ ਹੈ ਕਿ ਮੈਟਰ ਤਾਂ ਬਹੁਤ ਹੀ ਜ਼ਿਆਦਾ ਵੱਡਾ, ਪਰ ਸੱਚ ਦੇ ਵਿੱਚ ਦੋਸਤੋ ਮੈਟਰ ਇੰਨਾ ਵੱਡਾ ਹੋ ਜਾਂਦਾ ਕਿ ਜਿੰਨਾ ਅਸੀਂ ਬਣਾ ਦਿੰਦੇ ਹਾਂ ਉਸਨੂੰ। ਛੋਟੀ ਪਰੇਸ਼ਾਨੀਆਂ ਨੂੰ ਆਪਾਂ ਕਈ ਵਾਰ ਬਹੁਤ ਹੀ ਜ਼ਿਆਦਾ ਵੱਡਾ ਬਣਾ ਦਿੰਦੇ ਹਾਂ। ਚਲੋ ਇੱਕ ਛੋਟੀ ਜਿਹੀ ਸਟੋਰੀ ਹੈ ਉਹ ਦੱਸਦੀ ਹਾਂ। ਇੱਕ ਵਾਰ ਕੀ ਹੁੰਦਾ ਕਿ ਇੱਕ ਸਾਈਕੋਲੋਜੀ ਦੇ ਟੀਚਰ ਕਲਾਸ ਦੇ ਵਿੱਚ ਆਉਂਦੇ ਆ, ਉਹਨਾਂ ਦੇ ਹੱਥ ਦੇ ਵਿੱਚ ਇੱਕ ਪਾਣੀ ਦਾ ਗਲਾਸ ਹੁੰਦਾ ਅਤੇ ਸਾਰੇ ਸੋਚਣ ਲੱਗ ਜਾਂਦੇ ਕਿ ਸਰ ਨੇ ਤਾਂ ਸਿਰਫ ਇੱਕ ਕੁਐਸਚਨ ਪੁੱਛਣਾ ਕਿ ਗਲਾਸ ਦੇ ਵਿੱਚ ਪਾਣੀ ਕਿੰਨਾ ਹੈ ਅਤੇ ਮਤਲਬ ਕਿੰਨਾ ਕੁ ਪਾਣੀ ਹੈ। ਸਾਡੇ ਦਿਮਾਗ ਦੇ ਵਿੱਚ ਇਹੀ ਆਉਂਦਾ ਨਾ ਪਹਿਲੀ ਸਿਚੁਏਸ਼ਨ ਸੋਚ ਕੇ ਕਿ ਹਾਂ ਇਹ ਤਾਂ ਮੈਨੂੰ ਪਤਾ ਹੀ ਹੈ, ਇਹਦੇ ਬਾਰੇ ਤਾਂ ਆਪਾਂ ਸਾਰਿਆਂ ਨੇ ਜਵਾਬ ਦੇ ਦੇਣਾ ਅਤੇ ਸਾਰੇ ਬੱਚਿਆਂ ਨੇ ਹੱਥ ਖੜ੍ਹੇ ਕਰ ਵੀ ਦਿੱਤੇ ਕਿ ਇਹ ਸਾਨੂੰ ਪਤਾ ਹੈ। ਪਰ ਸਰ ਦਾ ਸਵਾਲ ਉਹ ਨਹੀਂ ਸੀਗਾ ਕਿ ਗਲਾਸ ਦੇ ਵਿੱਚ ਕਿੰਨਾ ਪਾਣੀ ਹੈ, ਸਰ ਦਾ ਸਵਾਲ ਸੀ ਇਸ ਗਲਾਸ ਦੇ ਭਾਰ ਕਿੰਨਾ ਹੋਏਗਾ, ਮਤਲਬ ਕਿ ਪਾਣੀ ਦੇ ਨਾਲ ਹੀ ਇਸਦਾ ਕਿੰਨਾ ਭਾਰ ਹੋਏਗਾ। ਅਤੇ ਕਈਆਂ ਨੇ ਕਿਹਾ 100 ਗ੍ਰਾਮ, ਕਈਆਂ ਨੇ 200 ਗ੍ਰਾਮ, ਅਤੇ ਟੀਚਰ ਮੁਸਕਰਾਉਣ ਲੱਗ ਗਏ। ਫਿਰ ਬੋਲੇ ਇਸਦੀ ਅਸਲੀ ਜਿਹੜਾ ਵੇਟ ਹੈ ਨਾ ਉਹ ਮੈਟਰ ਨਹੀਂ ਕਰਦਾ। ਕਿਉਂ ਮੈਟਰ ਨਹੀਂ ਕਰਦਾ? ਕਿਉਂਕਿ ਡਿਪੈਂਡ ਕਰਦਾ ਕਿ ਮੈਂ ਕਿੰਨੀ ਦੇਰ ਤੱਕ ਇਸ ਨੂੰ ਫੜ ਕੇ ਰੱਖਿਆ ਹੋਇਆ। ਹੁਣ ਜੇ ਕੋਈ 10 ਮਿੰਟ ਫੜ ਕੇ ਰੱਖਾ

ਰੱਖਾਂਗਾ ਜਾਂ ਇੱਕ ਮਿੰਟ ਫੜ ਕੇ ਰੱਖਾਂਗਾ, ਜ਼ਿਆਦਾ ਵਕਤ ਨਹੀਂ ਲੱਗੇਗਾ, ਹੈ ਨਾ, ਜ਼ਿਆਦਾ ਭਾਰ ਮਹਿਸੂਸ ਨਹੀਂ ਹੋਏਗਾ। ਉਸੇ ਚੀਜ਼ ਨੂੰ ਜੇ ਅਸੀਂ ਇੱਕ ਘੰਟਾ ਫੜ ਕੇ ਰੱਖੀਏ ਜਾਂ ਦੋ ਤਿੰਨ ਚਾਰ, ਜਿੱਦਾਂ ਜਿੱਦਾਂ ਹੀ ਉਸਦੇ ਘੰਟੇ ਵੱਧਦੇ ਜਾਣਗੇ ਸਾਨੂੰ ਭਾਰ ਜ਼ਿਆਦਾ ਮਹਿਸੂਸ ਹੋਣ ਲੱਗੇਗਾ। ਇਹੀ ਸੀਗਾ, ਇਹਦੇ ਵਿੱਚ ਕੀ ਸਮਝ ਆਇਆ? ਇਸ ਤੋਂ ਇਹੀ ਸਮਝ ਆਉਂਦਾ ਦੋਸਤੋ ਕਿ ਸਾਡੀ ਲਾਈਫ ਦੇ ਵਿੱਚ ਚਿੰਤਾ ਯਾਨੀ ਕਿ ਸਟ੍ਰੈਸ ਵੀ ਬਿਲਕੁਲ ਪਾਣੀ ਦੇ ਵਾਂਗ ਹੀ ਹੈ, ਪਾਣੀ ਦੇ ਗਲਾਸ ਵਾਂਗ। ਜਦੋਂ ਅਸੀਂ ਜ਼ਿਆਦਾ ਸੋਚਦੇ ਹਾਂ ਨਾ ਉਸਦੇ ਬਾਰੇ ਤਾਂ ਦੁੱਖ ਹੁੰਦਾ ਹੈ, ਜਾਂ ਫਿਰ ਉਸ ਤੋਂ ਜ਼ਿਆਦਾ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਿਮਾਗ ਦੇ ਵਿੱਚ ਉਸਨੂੰ ਕਿਤੇ ਨਾ ਕਿਤੇ ਆਪਾਂ ਜਗ੍ਹਾ ਬਣਾ ਕੇ ਦੇ ਦਿੰਦੇ ਅਤੇ ਉਹ ਉੱਥੇ ਹੀ ਘਰ ਕਰ ਜਾਂਦਾ ਅਤੇ ਸਿਚੁਏਸ਼ਨ ਇਸ ਤਰ੍ਹਾਂ ਦੀ ਆ ਜਾਂਦੀ ਹੈ ਕਿ ਸਾਡਾ ਹੋਰ ਕੋਈ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ, ਅਸੀਂ ਸਾਰਾ ਦਿਨ ਉਸਦੇ ਬਾਰੇ ਹੀ ਸੋਚਦੇ ਰਹਿੰਦੇ। ਚਾਹੇ ਉਹ ਮੂਮੈਂਟ ਜਿਹੜਾ ਸੀਗਾ ਸਿਰਫ ਇੱਕ ਮਿੰਟ ਦਾ ਸੀ, ਮੰਨ ਲਓ ਕਿਸੇ ਤੋਂ ਡਾਂਟ ਪਈ ਹੈ, ਘਰ ਦੇ ਵਿੱਚ ਹੀ ਡਾਂਟ ਪਈ ਹੈ, ਤੁਹਾਡੀ ਗਲਤੀ ਨਹੀਂ ਸੀਗੀ, ਫਿਰ ਵੀ ਉਸੇ ਸਿਚੁਏਸ਼ਨ ਦੇ ਵਿੱਚ ਅਸੀਂ ਅਟਕ ਜਾਂਦੇ ਹਾਂ, ਬਿਲਕੁਲ ਉਸੇ ਮੂਮੈਂਟ ਦੇ ਵਿੱਚ ਸਾਡਾ ਪੂਰਾ ਦਿਨ ਉਸਦੇ ਵਿੱਚ ਹੀ ਲੱਗ ਜਾਂਦਾ ਅਤੇ ਅਸੀਂ ਇਸੇ ਦੇ ਨਾਲ ਹੀ ਆਪਣੀ ਜਿਹੜੀ ਸਿਹਤ ਨਾ ਉਸਨੂੰ ਵੀ ਕਿਤੇ ਨਾ ਕਿਤੇ ਖਰਾਬ ਕਰ ਲੈਂਦੇ, ਕਿਉਂਕਿ ਬਿਮਾਰੀਆਂ ਦਾ ਪਹਿਲਾ ਘਰ ਜਿਹੜਾ ਪਹਿਲੀ ਜਿਹੜੀ ਚੀਜ਼ ਹੈ ਨਾ ਉਹ ਕੀ ਹੈ? ਸਟ੍ਰੈਸ। ਸਟ੍ਰੈਸ ਨੂੰ ਜੇ ਨਹੀਂ ਛੱਡਦੇ ਨਾ ਇਹੀ ਫਿਰ ਪ੍ਰੋਬਲਮਸ ਵਧਣੀਆਂ ਸ਼ੁਰੂ ਹੋ ਜਾਂਦੀਆਂ ਇਸ ਦੇ ਨਾਲ ਹੀ। ਅਤੇ ਫਿਰ ਕੀ ਸੋਚ ਰਹੇ ਹੋ? ਸੋਚੋ ਕਿ ਜਿਹੜੀਆਂ ਪ੍ਰੋਬਲਮ ਅਸੀਂ ਫੇਸ ਕਰਦੇ ਹਾਂ ਨਾ ਉਸਨੂੰ ਸਲਿਊਸ਼ਨ ਲੱਭ ਲਈਏ, ਜੇ ਸਲਿਊਸ਼ਨ ਨਾ ਲੱਭਿਆ, ਜੇ ਕੋਈ ਛੋਟੀ ਜਿਹੀ ਪ੍ਰੋਬਲਮ ਆ ਉਸਨੂੰ ਦੂਰ ਕਰ ਦਈਏ।

ਫਿਰ ਨਵਾਂ ਰੋਜ਼ ਹਰ ਇੱਕ ਦਿਨ ਮਿਲਦਾ ਹੈ ਸਾਨੂੰ, ਅਤੇ ਇਸ ਕਰਕੇ ਜਿਹੜੀਆਂ ਪ੍ਰੋਬਲਮਸ ਹੈ ਨਾ ਉਸਨੂੰ ਵੀ ਪੁਰਾਣੇ ਦਿਨ ਵਾਂਗ ਅਤੀਤ ਦੇ ਵਿੱਚ ਹੀ ਛੱਡ ਦੇਣਾ ਚਾਹੀਦਾ। ਉਹਨਾਂ ਤੋਂ ਸਿੱਖਣਾ ਜ਼ਰੂਰ ਚਾਹੀਦਾ, ਲੇਕਿਨ ਉਹਨਾਂ ਨੂੰ ਨਾਲ ਲੈ ਕੇ ਜਿਹੜੀ ਟੈਨਸ਼ਨ ਹੈ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੀਦਾ।

ਦੋਸਤੋ ਅਸੀਂ ਗੱਲ ਕਰੀਏ ਤੇ ਹਰ ਇੱਕ ਦਿਨ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੁੰਦਾ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਉਸਦਾ ਮਕਸਦ ਬਹੁਤ ਜ਼ਰੂਰੀ ਹੁੰਦਾ ਹੈ। ਹਰ ਇੱਕ ਕੰਟਰੀ ਦੀ ਆਪਣੀ ਆਪਣੀ ਇੱਕ ਖਾਸ ਅਹਿਮੀਅਤ ਹੁੰਦੀ ਹੈ ਤੇ ਹਰ ਇੱਕ ਕੰਟਰੀ ਦੇ ਵਿੱਚ ਕੋਈ ਖਾਸ ਦਿਨ ਜੋ ਮਨਾਇਆ ਜਾਂਦਾ ਉਹ ਹਰ ਕਿਸੇ ਦੇ ਲਈ ਵੀ ਖਾਸ ਹੋ ਜਾਂਦਾ ਹੈ। ਅੱਜ ਕੀ ਹੈ? ਅੱਜ ਹੈ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ, ਯਾਨੀ ਕਿ ਸਾਡੇ ਉਹਨਾਂ ਜਵਾਨਾਂ ਦੇ ਲਈ ਜਿਹੜੇ ਕਿ ਸਾਨੂੰ ਬਚਾਉਣ ਦੇ ਲਈ ਹਰ ਦਮ ਅੱਗੇ ਰਹਿੰਦੇ ਨੇ। ਜਿਵੇਂ ਕਿ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਅਸਲੀ ਹੀਰੋਜ਼ ਦੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਜਾਨ ਬਚਾਉਣ ਦੇ ਲਈ ਹਰ ਵੇਲੇ ਰੈਡੀ ਰਹਿੰਦੇ ਨੇ, ਹਰ ਇੱਕ ਜਵਾਨ ਦੀ। ਕਿਉਂਕਿ ਕਈ ਜਵਾਨ ਜਿਹੜੇ ਨੇ ਸਾਨੂੰ ਸਰਹੱਦਾਂ 'ਤੇ ਨਜ਼ਰ ਆਉਂਦੇ ਨੇ, ਕਈ ਇਹੋ ਜਿਹੇ ਨੇ ਜਿਹੜੇ ਚਿੱਟੀ ਵਰਦੀ ਦੇ ਵਿੱਚ ਹਰ ਵੇਲੇ 24 ਘੰਟੇ ਸਾਡੇ ਨਾਲ ਰਹਿੰਦੇ ਨੇ, ਜਿਵੇਂ ਕਿ ਹੋਸਪਿਟਲ ਦੇ ਵਿੱਚ। ਅਤੇ ਕਈਆਂ ਦੀ ਯੂਨੀਫਾਰਮ ਇਸ ਤਰ੍ਹਾਂ ਦੀ ਹੈ ਕਿ ਜਦੋਂ ਕੋਈ ਇਹੋ ਜਿਹੀ ਆਪਦਾ ਆ ਜਾਂਦੀ ਹੈ ਤਾਂ ਹਰ ਵੇਲੇ ਉਹ ਸਾਡੇ ਨਾਲ ਰਹਿੰਦੇ ਨੇ। ਉਹ ਨਹੀਂ ਦੇਖਦੇ ਕਿ ਜੇ ਅੱਗ ਲੱਗੀ ਹੈ ਤਾਂ ਕਿਸੇ ਨੂੰ ਬਚਾਉਣਾ, ਕਿਸ ਤਰ੍ਹਾਂ ਆਪਣੀ ਜਿਹੜੀ ਹੈ ਜ਼ਿੰਦਗੀ ਨੂੰ ਹੱਥ ਦੇ ਵਿੱਚ ਲੈਣਾ ਹੈ। ਅੱਜ ਦੇ ਖਾਸ ਦਿਨ ਦੀ ਗੱਲ ਕਰੀਏ ਤਾਂ ਇਸਦੀ ਹਿਸਟਰੀ ਬਾਰੇ ਜਾਣ ਲੈਂਦੇ ਹਾਂ ਕਿ ਦੋਸਤੋ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਹਰ ਸਾਲ 4 ਮਈ ਨੂੰ ਹੀ ਮਨਾਇਆ ਜਾਂਦਾ ਹੈ। ਇਹ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਹੋਈ ਇੱਕ ਵੱਡੀ ਦੁਖਦ ਘਟਨਾ ਜਿਹੜੀ ਕਿ 1998 ਦੇ ਵਿੱਚ ਹੋਈ ਸੀ, ਲਿੰਟਨ ਬੁਸ਼ ਫਾਇਰ ਟ੍ਰੈਜਡੀ, ਜਿਸ ਦੇ ਵਿੱਚ 5 ਫਾਇਰ ਫਾਈਟਰਸ ਨੇ ਆਪਣੀ ਜਾਨ ਗਵਾ ਦਿੱਤੀ ਸੀ। ਇਹ ਦਿਨ ਸਾਡੇ ਲਈ ਉਹਨਾਂ ਨੂੰ ਯਾਦ ਕਰਨ ਦਾ ਤਾਂ ਹੈ ਹੀ ਹੈ, ਉਹਨਾਂ ਤੋਂ ਸਿੱਖਣ ਦਾ ਵੀ ਹੈ, ਅਤੇ ਸਾਰੇ ਸਾਡੇ ਜਿੰਨੇ ਵੀ ਫਾਇਰ ਫਾਈਟਰਸ ਨੇ ਉਹਨਾਂ ਨੂੰ ਸਲਿਊਟ ਕਰਨ ਦਾ ਅੱਜ ਦਾ ਇੱਕ ਖਾਸ ਮੌਕਾ। ਜੇ ਅਸੀਂ ਗੱਲ ਕਰੀਏ ਨਾ, ਇਸ ਦੇ ਵਿੱਚ ਇੱਕ ਹੋਰ ਖਾਸ ਨਾਮ ਆਉਂਦਾ ਹੈ ਜਿਵੇਂ ਕਿ ਸੈਂਟ ਫਲੋਰੀਆ। ਇਹਨਾਂ ਦਾ ਕਨੈਕਸ਼ਨ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ 4 ਮਈ ਨੂੰ ਜਿਹੜਾ ਖਾਸ ਦਿਨ ਅਸੀਂ ਮਨਾ ਰਹੇ ਹਾਂ ਇਸ ਕਰਕੇ ਵੀ ਚੁਣਿਆ ਗਿਆ ਕਿਉਂਕਿ ਇਹ ਸੈਂਟ ਫਲੋਰੀਆ ਦਾ ਦਿਨ ਸੀ, ਜੋ ਕਿ ਫਾਇਰ ਫਾਈਟਰਸ ਦੇ ਲਈ ਇੱਕ ਬਹੁਤ ਹੀ ਖਾਸ ਇੱਕ ਅਹਿਮ ਸ਼ਖਸੀਅਤ ਮੰਨੀ ਜਾਂਦੀ ਨੇ, ਜਿਨ੍ਹਾਂ ਨੇ ਸੁਰੱਖਿਆ ਅਤੇ ਹਿੰਮਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਅਤੇ ਫਾਇਰ ਫਾਈਟਰ ਦੀ ਜ਼ਿੰਦਗੀ ਦੋਸਤੋ ਸੋਚੋ, ਜਦੋਂ ਅਸੀਂ ਅੱਗ ਦੇ ਵਿੱਚ ਦੂਰ ਜਾਂਦੇ ਹਾਂ, ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਅੱਗ ਲੱਗ ਚੁੱਕੀ ਹੈ, ਉਸ ਵੇਲੇ ਅਸੀਂ ਕੀ ਕਰਦੇ ਹਾਂ? ਸਾਡੇ ਦਿਮਾਗ ਦੇ ਵਿੱਚ ਇਹੀ ਹੁੰਦਾ ਕਿ ਅਸੀਂ ਆਪਣੀ ਜਾਨ ਬਚਾਉਣ ਦੇ ਲਈ ਕਿਵੇਂ ਪਿੱਛੇ ਚਲੇ ਜਾਣਾ ਹੈ, ਕਿਵੇਂ ਇਸ ਤੋਂ ਦੂਰ ਜਾਣਾ ਹੈ। ਲੇਕਿਨ ਜਿਹੜੇ ਸਾਡੇ ਫਾਇਰ ਫਾਈਟਰਸ ਨੇ, ਸਾਡੇ ਜਿਹੜੇ ਜਵਾਨ ਨੇ, ਉਹ ਅੱਗ ਦੇ ਵਿੱਚ ਜਾ ਕੇ ਲੋਕਾਂ ਨੂੰ ਬਚਾਉਂਦੇ ਨੇ। ਉਹਨਾਂ ਦੀ ਸੂਝਬੂਝ ਕਈ ਲੋਕਾਂ ਦੀ ਜਾਨ ਬਚਾ ਦਿੰਦੀ ਹੈ, ਅਤੇ ਅੱਜ ਉਹਨਾਂ ਹੀ ਫਾਇਰ ਫਾਈਟਰਸ ਦੇ ਲਈ ਇੱਕ ਖਾਸ ਅਸੀਂ ਸਲਿਊਟ। ਐਕਸੀਡੈਂਟ ਨੂੰ ਰੈਸਕਿਊ ਕਰਨਾ, ਫਲੱਡ ਅਤੇ ਅਰਥਕੁਇਕ ਵਰਗੇ ਡਿਜ਼ਾਸਟਰ ਦੇ ਵਿੱਚ ਉਹਨਾਂ ਨੂੰ ਮਦਦ ਕਰਨਾ ਅਤੇ ਸਾਨੂੰ ਸੇਫ ਬਣਾਉਣਾ, ਇਹੀ ਉਹਨਾਂ ਦੀ ਹਰ ਵੇਲੇ ਡਿਊਟੀ ਰਹਿੰਦੀ ਹੈ। ਹਾਂਜੀ, 24 ਘੰਟੇ ਰੈਡੀ, ਹਰ ਵੇਲੇ ਤਿਆਰ ਰਹਿੰਦੇ ਨੇ। ਜੇ ਅੱਜ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਲੋਕ ਜਿਹੜੇ ਰੈੱਡ ਅਤੇ ਬਲੂ ਰਿਬਨਸ ਪਾਉਂਦੇ ਨੇ, ਰੈੱਡ ਰਿਬਨ ਜਿਹੜਾ ਇੱਕ ਅੱਗ ਦਾ ਸਿੰਬਲ ਹੈ ਅਤੇ ਬਲੂ ਰਿਬਨ ਜਿਹਨੇ ਕੋਈ ਪਾਣੀ, ਅੱਗ ਅਤੇ ਪਾਣੀ ਦਾ ਮੇਲ। ਜੀ ਹਾਂ, ਇਹ ਸਾਡੇ ਲਈ ਯਾਦ ਆਉਂਦਾ ਹੈ ਕਿ ਇਹ ਦੋਨੋਂ ਐਲੀਮੈਂਟਸ ਨੂੰ ਕੰਟਰੋਲ ਕਰਨਾ ਕਿੰਨਾ ਹਿੰਮਤ ਦੀ ਗੱਲ ਹੈ। ਇਮੋਸ਼ਨ, ਬਿਲਕੁਲ, ਅੱਗ ਅਤੇ ਪਾਣੀ ਦੋਵੇਂ ਆਪਸ ਦੇ ਵਿੱਚ ਓਪੋਜ਼ਿਟ ਨੇ, ਲੇਕਿਨ ਇਹਨਾਂ ਨੂੰ ਕੰਟਰੋਲ ਕਰ ਪਾਉਣਾ ਇਹ ਕੋਈ ਆਮ ਗੱਲ ਨਹੀਂ ਹੈ, ਸਾਡੇ ਫਾਈਟਰਸ ਦੇ ਲਈ ਹੈ। ਅਤੇ ਮੈਂ ਤਾਂ ਸਾਰੇ ਹੀ ਉਹਨਾਂ ਫਾਇਰ ਫਾਈਟਰਸ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਆਪਣੇ ਪੂਰੇ ਦਿਲ ਤੋਂ, ਜਿਹੜੇ ਸਾਡੇ ਲਈ ਹਰ ਵੇਲੇ ਰੈਡੀ ਰਹਿੰਦੇ ਨੇ। ਅਤੇ ਦੋਸਤੋ, ਅੱਜ ਦਾ ਇਹ ਖਾਸ ਦਿਨ ਸਿਰਫ ਐਪਰੀਸ਼ੀਏਟ ਕਰਨ ਦੇ ਲਈ ਨਹੀਂ ਹੈ, ਉਹਨਾਂ ਨੂੰ ਅਸੀਂ ਜਿਹੜੇ ਸਾਡੇ ਫਾਇਰ ਫਾਈਟਰਸ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਥੈਂਕ ਯੂ, ਉਹ ਜਿੱਥੇ ਵੀ ਸਾਨੂੰ ਮਿਲਣ ਇੱਕ ਬਹੁਤ

ਹਰ ਇੱਕ ਇਨਸਾਨ ਇੱਕ ਆਪਣੇ ਆਪ ਦੇ ਵਿੱਚ ਇੱਕ ਅਸਲ ਹੀਰੋ ਬਣ ਸਕਦਾ ਹੈ ਜੇ ਅਸੀਂ ਸਿਚੁਏਸ਼ਨ ਨੂੰ ਫੇਸ ਕਰੀਏ। ਇਸੇ ਤਰ੍ਹਾਂ ਹੀ ਆਪਣੇ ਆਰਜ਼ੀ ਦੋਸਤ ਰਾਹਿਲ ਦੇ ਨਾਲ ਬਣੇ ਰਹੋ, ਕਿਉਂਕਿ ਹਲੇ ਹੋਰ ਵੀ ਗੱਲ ਕਰਨੀ ਬਾਕੀ ਹੈ ਤੁਹਾਡੇ ਨਾਲ।

ਜੀ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਫੇਵਰੇਟ ਵਾਲੀ ਫ੍ਰੀਕੁਐਂਸੀ ਹੈ ਕਿ 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਸੇ ਵੀ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜੀ ਦੋਸਤ ਰਾਹੀਲ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਖਾਸ ਦਿਨ ਬਾਰੇ ਤੇ ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਕਈ ਵਾਰ ਅੱਗ ਲੱਗ ਜਾਂਦੀ ਹੈ ਕਈ ਤਰੀਕੇ ਹੋ ਸਕਦੇ ਆ ਕਈ ਜਿਹੜੇ ਇਸਦੇ ਕਾਰਨ ਹੋ ਸਕਦੇ ਆ ਪਰ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਕੀ ਕਾਰਨ ਹੈ ਕਿਉਂਕਿ ਕਈ ਵਾਰ ਅੱਗ ਜਿਹੜੀ ਲੱਗਦੀ ਹੈ ਉਸਦੇ ਲਈ ਹਰ ਇੱਕ ਐਲੀਮੈਂਟ ਯਾਨੀ ਕਿ ਜੇ ਅੱਗ ਹੈ ਤਾਂ ਪਾਣੀ ਨਾਲ ਹੀ ਨਹੀਂ ਬੁਝਾਈ ਜਾ ਸਕਦੀ ਉਸਦੇ ਲਈ ਕੁਝ ਹੋਰ ਵੀ ਕਰਨਾ ਪੈਂਦਾ ਅੱਗ ਲੱਗਣ ਦੇ ਜੇ 90% ਜਾਨੀ ਨੁਕਸਾਨ ਜਿਹੜਾ ਹੁੰਦਾ ਨਾ ਉਹ ਧੂੰਏ ਦੇ ਘਬਰਾਹਟ ਕਾਰਨ ਹੀ ਹੁੰਦਾ

ਸਿੱਧੀ ਅੱਗ ਦੇ ਨਾਲ ਤੇ ਅੱਗ ਜਿਹੜੀ ਹੈ ਉਸ ਦੇ ਅਲੱਗ ਅਲੱਗ ਕਈ ਕਾਰਨਾਂ ਕਰਕੇ ਅੱਗ ਜਿਹੜੀ ਹੈ ਲੱਗ ਸਕਦੀ ਹੈ। ਜਿਵੇਂ ਕਿ ਜੇ ਅਸੀਂ ਗੱਲ ਕਰੀਏ ਲੱਕੜ ਜਾਂ ਕਾਗਜ਼ ਜਾਂ ਕੱਪੜੇ ਦੇ ਕਾਰਨ ਜੇ ਅੱਗ ਲੱਗੀ ਹੋਈ ਹੈ ਤੇ ਇਸ ਨੂੰ ਪਾਣੀ ਜਾਂ ਕੋਈ ਵੀ ਐਕਸਟਿੰਗੁਇਸ਼ਰ ਹੈ ਉਸ ਦੇ ਨਾਲ ਬੁਝਾਇਆ ਜਾ ਸਕਦਾ ਹੈ। ਜਾਂ ਫਿਰ ਦੂਜੇ ਤਰੀਕੇ ਦੀ ਜੇ ਪੈਟਰੋਲ ਜਾਂ ਡੀਜ਼ਲ ਜਾਂ ਤੇਲ ਦੇ ਨਾਲ ਕੋਈ ਅੱਗ ਲੱਗੀ ਹੈ ਤੇ ਉਸ ਦੇ ਨਾਲ ਤੁਸੀਂ ਪਾਣੀ ਦੇ ਨਾਲ ਹੀ ਉਸਨੂੰ ਬੁਝਾ ਸਕਦੇ ਕਿਉਂਕਿ ਪਾਣੀ ਦੇ ਨਾਲ ਉਹ ਹੋਰ ਜ਼ਿਆਦਾ ਅੱਗ ਫੈਲੇਗੀ ਅਤੇ ਕੋਈ ਐਕਸਟਿੰਗੁਇਸ਼ ਜਾਂ ਫਿਰ ਕਈ ਵਾਰ ਵੇਖਿਆ ਜਾਂਦਾ ਹੈ ਕਿ ਜੇ ਰੇਤ ਆਸ ਪਾਸ ਹੈਗੀ ਹੈ ਤੁਹਾਡੇ ਕਿਉਂਕਿ ਕਈ ਵਾਰ ਅੱਗ ਜਿਹੜੀ ਛੋਟੀ ਜਿਹੀ ਲੱਗੀ ਹੋਈ ਹੈ ਪਰ ਜੇ ਤੁਸੀਂ ਪਾਣੀ ਪਾਇਆ ਉਹ ਹੋਰ ਜ਼ਿਆਦਾ ਫੈਲ ਸਕਦੀ ਹੈ ਅਤੇ ਇਸ ਕਰਕੇ ਜਾਂ ਤੁਸੀਂ ਰੇਤ ਹੀ ਯੂਜ਼ ਕਰ ਸਕਦੇ ਹੋ ਜਾਂ ਫਿਰ ਫੋਮ ਜਿਹੜਾ ਹੈ ਜਾਂ ਫਿਰ CO2 ਦੀ ਵਰਤੋਂ ਕਰ ਸਕਦੇ ਹੋ। ਹੁਣ ਜਿਹੜੀ ਅੱਗ ਲੱਗੀ ਹੈ ਗੈਸ ਸਿਲੰਡਰਸ ਕਿਉਂਕਿ ਕਈ ਵਾਰ ਆਪਾਂ ਇਹ ਵੀ ਵੇਖਦੇ ਹਾਂ ਕਈ ਵਾਰ ਜਿਹੜੇ ਗੈਸ ਸਿਲੰਡਰਸ ਹੈ ਉਹਨਾਂ ਦੀ ਵਾਲ ਖਰਾਬ ਹੁੰਦੀ ਹੈ ਜਾਂ ਫਿਰ ਉਹ ਐਕਸਪਾਇਰ ਹੁੰਦੇ ਹੈ ਅਤੇ ਬਹੁਤ ਜ਼ਿਆਦਾ ਯੂਜ਼ ਦੇ ਕਾਰਨ ਕਈ ਵਾਰ ਉਹ ਗੈਸ ਸਿਲੰਡਰ ਜਿਹੜੇ ਆ ਫਟ ਜਾਂਦੇ ਆ। ਬਿਲਕੁਲ ਜੀ, LPG ਹੋ ਗਈ ਜਾਂ CNG ਹੋ ਸਕਦੀ ਹੈ ਅਤੇ ਤੁਸੀਂ ਕੀ ਕਰ ਸਕਦੇ ਹੋ ਗੈਸ ਬੰਦ ਕਰੋ CO2 ਜਾਂ DCP ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇ ਬਿਜਲੀ ਦੇ ਕਾਰਨ ਅੱਗ ਲੱਗੀ ਤਾਂ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਬਿਜਲੀ ਨਾਲ ਜੇ ਅੱਗ ਲੱਗੀ ਹੈ ਤਾਂ ਫਿਰ ਤੁਸੀਂ ਪਾਣੀ 'ਤੇ ਨਹੀਂ ਪਾ ਸਕਦੇ ਹੋ ਕਿਉਂਕਿ ਕਰੰਟ ਦੀ ਸਿਚੁਏਸ਼ਨ ਆ ਸਕਦੀ ਹੈ। ਇਸ ਕਰਕੇ ਉਸ ਵੇਲੇ ਤੁਸੀਂ ਮੇਨ ਸਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰੋ, CO2 ਐਕਸਟਿੰਗੁਇਸ਼ਰ ਦੀ ਵਰਤੋਂ ਕਰੋ। ਅਤੇ ਇਸ ਦੇ ਨਾਲ ਹੀ ਜੇ ਕਈ ਵਾਰ ਕਿਚਨ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿਚਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਕੰਮ ਕਰਦੇ ਹੋਏ, ਜਿਹੜਾ ਘਰ ਦੇ ਵਿੱਚ ਜਿਹੜਾ ਆਪਾਂ ਕੁਕਿੰਗ ਓਇਲ ਯੂਜ਼ ਕਰ ਰਹੇ ਹਾਂ ਉਸ ਦੇ ਕਾਰਨ ਜੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਕੋਈ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ, ਉਸ ਵੇਲੇ ਵੀ ਤੁਸੀਂ ਪਾਣੀ ਨਹੀਂ ਲਗਾ ਸਕਦੇ, ਪਾਣੀ ਨਹੀਂ ਯੂਜ਼ ਕਰ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਜਾਂ ਫਿਰ ਕੋਈ ਕੜਾਹੀ ਵਗੈਰਾ ਜਾਂ ਕੁਛ ਉਸਨੂੰ ਢੱਕਣ ਨਾਲ ਢੱਕ ਸਕਦੇ ਹੋ ਜਾਂ ਫਿਰ ਗਿੱਲਾ ਕੰਬਲ ਪਾ ਸਕਦੇ ਹੋ ਉਸ ਦੇ ਉੱਤੇ। ਇਹੋ ਜਿਹੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਸ਼ੋਰ ਮਚਾਉਣ ਦੀ ਕੋਸ਼ਿਸ਼ ਕਰੋ, ਆਲੇ ਦੁਆਲੇ ਜਿਹੜੇ ਆ ਲੋਕ ਤੁਹਾਡੇ ਕੋਲ ਆਉਣਗੇ ਜਾਂ ਫਿਰ ਤੁਰੰਤ ਤੁਸੀਂ 101 ਜਾਂ 112 'ਤੇ ਕਾਲ ਕਰ ਸਕਦੇ ਹੋ। ਜੇ ਤੁਸੀਂ ਸੁਰੱਖਿਅਤ ਹੋਵੋ ਤਾਂ ਬਿਜਲੀ ਅਤੇ ਗੈਸ ਬੰਦ ਕਰਨ ਦੀ ਕੋਸ਼ਿਸ਼ ਕਰੋ, ਚੁੱਕੇ ਚਲੋ ਨੱਕ ਅਤੇ ਮੂੰਹ 'ਤੇ, ਕਿਉਂਕਿ ਕਈ ਵਾਰ ਆਪਾਂ ਇਹੀ ਵੇਖਦੇ ਹਾਂ ਨਾ ਕਿ ਧੂੰਏ ਦੇ ਕਾਰਨ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਕ੍ਰਿਟੀਕਲ ਹੋ ਜਾਂਦੀ ਹੈ। ਆਪਾਂ ਵੇਖਦੇ ਹਾਂ ਨਾ ਅੱਗ ਲੱਗਣ ਦੇ ਕਾਰਨ ਜਿਹੜਾ ਧੂੰਆਂ ਨਾ ਸਾਡੀ ਜਿਹੜੀ ਸਾਹ ਦੇ ਅੰਦਰ ਨਾਲ ਚੱਲ ਜਾਂਦਾ, ਫੇਫੜਿਆਂ ਦੇ ਵਿੱਚ ਵੱਸ ਜਾਂਦਾ ਅਤੇ ਉਸ ਵੇਲੇ ਤੁਸੀਂ ਜਿਹੜਾ ਹੈ ਨੱਕ ਮੂੰਹ 'ਤੇ ਕੋਈ ਗਿੱਲਾ ਕੱਪੜਾ ਜਿਹੜਾ ਹੈ ਉਹਨੂੰ ਢੱਕ ਸਕਦੇ ਹੋ ਤਾਂ ਕਿ ਤੁਸੀਂ ਧੂੰਏ ਤੋਂ ਬਚ ਸਕਦੇ ਹੋ। ਜੇ ਕਿਤੇ ਗਲਤੀ ਨਾਲ ਜੇ ਕੱਪੜਿਆਂ 'ਤੇ ਅੱਗ ਲੱਗ ਗਈ ਹੈ ਉਸ ਵੇਲੇ ਕੀ ਕਰਨਾ, ਤੁਸੀਂ ਕੋਈ ਵੀ ਜਿਹੜਾ ਹੈ ਰੁਕ ਕੇ ਆਪਣੇ ਆਪ ਡਰੋਪ ਕਰਕੇ ਇਹਨਾਂ ਨੂੰ ਕਿ ਰੋਲ ਕਰਨ ਦੀ ਕੋਸ਼ਿਸ਼ ਕਰਨਾ ਤਾਂ ਕਿ ਜਿਹੜੇ ਕੱਪੜਿਆਂ 'ਤੇ ਅੱਗ ਲੱਗੀ ਹੈ ਉਹ ਦੂਰ ਹੋ ਜਾਏ ਜਾਂ ਫਿਰ ਹੋਰ ਸਿਚੁਏਸ਼ਨ ਨੂੰ ਕ੍ਰਿਟੀਕਲ ਨਹੀਂ ਕਰਨਾ, ਬਾਹਰ ਭੱਜ ਕੇ ਚਲੇ ਜਾਂਦੇ, ਬਾਕੀ ਲੋਕਾਂ ਦੀ ਮਦਦ ਲੈਣੀ ਹੈ। ਜੇ ਤੁਹਾਨੂੰ ਇਹਨਾਂ ਤਰੀਕਿਆਂ ਬਾਰੇ ਪਤਾ ਹੈ ਤਾਂ ਹੀ ਤੁਸੀਂ ਯੂਜ਼ ਕਰ ਸਕਦੇ ਹੋ, ਆਪਣੇ ਆਪ ਕੋਈ ਵੀ ਗਲਤ ਕਦਮ ਉਠਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਹੜੇ ਇਹ ਅੱਗ ਹੈ ਉਹ ਜ਼ਿਆਦਾ ਫੈਲ ਕੇ ਹੋਰ ਵੀ ਜ਼ਿਆਦਾ ਸਿਚੁਏਸ਼ਨ ਖਰਾਬ ਕਰ ਸਕਦੀ ਹੈ। ਹੁਣ ਇਸ ਵੇਲੇ ਤੁਸੀਂ ਕੀ ਜਿਹੜੀ ਹੈ ਚੀਜ਼ਾਂ ਕਰਨੀ ਹੈ, ਜੇ ਕੋਈ ਫਾਇਰ ਐਕਸਟਿੰਗੁਇਸ਼ ਹਰ ਕਿਸੇ ਨੂੰ ਖੋਲ੍ਹਣਾ ਆਉਣਾ ਚਾਹੀਦਾ, ਸਭ ਤੋਂ ਪਹਿਲਾਂ ਕੀ ਕਰਨਾ, ਤੁਸੀਂ ਉਹਦੀ ਪਿੰਨ ਹੈ ਉਹਨੂੰ ਪੁੱਲ ਕਰਨਾ, ਏਮ ਕਰਨਾ ਹੈ ਅਤੇ ਸਕਿਊਜ਼ ਕਰਕੇ ਸਵਿਪ ਕਰ ਦੇਣਾ, ਆਪਣੇ ਆਪ ਜਿਹੜਾ ਕੰਮ ਹੋ ਜਾਏਗਾ। ਅਤੇ ਘਰ ਦੇ ਵਿੱਚ ਸਮੋਕ ਡਿਟੈਕਟਰ ਜੇ ਲਗਵਾ ਸਕਦੇ ਕਿਉਂਕਿ ਘਰ ਦੇ ਵਿੱਚ ਕਈ ਵਾਰ ਇਹੋ ਜਿਹੇ ਹੁੰਦੇ ਆ ਨਾ ਸਿਚੁਏਸ਼ਨ ਦੇ ਵਿੱਚ ਬੱਚੇ ਹੁੰਦੇ ਆ ਅਤੇ ਸਮੋਕ ਡਿਟੈਕਟਰ ਲਗਾਓ। ਸੁਰੱਖਿਆ ਦੇ ਛੋਟੇ ਟਿਪਸ ਘਰ ਦੇ ਵਿੱਚ ਸਾਰੇ ਬੱਚਿਆਂ ਸਾਰੇ ਫੈਮਿਲੀ ਮੈਂਬਰਸ ਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਸੋਕਿਟ ਜਿਹੜਾ ਹੈ ਉਸਨੂੰ ਬਾਰ ਬਾਰ ਯੂਜ਼ ਨਾ ਕਰੋ, ਜੇ ਉਹ ਖਰਾਬ ਹੋ ਚੁੱਕਾ ਅਤੇ ਉਸਨੂੰ ਚੇਂਜ ਕਰਵਾ ਲਓ। ਘਰ ਦੇ ਵਿੱਚ ਜਿਹੜੀ ਹੈ ਸਾਡੀ ਗੈਸ ਦੀ ਪਾਈਪਸ ਹੁੰਦੀਆਂ ਜਾਂ ਵਾਇਰਸ ਹੁੰਦੀਆਂ ਉਹਨਾਂ ਨੂੰ ਸਮੇਂ ਸਿਰ ਸਾਨੂੰ ਚੈੱਕ ਕਰਵਾਉਂਦੇ ਰਹਿਣਾ। ਘਰ ਦੇ ਵਿੱਚ ਜਿਹੜੇ ਬੱਚੇ ਹੈ ਉਹਨਾਂ ਨੂੰ ਜਿਹੜੀ ਇਹ ਚੀਜ਼ਾਂ ਹੈ ਮਾਚਿਸ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਦੀ ਜਿਹਨਾਂ ਨੂੰ ਅੱਗ ਲੱਗ ਸਕਦੀ ਉਹਨਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ। ਸਾਡੀ ਤਾਂ ਇਹੀ ਹੈ ਕਿ ਜਿਹੜੀ ਇਹ ਸਾਵਧਾਨੀ ਉਹ ਸਾਡੀ ਸੁਰੱਖਿਆ ਹੈ, ਇੱਕ ਛੋਟੀ ਜਿਹੀ ਲਾਪਰਵਾਹੀ ਇੱਕ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਅਵੇਅਰ ਹੋਣਾ ਚਾਹੀਦਾ ਅਤੇ ਧਿਆਨ ਰੱਖਣਾ ਚਾਹੀਦਾ ਹੈ। ਅਤੇ ਫਿਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਜਲੰਧਰ ਵਾਲੇ ਨੇ, ਸਾਡੇ ਸਾਰੇ ਜਿੰਨੇ ਵੀ ਸਾਰੇ ਲਿਸਨਰ ਸਾਨੂੰ ਸੁਣ ਰਹੇ ਨੇ, ਸੁਰੱਖਿਅਤ ਰਹਾਂਗੇ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਾਂਗੇ, ਇਹ ਅੱਜ ਵਾਅਦਾ ਕਰੋ ਸਾਡੇ ਨਾਲ। ਬਿਲਕੁਲ, ਤੁਸੀਂ ਸਾਰੇ ਇਹ ਇਸ ਸਿਚੁਏਸ਼ਨ ਨੂੰ ਕਈ ਵਾਰ ਵੇਖਿਆ ਵੀ ਹੋਏਗਾ ਅਤੇ ਦੇਖਿਆ ਵੀ ਹੋਏਗਾ, ਆਪਾਂ ਪੈਨਿਕ ਕਰ ਜਾਂਦੇ ਹਾਂ, ਪੈਨਿਕ ਕਰਨ ਦੇ ਨਾਲ ਕੁਛ ਨਹੀਂ ਹੋਏਗਾ। ਇਹਨਾਂ ਚੀਜ਼ਾਂ ਨੂੰ ਜੇ ਆਪਾਂ ਯਾਦ ਰੱਖੀਏ ਅਤੇ ਦੂਜਿਆਂ ਦੇ ਨਾਲ ਵੀ ਸਾਂਝੀ ਕਰੀਏ ਤਾਂ ਹੀ ਜਿਹੜੇ ਹੈ ਕੰਮ ਆਸਾਨ ਬਣਦੇ ਨੇ।

ਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਸਾਡੇ ਦੋਸਤ ਜੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਏ ਕਿ ਜੇ ਤੁਸੀਂ ਸਾਨੂੰ ਆਪਣੇ ਫੋਨ ਰਾਹੀਂ ਸੁਣਨਾ ਚਾਹੁੰਦੇ ਹੋ ਯਾਨੀ ਕਿ ਨਿਊਜ਼ ਔਨ AIR ਐਪ ਤੁਸੀਂ ਆਪਣੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਰਾਹੀਂ ਅਤੇ ਸਾਨੂੰ ਸੁਣ ਸਕਦੇ ਹੋ ਬਿਲਕੁਲ ਜੀ ਹਰ ਵੇਲੇ ਕਿ 11 ਵਜੇ ਤੱਕ ਨਹੀਂ ਹੈ, ਸਵੇਰੇ 6 ਵਜੇ ਤੋਂ 11 ਵਜੇ ਤੱਕ। ਅਤੇ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਸਾਡੇ ਨਾਲ ਜੁੜ ਸਕਦੇ ਹੋ ਜਿਹੜਾ ਕਿ ਆਕਾਸ਼ਵਾਣੀ ਜਲੰਧਰ ਦੇ ਪੇਜ ਰਾਹੀਂ ਹੈ। ਗੁੱਡ ਮਾਰਨਿੰਗ ਦੀ ਗੱਲ ਕਰ ਲਈ, ਗੁੱਡ ਮਾਰਨਿੰਗ ਤਾਂ ਵਧੀਆ ਰਹਿੰਦੀ ਹੈ ਕਿ ਹਲਕੀ ਫੁਲਕੀ ਐਕਸਰਸਾਈਜ਼ ਕਰਨੀ ਬਣਦੀ ਹੈ, ਪਰ ਕਈ ਵਾਰ ਸਾਨੂੰ ਕੀ ਲੱਗਦਾ ਹੈ ਨਾ ਕਿ ਅਸੀਂ ਜਦੋਂ ਆਲੇ ਦੁਆਲੇ ਆਪਣਾ ਵੇਖਦੇ ਹਾਂ ਨਾ ਕਿ ਲੋਕ ਕਾਫ਼ੀ ਜ਼ਿਆਦਾ ਫਿੱਟ ਨੇ ਅਤੇ ਆਪਣੇ ਆਪ ਨੂੰ ਕਿੰਨਾ ਮੇਨਟੇਨ ਕਰ ਰਹੇ, ਅਤੇ ਅਸੀਂ ਕੀ ਕਰਦੇ ਹਾਂ ਇੱਕ ਦਿਨ ਦੇ ਵਿੱਚ ਯਾਨੀ ਕਿ ਕੁਝ ਹੀ ਦਿਨਾਂ ਦੇ ਵਿੱਚ ਆਪਣੀ ਜਿਹੜੀ ਬੋਡੀ ਉਹਨੂੰ ਬਹੁਤ ਹੀ ਜ਼ਿਆਦਾ ਓਵਰ ਐਕਸਰਸਾਈਜ਼ ਕਰ ਦਿੰਦੇ ਹਾਂ, ਯਾਨੀ ਕਿ ਬਹੁਤ ਜ਼ਿਆਦਾ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰ ਦਿੰਦੇ, ਕਿਉਂਕਿ ਸ਼ੁਰੂਆਤ ਹੌਲੀ ਹੌਲੀ ਥੋੜ੍ਹੇ ਛੋਟੇ ਛੋਟੇ ਸਟੈਪ ਲੈ ਕੇ ਕਰਨੀ ਚਾਹੀਦੀ ਹੈ, ਪਰ ਲੇਕਿਨ ਅਸੀਂ ਕੀ ਕਰਦੇ ਹਾਂ ਬਹੁਤ ਜ਼ਿਆਦਾ ਐਕਸਰਸਾਈਜ਼ ਇਕੱਠੇ ਹੀ ਕਰ ਲੈਂਦੇ ਹਾਂ। ਅਤੇ ਇੰਨੀ ਜ਼ਿਆਦਾ ਐਕਸਰਸਾਈਜ਼ ਕਰਨ ਦਾ ਵੀ ਕੀ ਹੁੰਦਾ, ਨੁਕਸਾਨ ਜ਼ਰੂਰ ਹੁੰਦਾ। ਬਿਲਕੁਲ ਜੀ, ਜੇ 2-3 ਘੰਟੇ ਆਪਾਂ ਐਕਸਰਸਾਈਜ਼ ਕਰੀਏ, ਯਾਨੀ ਕਿ ਜੇ ਤੁਸੀਂ ਜਿਮ ਦੀ ਗੱਲ ਕਰ ਸਕਦੇ ਹੋ ਜਾਂ ਫਿਰ ਘਰ ਦੇ ਵਿੱਚ ਹੀ ਐਕਸਰਸਾਈਜ਼ ਦੀ ਗੱਲ ਕਰ ਸਕਦੇ ਹੋ, ਤਾਂ 2-3 ਘੰਟੇ ਕਰਨਾ ਤਾਂ ਠੀਕ ਹੈ ਟਾਈਮ ਕੱਢ ਕੇ ਸਵੇਰੇ। ਅਤੇ ਲੇਕਿਨ ਜੇ ਤੁਸੀਂ ਬਿਲਕੁਲ ਹੀ ਪੂਰੇ 7-8 ਘੰਟੇ ਆਪਣੀ ਐਕਸਰਸਾਈਜ਼ ਨੂੰ ਤਾਂ ਬਾਕੀ ਟਾਈਮ ਦੇ ਵਿੱਚ ਕੀ ਕਰਾਂਗੇ ਆਪਾਂ, ਇਹ ਜਿਹੜਾ ਵਰਕਆਊਟ ਹੈ ਨਾ ਓਵਰ ਐਕਸਰਸਾਈਜ਼ਿੰਗ ਕਹਿੰਦੇ ਹੈ ਇਹਨੂੰ, ਅਤੇ ਇਸਦੇ ਵਿੱਚ ਜਿਹੜੀ ਹੈ ਕੁਝ ਸਾਈਡ ਇਫੈਕਟ ਆ ਜਾਂਦੇ ਹੈ, ਜਿਵੇਂ ਕਿ ਬੋਡੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ, ਵਰਕਆਊਟ ਦੇ ਨਾਲ ਖਤਰਨਾਕ ਹਾਲਤ ਹੋ ਜਾਂਦੀ ਹੈ, ਅਤੇ ਜਿਹੜੇ ਮਸਲਸ ਹੈ ਉਹ ਜਿਹੜੇ ਟੁੱਟਣੇ ਸ਼ੁਰੂ ਹੋ ਜਾਂਦੇ, ਯਾਨੀ ਕਿ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਹੈ ਮਸਲ ਫਟ ਜਾਂਦੇ ਜਦੋਂ ਆਪਾਂ ਜ਼ਿਆਦਾ ਓਵਰ ਵੇਟ ਜਿਹੜਾ ਹੈ ਉਹ ਹੈਂਡਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਤੇ ਕਈ ਸਿਚੁਏਸ਼ਨ ਦੇ ਵਿੱਚ ਤਾਂ ਇਹ ਵੀ ਵੇਖਿਆ ਗਿਆ ਹੈ ਕਿ ਜਿਹੜਾ ਹਾਰਟ ਹੈ ਯਾਨੀ ਕਿ ਹਾਰਟ ਅਟੈਕ ਵਾਲੀ ਸਿਚੁਏਸ਼ਨ, ਜਿਹੜੀ ਕਿ ਕਾਰਡਿਕ ਅਰੈਸਟ ਜਿਹੜਾ ਹੈ ਉਹ ਵੀ ਵੇਖਿਆ ਜਾਂਦਾ ਹੈ, ਹਾਰਮੋਨ ਜਿਹੜੇ ਇਮਬੈਲੈਂਸ ਹੋ ਜਾਂਦੇ ਹੈ ਕਈ ਵਾਰ ਓਵਰ ਟ੍ਰੇਨਿੰਗ ਦੇ ਕਾਰਨ, ਅਤੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਜਿਹੜੀ ਸਾਨੂੰ ਥਕਾਨ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਾਂ ਫਿਰ ਕਾਫੀ ਵੇਟ ਜਿਹੜਾ ਹੈ ਲੋਸ ਕਰਨ ਦੀ ਜਗ੍ਹਾ ਆਪਾਂ ਗੇਨ ਕਰਦੇ ਜਾ ਰਹੇ ਹਾਂ, ਮਸਲ ਜਿਹੜੇ ਲੋਸ ਹੁੰਦੇ ਜਾ ਰਹੇ ਹਾਂ, ਹੱਡੀਆਂ ਦੇ ਵਿੱਚ ਅਲੱਗ ਹੀ ਜਿਹੜਾ ਪੇਂਟ ਹੈ ਜਾਂ ਫਿਰ ਪੇਨ ਹੈ ਯਾਨੀ ਕਿ ਇੰਜਰੀ ਹੈ, ਲਿਗਮੈਂਟ ਡੈਮੇਜ, ਇਹ ਸਾਰੀਆਂ ਸਿਚੁਏਸ਼ਨ ਸਾਨੂੰ ਫੇਸ ਕਰਨੀਆਂ ਪੈਂਦੀਆਂ, ਜਾਂ ਫਿਰ ਇਮਿਊਨਿਟੀ ਸਾਡੀ ਜਿਹੜੀ ਹੈ ਨਾ ਉਹ ਹੋਰ ਵੀਕ ਹੁੰਦੀ ਜਾਂਦੀ, ਕਿਉਂਕਿ ਕਈ ਵਾਰ ਆਪਾਂ ਆਪਣੀ ਬੋਡੀ ਦੇ ਅਕੋਰਡਿੰਗ ਐਕਸਰਸਾਈਜ਼ ਨਹੀਂ ਕਰਦੇ, ਅਸੀਂ ਕੁਝ ਵੀ ਸੋਸ਼ਲ ਮੀਡੀਆ 'ਤੇ ਚੈੱਕ ਕਰਦੇ ਹਾਂ ਅਤੇ ਉਸਨੂੰ ਬਸ ਅੰਧਾ ਧੁੰਦ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਕਿ ਹਾਂ ਇਹ ਉਸ ਬੋਡੀ ਲਈ ਠੀਕ ਹੈ ਅਤੇ ਫਿਰ ਸਾਡੇ ਲਈ ਵੀ ਤਾਂ ਬਿਲਕੁਲ ਠੀਕ ਹੋਏਗਾ, ਕਿਸੇ ਤੋਂ ਆਪਾਂ ਪੁੱਛਦੇ ਨਹੀਂ ਹਾਂ, ਸਲਾਹ ਨਹੀਂ ਲੈਂਦੇ, ਬਸ ਆਪਣੇ ਆਪ ਸ਼ੁਰੂ ਹੋ ਜਾਂਦੇ ਹਾਂ, ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਜੇ ਆਪਾਂ ਕਰਦੇ ਨਾ, ਛੋਟੇ ਯੋਗਾ ਕਰ ਲਈਏ ਜਾਂ ਫਿਰ ਆਸਾਨ ਜਿਹੜੇ ਯੋਗਾ

ਉਹ ਤੇ ਠੀਕ ਰਹਿੰਦੇ ਨੇ, ਲੇਕਿਨ ਬਹੁਤ ਜ਼ਿਆਦਾ ਅਪ ਵੇਟ ਲਿਫਟਿੰਗ ਦੀ ਗੱਲ ਕਰ ਰਹੀ, ਬਹੁਤ ਜ਼ਿਆਦਾ ਜਿਹੜਾ ਵੇਟ ਹੈ ਉਹ ਤੁਸੀਂ ਚੱਕਣਾ ਸ਼ੁਰੂ ਕਰ ਦਿੰਦੇ, ਉਹ ਸਾਡੀ ਬੋਡੀ ਦੇ ਲਈ ਇੱਕਦਮ ਠੀਕ ਨਹੀਂ ਹੈ। ਉਸਦੇ ਲਈ ਸਾਨੂੰ ਇੱਕ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ, ਅਤੇ ਇਸ ਕਰਕੇ ਆਪਣੀ ਬੋਡੀ ਦੇ ਅਕੋਰਡਿੰਗ ਜਿਹੜਾ ਹੈ ਨਾ ਉਸਨੂੰ ਸਿਸਟਮ ਨੂੰ ਬੈਲੈਂਸ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਹਰ ਇੱਕ ਚੀਜ਼ ਜਿਹੜੀ ਆਪਾਂ ਸੋਸ਼ਲ ਮੀਡੀਆ 'ਤੇ ਚੈੱਕ ਕਰਦੇ ਹਾਂ ਨਾ ਉਹ ਜ਼ਰੂਰੀ ਨਹੀਂ ਹੈ ਸਾਡੇ ਲਈ ਬਣੀ ਹੋਵੇ।

ਕਈ ਵਾਰ ਤਾਂ ਵੇਖਿਆ ਜਾਂਦਾ ਕਿ ਜਿਵੇਂ ਕਿ ਅਸੀਂ ਕਰ ਲਈਏ ਜ਼ੁੰਬਾ, ਤੁਸੀਂ ਸਵੇਰੇ ਸਵੇਰੇ ਕੋਈ ਚੰਗਾ ਜਿਹਾ ਮਿਊਜ਼ਿਕ ਲਗਾ ਕੇ ਇੱਕ ਘੰਟੇ ਜ਼ੁੰਬਾ ਕਰ ਸਕਦੇ ਹੋ, ਯਾਨੀ ਕਿ ਡਾਂਸ ਜਿਹੜੀ ਫੋਮ ਹੈ ਨਾ ਉਹ ਇੱਕ ਇਸ ਤਰ੍ਹਾਂ ਦੀ ਹੈ, ਜਾਂ ਫਿਰ ਭੰਗੜੇ ਦੇ ਸਟੈਪ ਕਰ ਸਕਦੇ ਹੋ ਜਿਹੜੀ ਕਿ ਮਤਲਬ ਫੁੱਲ ਬੋਡੀ ਸਟ੍ਰੈਚਿੰਗ ਵੀ ਹੋ ਜਾਏ ਅਤੇ ਤੁਹਾਡੀ ਐਕਸਰਸਾਈਜ਼ ਵੀ ਪ੍ਰੋਪਰ ਹੋ ਜਾਏ, ਜ਼ੁੰਬਾ ਕਰ ਸਕਦੇ ਹੋ। ਹੋਰ ਵੀ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਹੈਂਡਲ ਕਰ ਸਕਦੇ ਹੋ। ਇਹ ਜਿਵੇਂ ਕਿ ਆਪਾਂ ਗੱਲ ਕਰ ਲੈਂਦੇ ਘਰ ਦੇ ਜਿਹੜੇ ਕੰਮ ਹੈ ਨਾ, ਹੁਣ ਤੁਸੀਂ ਕਹੋਗੇ ਘਰ ਦੇ ਕੰਮ ਵੀ ਆਪਾਂ ਕਰੀਏ, ਨਹੀਂ ਘਰ ਦੇ ਕੰਮਾਂ ਦੇ ਵਿੱਚ ਵੀ ਕਾਫੀ ਜਿਹੜੀ ਐਕਸਰਸਾਈਜ਼ ਹੋ ਜਾਂਦੀ ਹੈ। ਬਿਲਕੁਲ, ਝਾੜੂ ਲਗਾਉਣ ਦੇ ਵਿੱਚ ਵੀ ਹੱਥਾਂ ਦੀ ਐਕਸਰਸਾਈਜ਼ ਹੁੰਦੀ ਹੈ, ਪੈਰਾਂ ਦੀ ਵੀ ਹੁੰਦੀ ਹੈ। ਜੇ ਤੁਸੀਂ ਬਹਿ ਕੇ ਝਾੜੂ ਲਗਾ ਲੈਂਦੇ ਹੋ ਤਾਂ ਪੈਰਾਂ ਦੀ ਐਕਸਰਸਾਈਜ਼ ਉਸ ਤਰ੍ਹਾਂ ਹੋ ਜਾਂਦੀ ਹੈ। ਜਿਵੇਂ ਫਰੋਗ ਜਿਹੜਾ ਹੈ ਇੱਕ ਆਸਨ ਹੁੰਦਾ, ਉਹ ਤੁਸੀਂ ਨਾਲ ਦੇ ਨਾਲ ਕਰ ਸਕਦੇ ਹੋ। ਹੋਰ ਵੀ ਕਾਫੀ ਸਟ੍ਰੈਚਿੰਗ ਹੋ ਜਾਂਦੀ ਹੈ, ਬਿਲਕੁਲ, ਕੱਪੜੇ ਧੋਂਦੇ ਹੋਏ, ਆਟਾ ਗੁੰਨਦੇ ਹੋਏ, ਰੋਟੀ ਬਣਾਉਂਦੇ ਹੋਏ, ਸਬਜ਼ੀਆਂ ਕੱਟਦੇ ਹੋਏ, ਫਿੰਗਰ ਦੀ ਐਕਸਰਸਾਈਜ਼ ਵੀ ਤਾਂ ਹੁੰਦੀ ਹੁੰਦੀ ਹੈ ਨਾ। ਅਤੇ ਕਾਫੀ ਸਾਰੀ ਐਕਸਰਸਾਈਜ਼ ਤਾਂ ਸਾਡੀ ਘਰ ਦੀ ਲੇਡੀਜ਼ ਤੋਂ ਹੀ ਸਾਨੂੰ ਮਿਲ ਜਾਂਦੀਆਂ ਨੇ। ਅਤੇ ਫਿਰ ਕੀ ਸੋਚਦੇ ਹੋ ਤੁਸੀਂ ਸਾਰੇ, ਆਪਣੀ ਜਿਹੜੀ ਹੈ ਲਾਈਫ ਹੈ, ਯਾਨੀ ਕਿ ਆਪਣੀ ਜਿਹੜੀ ਬੋਡੀ ਹੈ, ਉਹ ਸਾਨੂੰ ਰੱਬ ਦੇ ਵੱਲੋਂ ਇੱਕ ਨਿਮਤ ਹੈ, ਅਤੇ ਇਸ ਕਰਕੇ ਇਸਦਾ ਧਿਆਨ ਰੱਖਣਾ ਵੀ ਸਾਡੀ ਜਿਹੜੀ ਹੈ ਨਾ ਕੀ ਬਣਦੀ ਹੈ, ਰਿਸਪੋਂਸੀਬਿਲਟੀ ਤਾਂ ਹੈ ਹੀ ਹੈ, ਬਿਲਕੁਲ ਫੁੱਲ ਹੈ, ਕਿਉਂਕਿ ਸਾਡੀ ਜਿਹੜੀ ਬੋਡੀ ਹੈ ਸਹੀ ਕੰਮ ਕਰੇਗੀ ਤਾਂ ਹੀ ਤਾਂ ਆਪਾਂ ਚੰਗੇ ਕੰਮ ਕਰਾਂਗੇ ਨਾ।

वेर दोस्तों की सोचे हैं एक्सरसाइज वाली क्योंकि हर बार जोड़ा ना नो वेन नो गेन वाला फंडा जोड़ा है ना कम नहीं आता, थोड़ी जी रेस्ट भी चाहिए होंगी है। जे नो रेस्ट वाला तुसी कीता ना कि नो रेस्ट फिर लॉस भी हो सकता है, इस करके लाइफ दे विच थोड़ा जिहा रेस्ट करना तो बनता है। ਹੁਣ ਕਰਨੀ ਆ ਕੁਝ ਸਪੇਸ ਵਾਲੀਆਂ ਗੱਲਾਂ ਵੀ, ਕਿਉਂਕਿ ਭਾਰਤ ਦੇ ਵਿੱਚ ਕੀ ਚੱਲ ਰਿਹਾ, ਕੀ ਅਚੀਵ ਕਰੇ, ਉਹਨਾਂ ਬਾਰੇ ਵੀ ਤਾਂ ਗੱਲ ਕਰਨਾ ਪੈਂਦਾ ਹੈ। ਜੀ ਬਿਲਕੁਲ, ਗੁੱਡ ਨਿਊਜ਼। ਮਈ ਦਾ ਮਹੀਨਾ 2026 ਦੇ ਵਿੱਚ ਭਾਰਤ ਇੱਕ ਨਵੀਂ ਤੇਜ਼ੀ ਨਾਲ ਅੱਗੇ ਵੱਧ ਰਿਹਾ, ਯਾਨੀ ਕਿ ਸਪੇਸ ਸਟਾਰਟਅਪ ਜਿਹੜਾ ਹੈ ਗਲੈਕਸ ਆਈ ਸਪੇਸ ਨੇ ਇਤਿਹਾਸ ਰਚ ਦਿੱਤਾ ਹੈ। ਹੁਣ ਤੁਸੀਂ ਕਹੋਗੇ ਕਿ ਇਤਿਹਾਸ ਰਚਿਆ, ਦੱਸਦੀ ਹਾਂ। ਮਿਸ਼ਨ ਦ੍ਰਿਸ਼ਟੀ ਦੇ ਨਾਲ 3 ਮਈ 2026 ਨੂੰ, ਯਾਨੀ ਕਿ ਕੱਲ੍ਹ ਦੇ ਦਿਨ, ਇਸ ਦਾ ਸੈਟੇਲਾਈਟ ਕੈਲੀਫੋਰਨੀਆ ਦੇ ਵਿੰਡਨਬਰਗ ਸਪੇਸ ਫੋਰਸ ਬੇਸ ਤੋਂ ਸਪੇਸ ਐਕਸ ਫੈਲਕਨ 9 ਰਾਕੇਟ ਰਾਹੀਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸ ਦੇ ਵਿੱਚ ਹੁਣ ਖਾਸ ਕੀ ਸੀ, ਇਹ ਕੋਈ ਆਮ ਸੈਟੇਲਾਈਟ ਨਹੀਂ ਹੈ ਜੀ, ਇਹ ਦੁਨੀਆ ਦਾ ਪਹਿਲਾ ਆਪਟੋਸਾਰ ਸੈਟੇਲਾਈਟ ਹੈ ਜੋ ਕਿ ਹੈ ਸਿੰਥੈਟਿਕ ਅਪਰਚਰ ਰੇਡਾਰ ਹੈ ਅਤੇ ਆਪਟੀਕਲ ਸੈਂਸਰਸ ਨੂੰ ਇਕੱਠੇ ਵਰਤਿਆ ਗਿਆ ਹੈ। ਇਸ ਦਾ ਮਤਲਬ ਕੀ ਹੋਇਆ, ਹੁਣ ਇਹ ਮਤਲਬ ਹੋਇਆ ਕਿ ਹੁਣ ਮੀਂਹ ਹੋਵੇ, ਧੁੰਦ ਹੋਵੇ ਜਾਂ ਰਾਤ ਦਾ ਵੇਲਾ ਹੋਵੇ, ਇਹ ਸੈਟੇਲਾਈਟ ਹਰ ਹਾਲਤ ਦੇ ਵਿੱਚ ਸਾਫ਼ ਤਸਵੀਰਾਂ ਸਾਨੂੰ ਭੇਜੇਗਾ। ਕਿਉਂਕਿ ਕਈ ਵਾਰ ਹੁੰਦਾ ਨਾ ਕਿ ਮੌਸਮ ਖਰਾਬ ਹੋਣ ਦੇ ਕਾਰਨ ਉੱਪਰਲੀ ਜਿਹੜੀ ਹੈ ਸੈਟੇਲਾਈਟ ਤੋਂ ਸਾਨੂੰ ਕਈ ਵਾਰ ਜਿਹੜੀ ਹੈ ਸਪੇਸ ਤੋਂ ਸੈਂਟਰ ਤੋਂ ਜਿਹੜੀ ਤਸਵੀਰਾਂ ਮਿਲਦੀਆਂ ਸੈਟੇਲਾਈਟ ਤੋਂ, ਕਈ ਵਾਰ ਹੋ ਜਾਂਦੀ ਧੁੰਦਲੀ ਹੋ ਜਾਂਦੀ ਹੈ, ਸਾਫ਼ ਪਤਾ ਨਹੀਂ ਲੱਗਦਾ ਮੌਸਮ ਦੀ ਖਰਾਬੀ ਦੇ ਨਾਲ, ਪਰ ਇਸ ਸੈਟੇਲਾਈਟ ਨੇ ਉਹ ਜਿਹੜੀ ਦਿੱਕਤ ਹੈ ਨਾ ਦੂਰ ਕਰ ਦਿੱਤੀ ਹੈ। 190 ਕਿਲੋ ਦੇ ਗਿਲੋਗ੍ਰਾਮ ਦੇ ਭਾਰ ਦੇ ਨਾਲ ਇਹ ਜਿਹੜੀ ਸੈਟੇਲਾਈਟ ਹੈ ਭਾਰਤ ਦਾ ਸਭ ਤੋਂ ਜਿਹੜਾ ਹੈ ਵੱਡਾ ਪ੍ਰਾਈਵੇਟ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੈ ਜੋ ਕਿ 1.5 ਮੀਟਰ ਤੱਕ ਦੀ ਜਿਹੜੀ ਹੈ ਹਾਈ ਰੈਵੋਲਿਊਸ਼ਨ ਇਮੇਜਿੰਗ ਦੇ ਸਕਦਾ ਹੈ ਸਾਨੂੰ। ਇਸ ਦੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਜਿਹੜੀ AI ਪਾਵਰਡ ਨਿਵੇਦੀਆ ਜੈਟਸਨ ਔਰਿਨ ਮੋਡਿਊਲਸ ਲੱਗੇ ਹੋਏ ਹਨ ਜੋ ਡੇਟਾ ਨੂੰ ਸਿੱਧੇ ਅੰਤਰਿਕਸ਼ ਤੋਂ ਹੀ ਪ੍ਰੋਸੈਸ

ਕਰਦੇ ਨੇ। ਮਤਲਬ ਹੁਣ ਸਾਫ ਸਾਨੂੰ ਰੋ ਡਾਟਾ ਭੇਜਣ ਦੀ ਲੋੜ ਘੱਟ ਪੈਂਦੀ ਹੈ ਤੇ ਨਤੀਜੇ ਹੋਰ ਤੇਜ਼ ਮਿਲਦੇ ਨੇ। ਇਹ ਸਿਰਫ ਸ਼ੁਰੂਆਤ ਹੈ ਦੋਸਤੋ। ਗਲੈਕਸੀ ਸਪੇਸ ਦਾ ਟਾਰਗੇਟ ਹੈ ਕਿ 2029 ਤੱਕ 10 ਜਿਹੜੀਆਂ ਇਹੋ ਜਿਹੀ ਸੈਟੇਲਾਈਟ ਪੂਰੀ ਜਿਹੜੀ ਹੈ ਗਲੈਕਸੀ ਦੇ ਵਿੱਚ ਆਪਾਂ ਕਰ ਸਕੀਏ ਤੈਨਾਤ, ਤੇ ਹਰ ਵੇਲੇ ਇੱਕ ਜਿਹੜੀ ਹੈ ਵੱਡੀ ਨਿਊਜ਼ ਸਾਡੇ ਲਈ ਬਣਦੀ ਰਹੇ। ਇਸ ਦਾ ਸਾਰ ਇਹੀ ਹੈ ਕਿ ਨਿਊ ਸਪੇਸ ਇੰਡੀਆ ਲਿਮਿਟਿਡ ਨਾਲ ਹੈ ਜਿਹੜੇ ਕਿ ਹਾਈ ਰੈਵੋਲਿਊਸ਼ਨ ਡਾਟਾ ਦੁਨੀਆ ਭਰ ਦੇ ਵਿੱਚ ਸਾਂਝਾ ਕੀਤਾ ਜਾ ਸਕੇ। ਅੱਜ ਦੇ ਸਮੇਂ ਦੇ ਵਿੱਚ ਇੱਕ ਟੈਕਨੋਲੋਜੀ ਬਾਰਡਰ ਸੁਰੱਖਿਆ, ਡਿਫੈਂਸ ਅਤੇ ਇਨਫਰਾਸਟ੍ਰਕਚਰ ਜਾਂ ਫਿਰ ਮੋਨੀਟਰਿੰਗ ਲਈ ਬਹੁਤ ਮਹੱਤਵਪੂਰਨ ਸਾਬਤ ਹੁੰਦਾ ਜਾ ਰਿਹਾ। ਤੇ ਫਿਰ ਸਾਡੇ ਦੋਸਤਾਂ ਦੇ ਅੱਜ ਸੁਨੇਹਾ ਸਿਰਫ ਇਹੀ ਹੈ ਕਿ

ਇਹੀ ਹੈ ਕਿ ਨਿਊ ਸਪੇਸ ਇੰਡੀਆ ਲਿਮਿਟਡ ਨਾਲ ਹੈ ਜਿਹੜੇ ਕਿ ਹਾਈ ਰੈਵੋਲਿਊਸ਼ਨ ਡਾਟਾ ਦੁਨੀਆ ਭਰ ਦੇ ਵਿੱਚ ਸਾਂਝਾ ਕੀਤਾ ਜਾ ਸਕੇ। ਅੱਜ ਦੇ ਸਮੇਂ ਦੇ ਵਿੱਚ ਇੱਕ ਟੈਕਨੋਲੋਜੀ ਬਾਰਡਰ ਸੁਰੱਖਿਆ ਡਿਫੈਂਸ ਅਤੇ ਇਨਫਰਾਸਟ੍ਰਕਚਰ ਜਾਂ ਫਿਰ ਮੋਨੀਟਰਿੰਗ ਲਈ ਬਹੁਤ ਮਹੱਤਵਪੂਰਨ ਸਾਬਤ ਹੁੰਦਾ ਜਾ ਰਿਹਾ। ਤੇ ਫਿਰ ਸਾਡੇ ਦੋਸਤਾਂ ਦੇ ਅੱਜ ਸੁਨੇਹਾ ਸਿਰਫ ਇਹੀ ਹੈ ਕਿ ਜੋ ਸੁਪਨੇ ਆਸਮਾਨ ਤੋਂ ਵੱਡੇ ਹੁੰਦੇ ਆ ਨਾ, ਉਹ ਲੋਕ ਇਤਿਹਾਸ ਰਚਦੇ ਨੇ। ਤਾਂ ਫਿਰ ਕੀ ਸੋਚ ਰਹੇ ਨੇ ਸਾਡੇ ਲਿਸਨਰਸ? ਸੋਚ ਰਹੇ ਨੇ ਨਾ, ਮਾਣ ਤਾਂ ਮਹਿਸੂਸ ਹੁੰਦਾ ਹੀ ਹੈ ਕਿਉਂਕਿ ਭਾਰਤ ਹੁਣ ਸਿਰਫ ਧਰਤੀ 'ਤੇ ਨਹੀਂ ਸਗੋਂ ਅੰਤਰਿਕਸ਼ ਵਿੱਚ ਵੀ ਆਪਣੀ ਇੱਕ ਨਵੀਂ ਪਹਿਚਾਣ ਬਣਾਉਂਦਾ ਜਾ ਰਿਹਾ ਹੈ।

ਵੈਲ ਦੋਸਤੋ, ਜੇ ਸਾਨੂੰ ਸੁਣ ਰਹੇ ਨੇ ਯਾਨੀ ਕਿ ਆਲ ਇੰਡੀਆ ਰੇਡੀਓ ਜਲੰਧਰ ਦੇ ਬਿਲਕੁਲ ਚੈਨਲ 102.7 FM ਜਿਹੜੀ ਹੈ ਫ੍ਰੀਕੁਐਂਸੀ ਸਾਡੀ ਹੈ ਅਤੇ 103.6 ਮੈਗਾਹਰਟਜ਼ ਦੇ ਨਾਲ ਨਾਲ ਤੁਸੀਂ ਸੁਣ ਰਹੇ ਆਪਣੀ ਆਰਜ਼ੀ ਤੋਂ ਰਾਜ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਚਲੋ ਫਿਰ ਕੁਝ ਖਾਸ ਰਿਕਾਰਡ ਬਾਰੇ ਵੀ ਗੱਲ ਕਰ ਲੈਂਦੇ ਹਾਂ ਜਿਹੜੇ ਕਿ ਕੱਲ ਦੇ ਦਿਨ ਬਣੇ ਸੀ। ਬਹੁਤ ਕੱਲ ਦਾ ਦਿਨ ਵੈਸੇ ਬੜਾ ਹੀ ਖਾਸ ਸੀ। ਹੁਣ ਜ਼ਰਾ ਸੋਚੋ, ਸਮੁੰਦਰ ਦੀ ਗਹਿਰਾਈਆਂ 'ਚ ਜਿੱਥੇ ਸਿਰਫ ਮਛਲੀਆਂ ਹੀ ਨਹੀਂ ਅਤੇ ਕੋਰਲਸ ਨਹੀਂ ਹੁੰਦੇ, ਉੱਥੇ ਭਾਰਤ ਦਾ ਤਿਰੰਗਾ ਲਹਿਰਾ ਰਿਹਾ ਹੋਵੇ। ਜੀ ਹਾਂ ਦੋਸਤੋ, ਮਈ 2026 ਦੇ ਵਿੱਚ ਅੰਡੇਮਾਨ ਦੇ ਨਿਕੋਬਾਰ ਆਈਲੈਂਡ ਨੇ ਬਣਾ ਦਿੱਤੀ ਹੈ ਕਿ ਹਿਸਟਰੀ। ਕੱਲ ਦਿਨ, ਪਰਸੋਂ ਦਾ ਦਿਨ 2 ਮਈ ਨੂੰ ਜਿਹੜਾ ਹੈ ਰਾਧਾਨਗਰ ਬੀਚ ਦੇ 200 ਟਨ ਤੋਂ ਵੱਧ ਡਰਾਈਵਰਸ ਨੇ ਜਿਹੜੇ ਮਿਲ ਕੇ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਹੈ ਅੰਡਰ ਵਾਟਰ ਤਿਰੰਗਾ ਜਿਹੜਾ ਹੈ ਲਹਿਰਾਇਆ। 60 ਮੀਟਰ ਲੰਬਾ ਅਤੇ 40 ਮੀਟਰ ਚੌੜਾ ਜਿਹੜਾ ਹੈ ਤਿਰੰਗਾ ਸੀਗਾ। ਇਹ ਸੀ ਸਿਰਫ ਰਿਕਾਰਡ ਹੀ ਨਹੀਂ ਹੈ, ਕਿਉਂਕਿ ਇਹ ਦੇਸ਼ ਭਗਤੀ ਦੀ ਗਹਿਰੀ ਮਿਸਾਲ ਹੈ ਕਿ ਅਸੀਂ ਕਰ ਦਿਖਾਇਆ। ਇਹ ਨਾ ਲੰਬਾ ਜਿਹੜਾ ਹੈ ਇੱਕ ਰਿਕਾਰਡ ਬਣਾ ਕੇ ਦਿੱਤਾ ਹੈ। ਅਤੇ ਅਗਲੇ ਹੀ ਦਿਨ 3 ਮਈ ਨੂੰ ਜਿਹੜਾ ਵਾਈਟ ਹਾਊਸ ਡਾਈਵ ਸਾਈਟ 'ਤੇ ਜਿਹੜੇ 14 ਡਰਾਈਵਰਸ ਨੇ ਮਿਲ ਕੇ 22 ਮੀਟਰ ਤੋਂ ਵੱਧ ਦੀ ਹਿਊਮਨ ਟਾਵਰ ਬਣਾ ਕੇ ਇੱਕ ਹੋਰ ਗਿਨੀਜ਼ ਵਰਲਡ ਰਿਕਾਰਡ ਜਿਹੜਾ ਆਪਣੇ ਨਾਮ ਕੀਤਾ ਹੈ। ਦੋਸਤੋ, ਇਹ ਸਿਰਫ ਐਡਵੈਂਚਰ ਨਹੀਂ ਹੈ, ਇੰਡੀਆ ਦੀ ਬਲੂ ਇਕਾਨਮੀ ਹੈ ਨੂੰ ਪ੍ਰਮੋਟ ਕਰਨ ਦੀ ਇੱਕ ਕੋਸ਼ਿਸ਼ ਹੈ, ਜਿੱਥੇ ਸਮੁੰਦਰ ਸਿਰਫ ਖੂਬਸੂਰਤੀ ਨਹੀਂ ਹੈ ਬਲਕਿ ਰੋਜ਼ਗਾਰ ਅਤੇ ਡਿਵਲਪਮੈਂਟ ਦਾ ਇੱਕ ਵੱਡਾ ਸੋਰਸ ਵੀ ਬਣ ਸਕਦਾ ਹੈ। ਪਰ ਨਾਲ ਹੀ ਇੱਕ ਜ਼ਰੂਰੀ ਗੱਲ, ਮਰੀਨ ਲਾਈਫ ਦੀ ਪ੍ਰੋਟੈਕਸ਼ਨ। ਇਹ ਸਾਰੇ ਈਵੈਂਟਸ ਈਕੋ ਫਰੈਂਡਲੀ ਤਰੀਕੇ ਦੇ ਨਾਲ ਕੀਤੇ ਗਏ ਸੀ ਅਤੇ ਨਾਲ ਹੀ ਸਮੁੰਦਰ ਦੇ ਜੀਵਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੋਇਆ ਸੀ। ਤੁਸੀਂ ਇਹ ਸੋਚੋ ਨਾ, ਕਿਤੇ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨੂੰ। ਅਤੇ ਦੋਸਤੋ, ਜਦੋਂ ਤੁਸੀਂ ਵੀ ਕੋਈ ਕਦੀ ਜਦੋਂ ਵਕੇਸ਼ਨ 'ਤੇ ਜਾਓ, ਮਤਲਬ ਕਿ ਯਾਨੀ ਕਿਤੇ ਘੁੰਮਣ ਫਿਰਨ ਜਾਓ ਅਤੇ ਪਲੈਨ ਕਰੋ, ਤਾਂ ਅੰਡੇਮਾਨ ਨਿਕੋਬਾਰ ਜ਼ਰੂਰ ਜਾ ਸਕਦੇ ਹੋ। ਸ਼ਾਇਦ ਤੁਸੀਂ ਵੀ ਕਿਸੇ ਦਿਨ ਸਮੁੰਦਰ ਦੇ ਨੀਚੇ ਆਪਣੀ ਕਹਾਣੀ ਲਿਖ ਕੇ ਆ ਸਕੋ। ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਅਤੇ ਇੱਕ ਛੋਟੀ ਜਿਹੀ ਗੁਜ਼ਾਰਿਸ਼ ਸਾਡੇ ਦੋਸਤਾਂ ਤੋਂ ਇਹੀ ਹੈ ਕਿ ਜਿਹੜੀ ਸਮੁੰਦਰ ਦੀ ਲਾਈਫ ਹੈ ਨਾ, ਇਹ ਗਹਿਰਾਈਆਂ ਦੇ ਵਿੱਚ ਬਹੁਤ ਹੀ ਅਲੱਗ ਹੈ। ਅਸੀਂ ਇਸ ਦੇ ਬਾਰੇ ਪੂਰੀ ਤਰ੍ਹਾਂ ਤੋਂ ਜਾਣਦੇ ਵੀ ਨਹੀਂ ਹਾਂ ਹਲੇ ਤੱਕ। ਰਿਸਰਚ ਤਾਂ ਚੱਲ ਹੀ ਰਹੀ ਹੈ, ਚਲੋ ਉਹ ਤਾਂ ਵੱਖਰੀ ਗੱਲ ਹੈ, ਪਰ ਜਦੋਂ ਅਸੀਂ ਕਿਤੇ ਘੁੰਮਣ ਫਿਰਨ ਜਾਂਦੇ ਹਾਂ, ਖਾਸ ਕਰ ਜਿਹੜੇ ਸਮੁੰਦਰੀ ਇਲਾਕੇ 'ਤੇ ਜਾਂ ਫਿਰ ਫੋਰੈਸਟ ਵਾਲੀ ਥਾਂ 'ਤੇ ਜਾਂਦੇ ਹਾਂ, ਆਪਣੀ ਸੇਫਟੀ ਦਾ ਧਿਆਨ ਤਾਂ ਰੱਖਣਾ ਹੀ ਹੈ। ਲੇਕਿਨ ਜਿੱਥੇ ਆਪਾਂ ਜਾ ਰਹੇ ਹਾਂ ਨਾ, ਉੱਥੇ ਜਿਹੜੇ ਜੀਵ ਜੰਤੂ ਨੇ ਜਿਨ੍ਹਾਂ ਦਾ ਉਹ ਘਰ ਹੈ, ਉੱਥੇ ਉਹਨਾਂ ਦੀ ਸੇਫਟੀ ਦਾ ਖਿਆਲ ਵੀ ਰੱਖ ਕੇ ਜਾਣਾ ਪੈਂਦਾ ਹੈ। ਜਿਹੜੀ ਅਸੀਂ ਘਰ ਦੇ ਆਪਣਾ ਖਾਣਾ ਪੀਣਾ ਲੈ ਕੇ ਜਾਂਦੇ ਹਾਂ, ਬੋਟਲਸ ਲੈ ਕੇ ਜਾਂਦੇ ਹਾਂ ਪਾਣੀ ਦੀਆਂ, ਅਤੇ ਆਪਾਂ ਕੀ ਕਰਦੇ ਹਾਂ, ਘੁੰਮਣ ਫਿਰਨ ਜਾਂਦੇ, ਉੱਥੇ ਹੀ ਉਹਨਾਂ ਨੂੰ ਸੱਟ ਕੇ ਆ ਜਾਂਦੇ ਆ। ਕਿਸੇ ਦੇ ਘਰ ਜੇ ਕੋਈ ਮਹਿਮਾਨ ਜਾਂਦਾ ਹੈ ਤਾਂ ਕੂੜਾ ਉੱਥੇ ਥੋੜ੍ਹੀ ਸੱਟ ਕੇ ਆਉਂਦਾ, ਆਪਾਂ ਵੀ ਮਹਿਮਾਨ ਹੀ ਹੈ ਇੱਕ ਤਰ੍ਹਾਂ ਦੇ, ਜੇ ਅਸੀਂ ਉੱਥੇ ਘੁੰਮਣ ਫਿਰਨ ਜਾ ਰਹੇ ਹਾਂ। ਅਤੇ ਇਹਨਾਂ ਚੀਜ਼ਾਂ ਨੂੰ ਧਿਆਨ ਰੱਖੀਏ ਕਿ ਅਸੀਂ ਜੋ ਵੀ ਆਪਣੇ ਲਈ ਖਾਣ ਪੀਣ ਦੇ ਲਈ ਲੈ ਕੇ ਜਾਂਦੇ ਹਾਂ, ਜਾਂ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਵੇਸਟ ਹੋ ਜਾਂਦੀ ਹੈ, ਉਹਨੂੰ ਉੱਥੇ ਨਾ ਸਿੱਟ ਕੇ ਆਈਏ। ਕਿਉਂਕਿ ਕਈ ਵਾਰ ਇਹੀ ਹੁੰਦਾ ਨਾ ਕਿ ਉਹ ਜਿਹੜੇ ਜੀਵ ਜੰਤੂ ਉਹਨਾਂ ਨੂੰ ਚੀਜ਼ਾਂ ਨੂੰ ਖਾ ਲੈਂਦੇ ਆ, ਅਤੇ ਉਹਨਾਂ ਦੇ ਲਈ ਜਿਹੜੀਆਂ ਬਹੁਤ ਚੀਜ਼ਾਂ ਜਿਹੜੀਆਂ ਨੁਕਸਾਨਦਾਇਕ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਅਤੇ ਉਹਨਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੀ। ਇਸ ਕਰਕੇ ਘੁੰਮਣ ਫਿਰਨ ਜਾ ਰਹੇ ਹਾਂ, ਆਪਣੀ ਮੌਜ ਮਸਤੀ ਲਈ ਜਾ ਰਹੇ ਹਾਂ, ਠੀਕ ਗੱਲ ਹੈ, ਬਹੁਤ ਵਧੀਆ ਗੱਲ ਹੈ, ਘੁੰਮਣਾ ਫਿਰਨਾ ਚਾਹੀਦਾ ਹੈ। ਲੇਕਿਨ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਜੇ ਉੱਥੇ ਕੋਈ ਡਸਟਬਿਨ ਹੈ ਤਾਂ ਤੁਸੀਂ ਉੱਥੇ ਸਿੱਟ ਸਕਦੇ ਹੋ, ਜੇ ਨਹੀਂ ਹੈ ਤਾਂ ਪੋਲੀਥੀਨ ਦੇ ਵਿੱਚ ਪਾ ਕੇ ਬੈਗ ਦੇ ਵਿੱਚ ਵਾਪਸ ਲੈ ਕੇ ਆ ਸਕਦੇ ਹਾਂ, ਅਤੇ ਇੱਥੇ ਹੀ ਆ ਕੇ ਸਿੱਟ ਸਕਦੇ ਹਾਂ।

ਤੁਸੀਂ ਸੁਣ ਰਹੇ ਹੋ ਐਫ ਐਮ ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਸੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਜੀ ਦੋਸਤੋ, ਜੇ ਅਸੀਂ ਗੱਲ ਕਰੀਏ ਨਾ ਕਿ ਘਰ ਦੇ ਵਿੱਚ ਜਿਹੜੀ ਹੈ ਸਭ ਤੋਂ ਵੱਡੀ ਪ੍ਰੋਬਲਮ ਕੀ ਫੇਸ ਕਰਦੇ ਹਾਂ ਘਰ ਦੇ ਵਿੱਚ ਪੇਰੈਂਟਸ ਦੇ ਨਾਲ ਹੀ ਗੱਲਬਾਤ ਕਰਨ ਦੀ ਪ੍ਰੋਬਲਮ ਫੇਸ ਕਰਦੇ ਹਾਂ ਨਾ, ਇਹਨਾਂ ਨੂੰ ਉਹ ਵਾਲੀ ਗੱਲ ਨਹੀਂ ਕਰ ਰਹੀ ਹਾਂ। ਵੈਸੇ ਦੇਖੋ, ਸਾਡੀ ਜਿਹੜੀ ਅਰਥ ਹੈ, ਸਾਡੇ ਜਿਹੜੀ ਪੂਰੀ ਅਰਥ ਹੈ, ਉਸ ਦੇ ਵਿੱਚ ਇਹ ਸਾਰੀ ਸਾਡੀ ਇੱਕ

ਫੈਮਲੀ ਆ ਨਾ, ਹੈ ਨਾ, ਅਤੇ ਇੱਥੇ ਆਪਾਂ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਫੇਸ ਕਰ ਰਹੇ ਹਾਂ? ਇਹੀ ਹੈ ਨਾ ਕਿ ਕੂੜਾ ਕਰਕਟ ਜਿਹੜਾ ਹੈ ਉਹਦੇ ਇੱਕ ਅਲੱਗ ਹੀ ਅਲੱਗ ਪਹਾੜ ਬੰਦੇ ਜਾ ਰਹੇ ਨੇ। ਜਿੱਥੇ ਪਹਾੜ ਹੋਣੇ ਚਾਹੀਦੇ ਆ ਫੁੱਲਾਂ ਬਗੀਚੀਆਂ ਵਾਲੇ, ਉੱਥੇ ਕੂੜੇ ਦੇ ਪਹਾੜ ਬੰਦੇ ਜਾ ਰਹੇ ਨੇ। ਇਹ ਸਿਚੁਏਸ਼ਨ ਫੇਸ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ? ਪਰ ਜੇ ਕਈ ਜਗ੍ਹਾ ਇਹੋ ਜਿਹੀਆਂ ਵੀ ਨੇ ਜਿੱਥੇ ਇਹਨਾਂ ਦੇ ਸਲਿਊਸ਼ਨ ਵੀ ਕੱਢੇ ਜਾਂਦੇ ਨੇ। ਹੁਣ ਜੇ ਦਿੱਲੀ ਦੀ ਗੱਲ ਕਰ ਲਈਏ, ਹੁਣ ਤੁਸੀਂ ਕਹੋਗੇ ਦਿੱਲੀ ਦੇ ਵਿੱਚ ਤਾਂ ਕਿੰਨਾ ਪੋਲਿਊਸ਼ਨ ਹੋ ਜਾਂਦਾ, ਪਰ ਕਈ ਥਾਵਾਂ ਇਹੋ ਜਿਹੀਆਂ ਵੀ ਨੇ ਕਿ ਲੋਕ ਜਿਹੜੇ ਹੈ ਇਨੀਸ਼ੀਏਟਿਵ ਲੈਂਦੇ ਨੇ ਅਤੇ ਉੱਥੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਸੋਰਟ ਆਊਟ ਵੀ ਕਰਦੇ ਨੇ ਜਿਹੜੀ ਕਿ ਪ੍ਰੋਬਲਮ ਉਹ ਫੇਸ ਕਰ ਰਹੇ ਨੇ। ਨਵਜੀਵਨ ਵਿਹਾਰ ਵਾਲੇ ਬਾਰੇ ਤਾਂ ਤੁਸੀਂ ਸੁਣਿਆ ਹੋਏ ਕਿ ਨਹੀਂ ਸੁਣਿਆ? ਸੁਣਿਆ ਹੀ ਹੋਏਗਾ ਮੈਨੂੰ ਲੱਗਦਾ। ਜ਼ੀਰੋ ਵੇਸਟ ਲਿਵਿੰਗ ਇੱਕ ਏਰੀਆ ਬੰਦਰ ਜਾ ਰਿਹਾ ਅਤੇ ਇੱਕ ਸਟਰੋਂਗ ਇਗਜ਼ੈਂਪਲ ਬਣ ਚੁੱਕੀ ਹੈ। ਪਿਛਲੇ 6 ਸਾਲਾਂ ਤੋਂ ਇੱਥੋਂ ਦਾ ਕੂੜਾ ਜਿਹੜਾ ਹੈ ਉਹ ਲੈਂਡ ਫਿਲ 'ਚ ਨਹੀਂ ਗਿਆ, ਬਲਕਿ ਇੱਥੇ ਹੀ ਜਿਹੜੀ ਹੈ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਇਨੀਸ਼ੀਏਟਿਵ ਲਿਆ ਅਤੇ ਓਫੀਸ਼ੀਅਲੀ ਸਪੋਰਟ ਵੀ ਕੀਤਾ ਜਾ ਰਿਹਾ ਇਹਨਾਂ ਨੂੰ ਮਿਊਨਸੀਪਲ ਕਾਰਪੋਰੇਸ਼ਨ ਆਫ ਦਿੱਲੀ ਰਾਹੀਂ। ਇੱਥੇ ਜਿਹੜੀ ਹੈ 630 ਏਰੀਆ ਇਹੋ ਜਿਹੇ ਨੇ ਕਿ ਜਿਹੜੇ ਦਿੱਲੀ ਦੇ ਵਿੱਚ ਜ਼ੀਰੋ ਵੇਸਟ ਮਾਡਲ ਜਿਹੜਾ ਹੈ ਵੱਲ ਵੱਧ ਰਹੇ ਨੇ। ਹੁਣ ਜੇ ਨਵਜੀਵਨ ਵਿਹਾਰ ਦੀ ਗੱਲ ਕਰ ਰਹੇ ਹਾਂ, ਸਾਊਥ ਦਿੱਲੀ ਦਾ ਹੈਗਾ ਏਰੀਆ ਜਿਹੜਾ ਪੈਂਦਾ, ਰੋਜ਼ਾਨਾ ਲਗਭਗ 125 ਕੇਜੀ ਜਿਹੜਾ ਹੈ ਵੈਟਨੇਸਟ ਵੇਸਟ ਜਿਹੜਾ ਇੱਥੇ ਕੰਪੋਜ਼ਿਟ ਕੀਤਾ ਜਾਂਦਾ ਹੈ, ਵੇਸਟ ਸੈਗਰੀਗੇਟ ਕੀਤਾ ਜਾਂਦਾ ਹੈ। ਜਿਹੜੇ ਕਿ ਹਰ ਵਾਰ ਅਸੀਂ ਕਿਸੇ ਨਾਲ ਜੇ ਇੰਟਰਵਿਊ ਕਰਦੇ ਹਾਂ ਉਹ ਹਰ ਵਾਰੀ ਇਹੀ ਦੱਸਦੇ ਹਾਂ ਕਿ ਜਿਹੜਾ ਕੂੜਾ ਹੈ ਨਾ ਉਹ ਅਲੱਗ ਅਲੱਗ ਰੱਖਣਾ ਚਾਹੀਦਾ, ਯਾਨੀ ਕਿ ਸੈਗਰੀਗੇਟ ਕਰਨਾ ਚਾਹੀਦਾ। ਗਿੱਲਾ ਕੂੜਾ ਅਲੱਗ, ਡਰਾਈ ਕੂੜਾ ਅਲੱਗ ਰੱਖਣਾ ਚਾਹੀਦਾ, ਅਤੇ ਜਿਹੜੀ ਖਤਰਨਾਕ ਕੋਈ ਇਹੋ ਜਿਹੇ ਸਬਸਟਾਂਸਿਸ ਨੇ ਜਿਵੇਂ ਕਿ ਕਈ ਵਾਰ ਆਪਾਂ ਵੇਸਟ ਸੁੱਟ ਦਿੰਦੇ ਹਾਂ, ਇਲੈਕਟ੍ਰਿਕ ਵੇਸਟ ਸੁੱਟ ਦਿੰਦੇ ਕੂੜੇ ਦੇ ਵਿੱਚ, ਉਹਨਾਂ ਨੂੰ ਅਲੱਗ ਰੱਖਣਾ ਚਾਹੀਦਾ ਹੈ। RRR ਵਾਲਾ ਜਿਹੜਾ ਫਾਰਮੂਲਾ ਉਹ ਅਪਣਾਉਂਦੇ ਨੇ, ਰਿਡਿਊਸ, ਰੀਯੂਸ ਅਤੇ ਰੀਸਾਈਕਲ। ਓਲਡ ਜਿਹੜੀ ਆਈਟਮਸ ਹੈ ਜਿਹੜੀ ਸਾਨੂੰ ਨਹੀਂ ਚਾਹੀਦੀ ਉਹਨਾਂ ਨੂੰ ਡੋਨੇਟ ਕਰਨ ਦੀ ਜਿਹੜੀ ਹੈ ਉਹਨਾਂ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ। ਅਤੇ ਨਿਊ ਮੋਤੀ ਬਾਗ ਜਿਹੜਾ ਹੈਗਾ ਏਰੀਆ, ਇਸ ਦੇ ਵਿੱਚ ਵੀ 100% ਵੇਸਟ ਸੈਗਰੀਗੇਸ਼ਨ ਹਮੇਸ਼ਾ ਰਹਿੰਦੀ ਹੈ, ਔਨ ਸਾਈਡ ਵੇਸਟ ਪ੍ਰੋਸੈਸਿੰਗ ਰਹਿੰਦੀ ਹੈ ਅਤੇ ਡੋਨੇਸ਼ਨ ਵਾਲ ਕੰਸੈਪਟ ਹਮੇਸ਼ਾ ਰਹਿੰਦਾ ਹੈ ਅਤੇ ਘਰ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਦਾ ਇੱਕ ਸਰਕਮਸਟਾਂਸ ਇਹੋ ਜਿਹੇ ਬਣ ਜਾਂਦੇ ਕਿ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਅਸੀਂ ਜੇ ਆਪਣੇ ਘਰ ਦੇ ਵਿੱਚ ਵੀ ਇਹ ਫੰਡ ਅਪਣਾ ਲਈਏ ਨਾ, ਤਾਂ ਮੈਨੂੰ ਲੱਗਦਾ ਕਿ ਘਰ ਤੋਂ ਜਿਹੜਾ ਵੇਸਟ ਜਿਹੜਾ ਹੈ ਨਾ ਘਰ ਦੇ ਵਿੱਚ, ਜੇ ਇੱਕ ਘਰ ਦੇ ਵਿੱਚ ਕਿੰਨਾ ਕੁ ਵੇਸਟ ਨਿਕਲ ਜਾਂਦਾ, 1 kg 2 kg, ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ 500 ਗ੍ਰਾਮ ਤੋਂ ਵੀ ਵੱਧ ਨਹੀਂ ਨਿਕਲੇਗਾ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਸੈਗਰੀਗੇਟ ਕਰਨਾ ਸਿੱਖ ਲਈਏ। ਇਹ ਮਾਡਲ ਜਿਹੜੇ ਨੇ ਨਾ ਕਿਵੇਂ ਕੰਮ ਕਰ ਰਹੇ ਨੇ, ਸੈਗਰੀਗੇਟ ਕਰ ਰਹੇ ਨੇ, ਕੰਪੋਜ਼ਿਟ ਕਿਚਨ ਵੇਸਟ ਨੂੰ ਖਾਦ ਫਰਟੀਲਾਈਜ਼ਰ ਦੇ ਵਿੱਚ ਬਣਾ ਰਹੇ ਨੇ, ਪਲਾਸਟਿਕ ਪੇਪਰ ਵੈਂਡਰਸ ਨੂੰ ਦੇ ਦਿੱਤਾ ਜਾਂਦਾ, ਕਿਉਂਕਿ ਇੱਕ ਛੋਟੀ ਜਿਹੀ ਚੀਜ਼ ਹੈ, ਮੰਨ ਲਓ ਕਿ ਘਰ ਦੇ ਵਿੱਚ ਜਿਹੜਾ ਆਪਾਂ ਕਾਗਜ਼ ਹੈ ਜਾਂ ਰੱਦੀ ਇਕੱਠੀ ਕਰ ਲੈਂਦੇ ਹਾਂ, ਉਹ ਜੇ ਆਪਾਂ ਰੱਦੀ ਵਾਲੇ ਨੂੰ ਦੇ ਦਈਏ ਤਾਂ ਮੈਨੂੰ ਲੱਗਦਾ ਸਾਡੀ ਚੀਜ਼ੀ ਦੇ ਪੈਸੇ ਤਾਂ ਬਣ ਹੀ ਜਾਂਦੇ ਨੇ। RRR ਯਾਨੀ ਕਿ ਪੁਰਾਣੀ ਚੀਜ਼ਾਂ ਨੂੰ ਰੀਯੂਜ ਕਰ ਸਕਦੇ ਹਾਂ, ਫਿਰ ਡੋਨੇਟ ਕਰ ਸਕਦੇ ਹਾਂ। ਘਰ ਦੇ ਵਿੱਚ ਕਈ ਪਲਾਸਟਿਕ ਬੋਟਲਸ ਨੇ, ਉਹਨਾਂ ਨੂੰ ਆਪਾਂ ਕੁਝ ਇਹੋ ਜਿਹੇ ਤਰੀਕੇ ਦੇ ਨਾਲ ਕਰਦਾ ਹੀ ਆਰਟ ਐਂਡ ਕਰਾਫਟ ਯੂਜ਼ ਕਰ ਸਕਦੇ ਹਾਂ, ਹੋਰ ਕਾਂਚ ਦੀ ਬੋਟਲਸ ਤੋਂ ਵੀ ਕੁਛ ਨਾ ਕੁਛ ਆਪਾਂ ਬਣਾ ਸਕਦੇ ਹਾਂ। ਦੇਖੋ ਪੰਛੀਆਂ ਦੇ ਲਈ ਵੀ ਆਪਾਂ ਕਾਫੀ ਬਣਾ ਸਕਦੇ ਹਾਂ, ਕਿਉਂਕਿ ਗਰਮੀਆਂ ਬਹੁਤ ਜ਼ਿਆਦਾ ਵੱਧਦੀ ਜਾ ਰਹੀਆਂ ਅਤੇ ਉਹਨਾਂ ਦੇ ਲਈ ਕੁਝ ਇਹੋ ਚੀਜ਼ਾਂ ਆਪਾਂ ਬਣਾ ਸਕਦੇ ਹਾਂ ਕਰਦੇ ਹੀ ਆਰਟ ਐਂਡ ਕਰਾਫਟ ਤੋਂ, ਕਿਉਂਕਿ ਜੋ ਆਪਾਂ ਮਿਹਨਤ ਕਰਦੇ ਹਾਂ ਨਾ ਉਸ ਦੇ ਨਾਲ ਜਿਹੜੀ ਹੈ ਇੱਕ ਰਿਜ਼ਲਟ ਬਾਅਦ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਨਾ, ਉਸ ਦਾ ਇੱਕ ਅਲੱਗ ਹੀ ਜਿਹੜਾ ਹੈ ਨਾ ਖੁਸ਼ੀ ਬਹੁਤ ਅਲੱਗ ਹੁੰਦੀ ਹੈ। ਹੁਣ ਕਿਚਨ ਦੇ ਕੂੜਾ ਹੀ ਜਿਹੜਾ ਕੰਸੈਪਟ ਹੈ ਅਨਕੇ, ਜਿਹੜਾ ਪਾਰਕ ਹੈ ਉਸਦੀ ਮਿੱਟੀ ਦੇ ਵਿੱਚ ਦਬਾ ਸਕਦੇ ਹੋ ਤੁਸੀਂ, ਪਲਾਸਟਿਕ ਅਤੇ ਪੇਪਰ ਨੂੰ ਅਲੱਗ ਕਰ ਸਕਦੇ ਹੋ। ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਹਰ ਵਾਰ ਸੁਣਦੇ ਹਾਂ, ਲੇਕਿਨ ਆਪਾਂ ਕੀ ਕਰਦੇ ਹਾਂ, ਸੁਣ ਕੇ ਉਹਨੂੰ ਸਾਈਡ 'ਤੇ ਰੱਖ ਦਿੰਦੇ, ਅਪਣਾਉਣ ਦੀ ਕੋਸ਼ਿਸ਼ ਤਾਂ ਕਰਦੇ ਨਹੀਂ ਆ, ਪਰ ਕਈ ਜਿਹੜੇ ਹੈ ਏਰੀਆਸ ਇਹੋ ਜਿਹੇ ਨੇ ਉਹਨਾਂ ਨੂੰ ਅਪਣਾਉਂਦੇ ਨੇ ਅਤੇ ਉਹ ਇੱਕ ਮਤਲਬ ਇੱਕ ਮਾਡਲ ਬਣ ਜਾਂਦਾ ਹੈ ਜਿਸ ਦੀ ਗੱਲ ਹਰ ਜਗ੍ਹਾ ਵੀ ਕੀਤੀ ਜਾਂਦੀ, ਕਿਉਂਕਿ ਜੋ ਚੰਗੇ ਕੰਮ ਕੀਤੇ ਜਾਂਦੇ ਆ ਨਾ ਉਹ ਆਟੋਮੈਟਿਕਲੀ ਸਾਰਿਆਂ ਨੂੰ ਫਿਰ ਬਾਅਦ ਦੇ ਵਿੱਚ ਦੱਸੇ ਤੇ ਜਾਂਦੀ, ਕਿਉਂਕਿ ਇੱਕ ਇਗਜ਼ੈਂਪਲ ਸੈੱਟ ਕਰਨ ਦੇ ਲਈ ਹੁੰਦਾ ਹੈ।

ਫਿਰ ਇਹੀ ਹੈ ਕਿ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸੈਗਰੀਗੇਟ ਕਰੀਏ ਅਤੇ ਘਰ ਦੇ ਵਿੱਚ, ਕਿਉਂਕਿ ਬਾਹਰ ਦੀਆਂ ਚੀਜ਼ਾਂ ਪ੍ਰੋਸੈਸਡ ਫੂਡ ਇਹ ਚੀਜ਼ਾਂ 'ਤੇ ਆਪਾਂ ਖਾਂਦੇ ਰਹਿੰਦੇ ਹਾਂ, ਇਹਨਾਂ ਤੋਂ ਮਤਲਬ ਥੋੜ੍ਹਾ ਜਿਹਾ ਇੱਕ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ ਹੈ। ਜੇ ਕਦੀ ਕਦਾਰ ਖਾ ਲਿਆ ਤਾਂ ਠੀਕ ਹੈ, ਲੇਕਿਨ ਘਰ ਦੇ ਜਿਹੜੀ ਘਰ ਦੇ ਵਿੱਚ ਹੀ ਆਪਾਂ ਜੇ ਸਬਜ਼ੀਆਂ ਉਗਾਈਏ, ਇੱਕ ਛੋਟਾ ਜਿਹਾ ਕਿਚਨ ਗਾਰਡਨ ਬਣਾ ਲਈਏ ਅਤੇ ਆਪਣੀ ਉਗਾਈ ਹੋਈ ਸਬਜ਼ੀਆਂ ਖਾਈਏ, ਤਾਂ ਫਿਰ ਉਹਨਾਂ ਦਾ ਸਵਾਦ ਵੀ ਫਿਰ ਵੱਖਰੇ ਹੁੰਦਾ। ਸਾਨੂੰ ਪਤਾ ਹੈ ਕਿ ਇਹ 100% ਗਰੰਟਿਡ, ਫੁੱਲੀ ਗਰੰਟਿਡ, ਬਿਲਕੁਲ ਵਧੀਆ ਵਾਲੀਆਂ ਜਿਹੜੀਆਂ ਚੀਜ਼ਾਂ ਆਪਾਂ ਖਾ ਰਹੇ ਹਾਂ, ਤਾਂ ਫਿਰ ਸਿਹਤ ਤਾਂ ਵਧੀਆ ਰਹਿਣੀ ਹੈ ਰਹਿਣੀ।

ਕਿਹਾ ਜਾਂਦਾ ਕਿ ਹਰ ਖੂਬਸੂਰਤ ਚੀਜ਼ ਜਿਹੜੀ ਦੇਖਣ ਨੂੰ ਸੋਹਣੀ ਬਹੁਤ ਲੱਗਦੀ ਹੈ ਉਹ ਜ਼ਰੂਰੀ ਨਹੀਂ ਹੈ ਚੰਗੀ ਵੀ ਹੋਵੇ। ਅਤੇ ਗੱਲ ਦੱਸਣ ਜਾ ਰਹੀ ਹਾਂ ਟੈਰਰ ਆਫ ਬੰਗਾਲ ਦੀ। ਹੁਣ ਟੈਰਰ ਆਫ ਬੰਗਾਲ ਤੁਸੀਂ ਸੋਚੋਗੇ ਕਿ ਕੀ ਹੋ ਸਕਦਾ, ਕਿ ਕੋਈ ਇੱਕ ਜਾਨਵਰ ਜਿਹਦੀ ਗੱਲ ਕਰਨ ਜਾ ਰਹੀ ਹਾਂ ਜਾਂ ਫਿਰ ਕੋਈ ਇਹੋ ਜਿਹਾ ਇਨਸਾਨ ਕਿਸਦੀ ਗੱਲ ਹੋਣ ਜਾ ਰਹੀ ਹੈ। ਇੱਕ ਬੜਾ ਹੀ ਖੂਬਸੂਰਤ ਪਿਆਰਾ ਜਿਹਾ ਫੁੱਲ ਹੈ ਜਿਸ ਨੂੰ ਟੈਰਰ ਆਫ ਬੰਗਾਲ ਕਿਹਾ ਜਾਂਦਾ, ਇੰਨਾ ਖਤਰਨਾਕ ਹੈ ਉਹ। ਜੀ, ਇੱਕ ਇਹੋ ਜਿਹਾ ਫਲੋਟਿੰਗ ਐਕੁਐਟਿਕ ਪਲਾਂਟ ਹੈ ਜਿਸਨੂੰ ਦੁਨੀਆ ਦੇ ਵਿੱਚ ਸਭ ਤੋਂ ਡੇਂਜਰਸ ਯਾਨੀ ਕਿ ਇਨਵੇਸਿਵ ਵੀਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਨਵੇਸਿਵ ਇਸ ਕਰਕੇ ਹੈ ਕਿ ਇਹ ਸਾਡੀ ਧਰਤੀ ਤੋਂ ਤਾਂ ਆਇਆ ਨਹੀਂ ਹੈ, ਆਇਆ ਤਾਂ ਕਿਤੇ ਹੋਰ ਹੈ, ਲੇਕਿਨ ਆ ਕੇ ਉਸਨੇ ਰਾਜ ਇਸ ਤਰ੍ਹਾਂ ਕੀਤਾ ਹੈ ਕਿ ਕਿਸੇ ਹੋਰ ਨੂੰ ਰਹਿਣ ਦਿੱਤਾ ਨਹੀਂ ਹੈ। ਸਾਊਥ ਅਮੈਰੀਕਾ ਤੋਂ ਆਇਆ, ਬਿਲਕੁਲ ਇੰਡੀਆ ਦੇ ਵਿੱਚ ਬੰਗਾਲ ਰੀਜਨ ਦੇ ਵਿੱਚ 1880 ਅਤੇ 1890 ਦੇ ਵਿੱਚ ਇਸ ਨੂੰ ਜਿਹੜਾ ਹੈ ਜਿਹੜਾ ਔਰਨਾਮੈਂਟਲ ਪਲਾਂਟ ਵਜੋਂ ਇੰਟਰੋਡਿਊਸ ਕੀਤਾ ਗਿਆ ਸੀਗਾ। ਖੂਬਸੂਰਤ ਤਾਂ ਬਹੁਤ ਲੱਗਦਾ ਦੇਖਣ ਦੇ ਵਿੱਚ, ਲਵੈਂਡਰ ਫਲਾਵਰ ਹੈ ਕਿਉਂਕਿ ਬੜੀ ਪਰਪਲ ਕਲਰ ਦੇ ਛੋਟੇ ਛੋਟੇ ਫਲਾਵਰਸ ਉੱਤੇ ਲੱਗੇ ਹੁੰਦੇ ਅਤੇ ਦੇਖਣ ਨੂੰ ਇੰਨੇ ਸੋਹਣੇ ਲੱਗਦੇ ਆ ਨਾ, ਫਿਰ ਕੀ ਹੀ ਦੱਸੇ। ਪਰ ਬਾਅਦ ਵਿੱਚ ਪ੍ਰੋਬਲਮ ਕਿਹੋ ਜਿਹੀ ਬਣੀ ਹੈ, ਪ੍ਰੋਬਲਮ ਇਹ ਹੈ ਕਿ ਇਹ ਇਸ ਤਰ੍ਹਾਂ ਵੱਧਦਾ ਹੈ ਕਿ ਕਿਸੇ ਹੋਰ ਨੂੰ ਵਧਣ ਨਹੀਂ ਦਿੰਦਾ, ਯਾਨੀ ਕਿ ਰੈਪਿਡ ਗਰੋਥ ਇਸਦੀ ਇਸ ਤਰ੍ਹਾਂ ਹੁੰਦੀ ਹੈ, ਬਹੁਤ ਤੇਜ਼ੀ ਨਾਲ ਵੱਧਿਆ ਅਤੇ ਪੂਰੀ ਹੀ ਲੇਕ ਨੂੰ ਪੌਂਡ ਨੂੰ ਕਵਰ ਕਰ ਲੈਂਦਾ। ਹੁਣ ਕਵਰ ਇਸ ਤਰ੍ਹਾਂ ਕਰ ਲੈਂਦੇ ਕਿ ਆਕਸੀਜਨ ਜਿਹੜਾ ਹੈ, ਕਿਉਂਕਿ ਬਾਕੀ ਜਿਹੜੇ ਹੈ ਸਮੁੰਦਰ ਦੇ ਸਮੁੰਦਰ ਦੀ ਗੱਲ ਕਰ ਰਹੀ ਹਾਂ ਯਾਨੀ ਕਿ ਨਦੀਆਂ ਦੇ ਵਿੱਚ ਅਤੇ ਜਿਹੜੇ

ਪੌਂਡਸ ਬਣੇ ਹੁੰਦੇ ਉਹਨਾਂ ਦੇ ਵਿੱਚ ਜਿਹੜੇ ਮੱਛੀਆਂ ਰਹਿ ਰਹੀਆਂ ਨੇ ਜਾਂ ਫਿਰ ਹੋਰ ਜਿਹੜੇ ਨੀਚੇ ਜਿਹੜੇ ਤਲਾਬ ਦੇ ਵਿੱਚ ਹੋਰ ਵੀ ਜੰਤੂ ਰਹਿ ਰਹੇ ਉਹਨਾਂ ਨੂੰ ਕੀ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਧੁੱਪ ਦੀ ਜ਼ਰੂਰਤ ਹੁੰਦੀ ਹੈ। ਪਰ ਇਹ ਜਿਹੜਾ ਪਲਾਂਟ ਹੈ ਨਾ, ਇਹ ਉੱਪਰ ਇਹੋ ਜਿਹੀ ਲੇਅਰ ਬਣਾ ਲੈਂਦਾ ਹੈ ਕਿ ਸੂਰਜ ਦੀ ਰੌਸ਼ਨੀ ਅਤੇ ਆਕਸੀਜਨ ਦੀ ਮਾਤਰਾ ਨੂੰ ਨੀਚੇ ਤੱਕ ਪਹੁੰਚਣ ਨਹੀਂ ਦਿੰਦਾ। ਅਤੇ ਇਸ ਤਰ੍ਹਾਂ ਹੀ ਮੱਛੀਆਂ ਜਿਹੜੀਆਂ ਮਰਦੀਆਂ ਜਾ ਰਹੀਆਂ ਨੇ, ਸਨਲਾਈਟ ਬਲੌਕ ਕਰ ਲੈਂਦਾ, ਨੀਚੇ ਵਾਲੇ ਪਲਾਂਟ ਤੱਕ ਰੌਸ਼ਨੀ ਜਾਂਦੀ ਹੀ ਨਹੀਂ ਹੈ, ਈਕੋ ਸਿਸਟਮ ਨੂੰ ਡੈਮੇਜ ਕਰਦਾ ਜਾ ਰਿਹਾ, ਫਿਸ਼ਿੰਗ ਅਤੇ ਲੋਕਲ ਲਾਈਵਲੀਹੁੱਡ ਨੂੰ ਵੀ ਨੁਕਸਾਨ ਪਹੁੰਚ ਰਿਹਾ। ਲੋਕ ਸਰਵਾਈਵਲ ਜਿਹੜਾ ਸਰਵਾਈਵਲ ਜਿਹੜਾ ਇਸਦਾ ਪ੍ਰੋਸੈਸ ਹੈ ਨਾ, ਇਸ ਤਰ੍ਹਾਂ ਦਾ ਹੈ ਕਿ ਇਸਦਾ ਬੀਜ ਜਿਹੜਾ 25-30 ਸਾਲ ਤੱਕ ਜ਼ਿੰਦਾ ਰਹਿ ਜਾਂਦਾ ਹੈ। ਅਤੇ ਇਹ ਬਿਊਟੀਫੁਲ ਜਿਹੜਾ ਬਲੂ ਡੈਵਲ ਹੈ ਨਾ, ਇਸ ਨੂੰ ਟੈਰਰ ਆਫ ਬੰਗਾਲ ਦਾ ਨਾਮ ਦੇ ਦਿੱਤਾ ਗਿਆ ਕਿ ਡੈਵਲ ਲੀਲੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਅਤੇ ਇਸਦਾ ਸਾਇੰਟੀਫਿਕ ਨੇਮ 'ਚ ਅਸੀਂ ਗੱਲ ਕਰੀਏ ਨਾ, ਕੋਨਵੈਰਿਲਾ ਇਸਦਾ ਨਾਮ ਹੈ, ਜਿਹੜਾ ਕਿ ਵਾਰ ਫੋਰਨ ਕੰਟਰੀ ਤੋਂ ਹੀ ਆਇਆ ਨਾ ਕਿ ਅਮੈਰੀਕਾ ਤੋਂ ਹੀ ਆਇਆ। ਡੇਂਜਰ ਬਹੁਤ ਹੈ। ਇਹ ਇਸ ਦੇ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ ਕਿ ਜਿਹੜੀ ਗਵਰਨਮੈਂਟ ਹੈ ਇਸ ਨੂੰ ਮਕੈਨੀਕਲ ਰਿਮੂਵਰ ਨਾਲ ਪੌਂਡਸ ਨੂੰ ਸਾਫ਼ ਕਰ ਰਹੀਆਂ ਨੇ, ਫਿਰ ਵੀ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜੀ ਕਿ ਇਗਜ਼ਾਮਪਲ ਦੇ ਤੌਰ 'ਤੇ ਲੈ ਲੈਂਦੇ, ਡੱਲ ਲੇਕ ਹੋ ਗਈ ਹੈ, ਲੋਕਤਾਕ ਲੇਕ ਜਿਹੜੀ ਹੈ ਉਸਨੂੰ ਕਲੀਨ ਕੀਤਾ ਜਾ ਰਿਹਾ। ਫਿਰ ਵੀ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਕਿ ਇਸਦਾ ਇੱਕ ਛੋਟਾ ਜਿਹਾ ਪਾਰਟ ਵੀ ਜੇ ਰਹਿ ਜਾਏ ਨਾ, ਇਸ ਦੀਆਂ ਜੜ੍ਹਾਂ ਇਸ ਤਰ੍ਹਾਂ ਆਪਣੇ ਆਪ ਨੂੰ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਕੰਟਰੋਲ ਕਰਕੇ ਰੱਖਦੀ ਕਿ ਇੱਕ ਛੋਟਾ ਜਿਹਾ ਪਾਰਟ ਜੇ ਰਹਿ ਜਾਵੇ, ਇਸ ਨੂੰ ਆਪਣੇ ਆਪ ਨੂੰ ਫਿਰ ਦੁਬਾਰਾ ਬੜੀ ਹੀ ਤੇਜ਼ੀ ਦੇ ਨਾਲ ਇਹ ਦੁਬਾਰਾ ਡਿਵੈਲਪ ਕਰ ਲੈਂਦਾ। ਅਤੇ ਜਿਹੜੇ ਇਨਸੈਕਟ ਹੋ ਗਏ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਸੈਕਟ ਜਿਹੜੇ ਹੈ ਇੰਟਰੋਡਿਊਸ ਕੀਤੇ ਜਾ ਰਹੇ, ਜਿਹੜੇ ਇਸ ਪਲਾਂਟ ਨੂੰ ਖਾ ਜਾਣ, ਈਕੋ ਫਰੈਂਡਲੀ ਮੈਥਡ ਯੂਜ਼ ਕੀਤੇ ਜਾ ਰਹੇ ਨੇ। ਫਿਰ ਇਹੀ ਦੱਸਿਆ ਜਾ ਰਿਹਾ ਜੇ ਕਿਤੇ ਤੁਸੀਂ ਕਿਤੇ ਬੰਗਾਲ ਵਾਲੀ ਸਾਈਡ ਘੁੰਮਣ ਗਏ ਤਾਂ ਇਸ ਪਿਆਰੇ ਜਿਹੇ ਪੌਦੇ ਦੀ ਮਾਸੂਮੀਅਤ ਨੂੰ ਵੇਖ ਕੇ ਤੁਸੀਂ ਇਹ ਸੋਚ ਰਹੇ ਹੋ ਨਾ ਇਸ ਨੂੰ ਘਰ ਲੈ ਕੇ ਆਉਣਾ, ਫਿਰ ਇੱਕ ਵਾਰੀ ਤੁਸੀਂ ਜ਼ਰੂਰ ਸੋਚ ਲੈਣਾ, ਕਿਉਂਕਿ ਇਹ ਮਾਸੂਮ ਜਿਹਾ ਦਿਖਦਾ ਜ਼ਰੂਰ ਹੈ ਲੇਕਿਨ ਹੈ ਨਹੀਂ।

ਬਿਲਕੁਲ ਇਸਦੀ ਕਿਊਟੀ ਪਾਈ ਸ਼ਕਲ ਤੇ ਤੁਸੀਂ ਨਾ ਜਾਣਾ, ਇਸ ਸ਼ਕਲ ਦੇਖਣ ਨੂੰ ਕਿਊਟੀ ਪਾਈ ਲੱਗਦੀ ਹੈ ਲੇਕਿਨ ਇਸ ਸ਼ਕਲ ਦੇ ਪਿੱਛੇ ਬਹੁਤ ਹੀ ਤਗੜਾ ਇੱਕ ਡੇਂਜਰ ਹੈ, ਜਿਸ ਕਰਕੇ ਇਸਨੂੰ ਡੈਵਿਲ ਵੀ ਕਿਹਾ ਗਿਆ।

ਜੇ ਗੱਲ ਕਰੀਏ ਨਾ ਇਸਨੂੰ ਹੋਰ ਕਿਵੇਂ ਯੂਟੀਲਾਈਜ਼ ਕਰ ਰਹੇ ਤਾਂ ਇਸ ਪਲਾਂਟ ਨੂੰ ਵੇਸਟ 'ਤੇ ਆਪਾਂ ਜਾ ਨਹੀਂ ਦੇ ਸਕਦੇ, ਬਾਇਓਗੈਸ ਪ੍ਰੋਡਕਸ਼ਨ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਅਤੇ ਹੈਂਡੀਕ੍ਰਾਫਟ ਇਸ ਦੀ ਇੱਕ ਸਭ ਤੋਂ ਵੱਡੀ ਗੱਲ ਇਹੀ ਯੂਜ਼ ਕੀਤੀ ਗਈ ਹੈ ਕਿ ਇਸ ਜਿਹੜਾ ਪਲਾਂਟ ਹੈ ਇਸਦੇ ਰੇਸ਼ਿਆਂ ਤੋਂ ਕੱਢ ਕੇ ਜਿਹੜੀ ਹੈ ਨਾ ਹੈਂਡੀਕ੍ਰਾਫਟਸ ਯਾਨੀ ਕਿ ਬੈਗਸ ਬਣ ਰਹੇ ਨੇ, ਮੈਟਸ ਬਣ ਰਹੇ ਨੇ, ਈਵਨ ਦੋ ਕਿ ਜਿਹੜੀ ਸਾੜੀਜ਼ ਹੈ ਨਾ ਜਿਹੜੀ ਕਿ ਪਿਓਰ ਕੋਟਨ ਰਾਹੀਂ ਸਾਨੂੰ ਵੇਖਣ ਨੂੰ ਮਿਲਦੀ ਹੈ ਨਾ, ਅਤੇ ਉਹ ਜਿਹੀ ਸਾੜੀਜ਼ ਵੀ ਬਣ ਰਹੀਆਂ ਨੇ, ਕੰਪੋਜ਼ਿਟ ਫਾਈਬਰਸ ਬਣ ਰਹੇ ਨੇ, ਫਰਟੀਲਾਈਜ਼ਰਸ ਬਣ ਰਹੇ ਨੇ, ਅਤੇ ਸਾਡੇ ਸਾਰੇ ਦੋਸਤਾਂ ਨੂੰ ਇਸ ਲਈ ਕਿ ਕੋਈ ਵੀ ਚੀਜ਼ ਜਿਹੜੀ ਹੈ ਖਤਰਨਾਕ ਜ਼ਰੂਰ ਹੋ ਸਕਦੀ ਹੈ, ਵੇਸਟ ਜਾਣ ਨਹੀਂ ਆਪਾਂ ਦੇਣੀ ਕਿਉਂਕਿ ਆਪਾਂ ਇੰਡੀਆ ਵਾਲੇ ਹਾਂ, ਆਪਾਂ ਕਿਸੇ ਵੀ ਚੀਜ਼ ਨੂੰ ਵੇਸਟ ਥੋੜ੍ਹੀ ਜਾਣ ਦੇਵਾਂਗੇ, ਜੇ ਘਰ ਦੇ ਵਿੱਚ ਆਈ ਚੀਜ਼ ਹੈ ਉਸਨੂੰ ਤਰੀਕੇ ਦੇ ਨਾਲ ਯੂਜ਼ ਕਰਨਾ ਆਪਾਂ ਸਿੱਖ ਹੀ ਲਿਆ।

जी दोस्तों, प्रोग्राम चल रहे हैं। गुड मॉर्निंग जलंधर। दिन के 8:24 हो गए हैं। गलत करनी है पहले, गल कर लेनी है फिर बाद च दिखेंगी, इजाजत लेनी है थोड़े तो। जी कि गर्मी बहुत वधी जा रही है तो अज का कुछ माहौल भी इस तरह अज तो, लेकिन मैं लगता है कि ठंडक है क्योंकि मीह का कुछ माहौल बनिया होया है। तो 10 बजे के तकन तो धुप तो बादल योजे रहेगा। अज कड़क की बिजली भी देखने को मिल सकती है तो कणियां भी पै सकदियां ने। ਮੌਸਮ ਦਾ ਤਾਂ ਕਹਿਣਾ ਇਹੀ ਹੈ, ਬਾਕੀ ਦੇਖ ਸਕਦੇ ਹਾਂ। ਅਤੇ ਘਰੋਂ ਛਾਤਾ ਤੁਸੀਂ ਜੇ ਕੰਮ 'ਤੇ ਜਾ ਰਹੇ ਹੋ, ਬਾਹਰ ਘਰ ਤੋਂ ਥੋੜ੍ਹਾ ਦੂਰ ਹੋ, ਤਾਂ ਬਿਲਕੁਲ ਛਾਤਾ ਜ਼ਰੂਰ ਕੈਰੀ ਕਰ ਲੈਣਾ ਆਪਣੇ ਲਈ। ਅਤੇ ਹੁਣ ਜੇ ਗਰਮੀ ਦੀ ਗੱਲ ਕਰ ਰਹੇ ਹਾਂ ਕਿ ਪਾਣੀ ਜ਼ਰੂਰ ਪੀਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, 3 ਤੋਂ 4 ਲੀਟਰ ਘੱਟੋ ਘੱਟ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ ਇਨਕਲੂਡ ਕਰ ਸਕਦੇ ਹੋ ਲੱਸੀ ਜਾਂ ਫਿਰ ਆਮ ਪੰਨਾ ਜ਼ਰੂਰ ਇਨਕਲੂਡ ਕਰ ਸਕਦੇ ਹੋ, ਕਿਉਂਕਿ ਇਹਨਾਂ ਦੀ ਤਾਸੀਰ ਠੰਡੀ ਹੁੰਦੀ ਹੈ। ਔਰ ਬਾਹਰ ਨਿਕਲਦੇ ਵਕਤ ਆਪਣੀ ਜਿਹੜੀ ਹੈ ਸਨਸਕ੍ਰੀਨਸ, ਉਸ ਨੂੰ ਕੈਰੀ ਕਰ ਸਕਦੇ ਹੋ, ਭੁੱਲੋ ਨਹੀਂ ਵਰਨਾ ਟੈਨਿੰਗ ਹੋ ਸਕਦੀ ਹੈ। 12 ਤੋਂ ਲੈ ਕੇ 4 ਵਜੇ ਤੱਕ ਦਾ ਟੈਂਪਰੇਚਰ ਇੰਨਾ ਜ਼ਿਆਦਾ ਹਾਈ ਹੋ ਜਾਂਦਾ ਹੈ। ਅਤੇ ਇਸ ਵੇਲੇ ਕੋਈ ਜੇ ਜ਼ਰੂਰੀ ਕੰਮ ਨਾ ਹੋਵੇ ਤਾਂ ਘਰ ਤੋਂ ਬਾਹਰ ਨਿਕਲਣਾ ਜਾਂ ਆਪਣੇ ਆਫਿਸਿਸ ਤੋਂ ਬਾਹਰ ਨਿਕਲਣਾ ਥੋੜ੍ਹਾ ਜਿਹਾ ਅਵੋਇਡ ਕਰ ਸਕਦੇ ਹੋ। ਅਤੇ ਇਸ ਵੇਲੇ ਯਾਨੀ ਕਿ ਕਈ ਸਾਡੇ ਦੋਸਤ ਜਿਹੜੇ ਨੇ ਮਟਕੇ ਦਾ ਪਾਣੀ ਪੀਂਦੇ ਨੇ, ਉਹ ਪਾਣੀ ਤੁਹਾਡੇ ਲਈ ਜ਼ਿਆਦਾ ਬੈਸਟ ਹੈ ਕਿਉਂਕਿ ਜਿਹੜਾ ਆਪਾਂ ਕਹਿੰਦੇ ਹਾਂ ਨਾ, ਠੰਡਾ ਠੰਡਾ ਪਾਣੀ ਸਾਨੂੰ ਮਿਲ ਜਾਏ ਤਾਂ ਆਤਮਾ ਤ੍ਰਿਪਤ ਹੋ ਜਾਂਦੀ ਹੈ। ਅਤੇ ਇਸ ਕਰਕੇ ਜਿਹੜਾ ਆਪਾਂ ਰੈਫਰੀਜਰੇਟਰ ਦਾ ਪਾਣੀ ਵੀ ਜ਼ਿਆਦਾ ਪੀ ਲੈਂਦੇ ਹਾਂ, ਬਰਫ਼ ਵਾਲਾ ਠੰਡਾ ਠੰਡਾ ਪਾਣੀ ਪੀਂਦੇ ਹਾਂ ਨਾ, ਉਹ ਜਿਹੜੀ ਹੈ ਨਾ ਤਬੀਅਤ ਖਰਾਬ ਕਰ ਸਕਦਾ। ਇਸ ਕਰਕੇ ਮਟਕੇ ਦਾ ਤੁਸੀਂ ਯੂਜ਼ ਕਰ ਸਕਦੇ। ਹੁਣ ਕਈ ਕਹਿੰਦੇ ਨੇ ਮਟਕਾ ਜੇ ਆਪਾਂ ਲੈ ਵੀ ਨਾ ਠੰਡਾ ਨਹੀਂ ਕਰਦਾ, ਕਿਉਂਕਿ ਉਸਦੇ ਵੀ ਕੁਛ ਟਿਪਸ ਐਂਡ ਟ੍ਰਿਕਸ ਹੁੰਦੇ ਆ। ਮਟਕਾ ਲੈ ਕੇ ਆਓਗੇ ਤੁਸੀਂ ਚੰਗੀ ਕੁਆਲਿਟੀ ਦਾ, ਬਿਲਕੁਲ ਮਿੱਟੀ ਵਾਲੇ ਮਟਕੇ ਦੀ ਗੱਲ ਕਰ ਰਹੀ ਹਾਂ, ਅਤੇ ਤੁਸੀਂ ਕਰਨਾ ਕਿ ਅੰਦਰੋਂ ਤੁਸੀਂ ਹੱਥ ਲਗਾ ਕੇ ਨਹੀਂ ਧੋਣਾ ਹੈ ਉਸਨੂੰ, ਫਿਰ ਉਸਦੇ ਜਿਹੜੇ ਪਾਰਟੀਕਲਸ ਹੈ ਉਹ ਸਹੀ ਨਹੀਂ ਰਹਿਣਗੇ। ਇਸ ਕਰਕੇ ਬਾਹਰੋਂ ਉਹਨੂੰ ਨਮਕ ਦੇ ਨਾਲ ਥੋੜ੍ਹਾ ਧੋ ਕੇ ਵਾਸ਼ ਕਰਕੇ ਬਾਹਰੋਂ ਬਾਹਰੋਂ ਹੀ ਉਸਨੂੰ ਪਾਣੀ ਭਰ ਕੇ ਤੁਸੀਂ 24 ਘੰਟੇ ਮਤਲਬ ਕਿ 8-10 ਘੰਟੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਸਨੂੰ ਰੱਖ ਸਕਦੇ। ਅਤੇ ਉਸ ਤੋਂ ਬਾਅਦ ਉਸਦਾ ਪਾਣੀ ਨਿਕਾਲ ਕੇ ਉਸਦੇ ਵਿੱਚ ਸਾਫ਼ ਪਾਣੀ ਭਰ ਕੇ ਤੁਸੀਂ ਉਹਨੂੰ ਰੱਖ ਸਕਦੇ ਹੋ। ਫਿਰ ਕੀ ਕਰ ਸਕਦੇ, ਇੱਕ ਪੋਟ ਲੈ ਕੇ ਉਸਦੇ ਵਿੱਚ ਰੇਤ ਪਾ ਕੇ ਅਤੇ ਰੇਤ ਵਿੱਚ ਹਲਕਾ ਹਲਕਾ ਗਿੱਲਾ ਕਰਕੇ ਜੇ ਠੰਡੀ ਹੋ ਜਾਏਗੀ, ਉਸ ਉੱਪਰ ਆਪਣਾ ਪਾਣੀ ਵਾਲਾ ਮਟਕਾ ਰੱਖ ਸਕਦੇ ਹੋ। ਅਤੇ ਉਸਨੂੰ ਕਿਸੇ ਗਿੱਲੇ ਕੱਪੜੇ ਤੋਂ, ਯਾਨੀ ਕਿ ਕਈ ਵਾਰ ਆਪਾਂ ਹੁੰਦੇ ਨਾ ਜਿਹੜੇ ਜੂਟ ਵਾਲੇ ਹੁੰਦੇ ਆ, ਬੋਰੀਆਂ ਜਿਹੜੀ ਹੁੰਦੀ ਆ, ਉਹ ਸਾਫ਼ ਕਰਕੇ ਉਸਨੂੰ ਗਿੱਲਾ ਕਰਕੇ ਉਸ ਉੱਤੇ ਰੱਖ ਸਕਦੇ। ਅਤੇ ਤੁਹਾਡਾ ਮੈਂ ਕਹਿੰਦੀ ਹਾਂ ਰੈਫਰੀਜਰੇਟਰ ਤੋਂ ਵੀ ਠੰਡਾ ਅਤੇ ਵਧੀਆ ਪਾਣੀ ਤੁਹਾਨੂੰ ਮਿਲਣਾ। ਅਤੇ ਇਹ ਚੀਜ਼ਾਂ ਤੁਸੀਂ ਇਨਕਲੂਡ ਕਰ ਸਕਦੇ ਹੋ। ਅਤੇ ਹਲਕਾ ਫੁਲਕਾ ਖਾਣਾ ਹੀ ਖਾਓ ਕਿਉਂਕਿ ਗਰਮੀਆਂ ਦੇ ਵਿੱਚ ਕਾਫ਼ੀ ਜ਼ਿਆਦਾ ਪੇਟ ਦੀ ਦਿੱਕਤ ਸਾਹਮਣੇ ਆ ਰਹੀਆਂ ਨੇ। ਅਤੇ ਇਸ ਕਰਕੇ ਜ਼ਿਆਦਾ ਚਟਕੀਲਾ ਯਾਨੀ ਕਿ ਮਸਾਲੇਦਾਰ ਵਾਲਾ ਖਾਣਾ ਅਵੋਇਡ ਕਰ ਸਕਦੇ ਹੋ। ਅਤੇ ਬਹੁਤ ਜ਼ਿਆਦਾ ਜਿਹੜਾ ਆਪਾਂ ਬਾਹਰ ਦਾ ਬੇਵਰੇਜਿਸ ਯੂਜ਼ ਕਰਦੇ ਹਾਂ ਨਾ, ਯਾਨੀ ਕਿ

ਚਟਪਟਾ ਤੀਖਾ ਖੱਟਾ ਮਿੱਠਾ ਆਹ ਥੋੜ੍ਹਾ ਅਵੋਇਡ ਕਰੋ, ਘਰ ਦਾ ਹਲਕਾ ਫੁਲਕਾ ਖਾਣਾ ਜ਼ਿਆਦਾ ਖਾਓ ਅਤੇ ਜਿਹੜੇ ਕੋਲਡ ਡਰਿੰਕਸ ਹੈ ਇਹਨਾਂ ਤੋਂ ਵੀ ਦੂਰ ਰਹੋ, ਘਰ ਦੀਆਂ ਬਣੀਆਂ ਹੋਈਆਂ ਚੰਗੀਆਂ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਹਾਂ, ਲੱਸੀ ਹੋ ਗਈ, ਸ਼ਰਬਤ ਹੋ ਗਏ, ਸੱਤੂ ਦਾ ਸ਼ਰਬਤ ਹੋ ਗਿਆ, ਇਹ ਚੀਜ਼ਾਂ ਯੂਜ਼ ਕਰ ਸਕਦੇ ਹਾਂ ਆਪਾਂ। ਚਲੋ ਜੀ, ਫਿਰ ਮੈਨੂੰ ਲੱਗਦਾ ਮੇਰੀ ਵੀ ਥੋੜ੍ਹੀ ਜਿਹੀ ਨਾ ਤਬੀਅਤ ਜੀ ਠੀਕ ਇੱਦਾਂ ਹੀ ਲੱਗ ਰਹੀ ਹੈ, ਮੈਨੂੰ ਵੀ ਲੱਗਦਾ। ਅਤੇ ਚਲੋ ਕੋਈ ਨਹੀਂ, ਪ੍ਰੋਗਰਾਮ ਤਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਅਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਰਹੀ ਹਾਂ, ਅਤੇ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਨੂੰ ਮੈਂ ਇੱਥੇ ਵਾਈਂਡ ਅਪ ਕਰਦੀ, ਪਰ ਜਾਣਾ ਕਿਤੇ ਨਹੀਂ, ਮੈਂ ਵਾਪਸ ਆਉਣਾ ਅਤੇ ਆਪਣੀ ਆਰਜ਼ੇ ਦੋਸਤ ਰਾਹੀਲ ਨੂੰ ਇੱਥੇ ਇਸ ਪ੍ਰੋਗਰਾਮ ਦੇ ਲਈ ਇਜਾਜ਼ਤ ਦੇਣੀ ਹੈ।

0: ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਅਸਾਮ, ਪੱਛਮੀ ਬੰਗਾਲ, ਕੇਰਲਾ, ਤਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੂ ਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਅਮਰੀਕਾ ਹੋਰਮਸ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਅਸਾਮ, ਪੱਛਮੀ ਬੰਗਾਲ, ਕੇਰਲਮ, ਤਮਿਲਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਪਹਿਲਾਂ ਡਾਕ ਵੋਟਾਂ ਦੀ ਗਿਣਤੀ ਹੋ ਰਹੀ ਹੈ, ਜਿਸ ਤੋਂ ਬਾਅਦ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਗਿਣਤੀ ਕੀਤੀ ਜਾਏਗੀ। ਸ਼ੁਰੂਆਤੀ ਰੁਝਾਨ ਦੁਪਹਿਰ ਤੱਕ ਸਾਹਮਣੇ ਆਉਣ ਦੀ ਉਮੀਦ ਹੈ। ਚੋਣ ਕਮਿਸ਼ਨ ਨੇ 4 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੁਚਾਰੂ ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਨੇ। ਅਸਾਮ ਵਿੱਚ 126 ਵਿਧਾਨ ਸਭਾ ਸੀਟਾਂ, ਕੇਰਲਮ ਵਿੱਚ 140, ਤਮਿਲਨਾਡੂ ਵਿੱਚ 234 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਵਿੱਚ ਅੱਜ 293 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਫਲਤਾ ਵਿਧਾਨ ਸਭਾ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਏਗੀ ਅਤੇ ਗਿਣਤੀ 24 ਮਈ ਨੂੰ ਕੀਤੀ ਜਾਏਗੀ। 5 ਰਾਜਾਂ ਵਿੱਚ 7 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਅੱਜ ਕੀਤੀ ਜਾ ਰਹੀ ਹੈ। ਇਹਨਾਂ 7 ਸੀਟਾਂ ਵਿੱਚ ਗੁਜਰਾਤ ਵਿੱਚ ਉਮਰੇਠ, ਕਰਨਾਟਕਾ ਵਿੱਚ ਬਾਗਲਕੋਟ ਅਤੇ ਦਾਵਣਗੇਰੇ ਦੱਖਣ, ਮਹਾਰਾਸ਼ਟਰ ਵਿੱਚ ਰਾਹੋਰੀ ਅਤੇ 12

ਮਤੀ ਨਾਗਾਲੈਂਡ ਵਿੱਚ ਕੋਰੀਡਾਂਗ ਅਤੇ ਤ੍ਰਿਪੁਰਾ ਵਿੱਚ ਧਰਮਨਗਰ ਸ਼ਾਮਿਲ ਨੇ। ਭਾਰਤ ਨੇ ਲਿਪੁਲੇਖ ਦਰੇ ਅਤੇ ਨੇਪਾਲ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਦਰਾ 1954 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਵਾਇਤੀ ਰਸਤਾ ਰਿਹਾ ਅਤੇ ਇਸ ਮਾਰਗ ਤੋਂ ਯਾਤਰਾ ਦਹਾਕਿਆਂ ਤੋਂ ਜਾਰੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਗੱਲ ਸਲਾਨਾ ਕੈਲਾਸ਼ ਮਾਨਸਰੋਵਰ ਯਾਤਰਾ ਦੇ ਸੰਦਰਭ ਵਿੱਚ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਦਾਅਵਿਆਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਹੀ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਭਾਰਤ ਦਾ ਰੁੱਖ ਹਮੇਸ਼ਾ ਸਪੱਸ਼ਟ ਰਿਹਾ ਅਤੇ ਕੋਈ ਨਵੀਂ ਗੱਲ ਨਹੀਂ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਕਿ ਅਜਿਹੇ ਦਾਅਵੇ ਨਾ ਤਾਂ ਜਾਇਜ਼ ਨੇ ਅਤੇ ਨਾ ਹੀ ਇਤਿਹਾਸਕ ਤੱਥਾਂ ਅਤੇ ਸਬੂਤਾਂ 'ਤੇ ਆਧਾਰਿਤ ਨੇ। ਬੁਲਾਰੇ ਨੇ ਕਿਹਾ ਕਿ ਭਾਰਤ ਦੁਆਲੇ ਸੰਬੰਧਾਂ ਦੇ ਸਾਰੇ ਮੁੱਦਿਆਂ 'ਤੇ ਨੇਪਾਲ ਨਾਲ ਅਰਥਪੂਰਨ ਗੱਲਬਾਤ ਦੀ ਉਮੀਦ ਕਰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ 'ਤੇ ਉੱਤਰੀ ਤਕਨਾਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਗੋਸ਼ਟੀ ਕਾਰਜਸ਼ੀਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤਿ ਆਧੁਨਿਕ ਸਵਦੇਸ਼ੀ ਤਕਨਾਲੋਜੀਆਂ ਦੇ ਵਿਖਾਲਿਆਂ ਅਤੇ ਏਕੀਕਰਨ ਲਈ ਇੱਕ ਅਹਿਮ ਮੰਚ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਤੋਂ MSME, ਨਿੱਜੀ ਰੱਖਿਆ ਤਕਨਾਲੋਜੀ ਕੰਪਨੀਆਂ, ਸਟਾਰਟਅਪ ਅਤੇ ਫੌਜੀ ਮੁਲਾਜ਼ਮਾਂ ਸਮੇਤ ਹਿੱਸਾ ਲੈਣ ਵਾਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਇਸ ਸਮਾਗਮ ਵਿੱਚ ਹਿੱਸਾ ਲਏਗੀ। 280 ਤੋਂ ਵੱਧ ਕੰਪਨੀਆਂ ਆਪਣੀਆਂ ਨਵੀਆਂ ਕਾਢਾਂ ਅਤੇ ਤਕਨਾਲੋਜੀਆਂ ਦਾ ਵਿਖਾਲਾ ਕਰਨ ਲਈ ਸਟਾਲ ਲਾਉਣਗੀਆਂ। ਇਹ 3 ਦਿਨਾਂ ਸਮਾਗਮ ਭਾਰਤੀ ਫੌਜ ਦੀ ਉੱਤਰੀ ਕਮਾਂਡ ਅਤੇ ਕੇਂਦਰੀ ਕਮਾਂਡ ਅਤੇ ਭਾਰਤ ਦੀ ਰੱਖਿਆ ਨਿਰਮਾਤਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕਰਾਇਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਜਮੇਕਾ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਜਮੇਕਾ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਦੇ ਯੋਗਦਾਨ ਬਾਰੇ ਗੱਲ ਕੀਤੀ। ਦੋਵਾਂ ਨੇਤਾਵਾਂ ਨੇ ਚੱਲ ਰਹੇ ਬਦਲਾਅ, ਖਾਸ ਕਰਕੇ ਬੁਨਿਆਦੀ ਢਾਂਚੇ, ਮਨੁੱਖੀ ਵਿਕਾਸ ਅਤੇ ਤਕਨਾਲੋਜੀ ਰਾਹੀਂ ਸੰਚਾਲਿਤ ਸ਼ਾਸਨ ਅਤੇ ਉੱਦਮਤਾ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਭਾਰਤ ਜਮੇਕਾ ਸੰਬੰਧਾਂ ਵਿੱਚ ਹਾਲ ਹੀ ਦੀਆਂ ਗਤੀਵਿਧੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਡਾ. ਜੈਸ਼ੰਕਰ ਇਸ ਮਹੀਨੇ ਦੀ 10 ਤਰੀਕ ਤੱਕ ਜਮੇਕਾ, ਸੁਰੀਨਾਮ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਅਧਿਕਾਰਕ ਦੌਰੇ 'ਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੰਬੰਧਿਤ ਕੇਂਦਰੀ ਮੰਤਰਾਲੇ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਸਿਹਤ ਸੰਭਾਲ ਕੇਂਦਰਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਤੋਂ ਸਿਰਫ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਕੇਂਦਰੀ ਸਿਹਤ ਸਕੱਤਰ ਪੁਣਿਆ ਸਲੀਲਾ ਸ੍ਰੀਵਾਸਤਵ ਅੱਜ ਅੱਗ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਨਗੇ ਅਤੇ ਨਵੀਂ ਦਿੱਲੀ ਦੇ ਕਰਤਵਯ ਭਵਨ ਵਿਖੇ ਸਿਹਤ ਸਹੂਲਤਾਂ ਵਿੱਚ ਅੱਗ ਸੁਰੱਖਿਆ ਬਾਰੇ ਸਹੁੰ ਚੁਕਾਉਣਗੇ। ਇਸ ਹਫ਼ਤੇ ਦੌਰਾਨ ਦੇਸ਼ ਭਰ ਵਿੱਚ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਅਤੇ ਤਿਆਰੀ ਗਤੀਵਿਧੀਆਂ ਦੀ ਕੜੀ ਦੀ ਸ਼ੁਰੂਆਤ ਹੋਏਗੀ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਦੌਰਾਨ ਜਾਗਰੂਕਤਾ ਮੁਹਿੰਮਾਂ, ਮੌਕ ਡਰਿਲਸ, ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਅੱਗ ਸੁਰੱਖਿਆ ਪ੍ਰੋਟੋਕਾਲ ਦੇ ਪ੍ਰਸਾਰ ਸਮੇਤ ਕਈ ਗਤੀਵਿਧੀਆਂ ਕਰਨਗੇ। ਤੇਲੰਗਾਨਾ ਦੇ ਹੈਦਰਾਬਾਦ ਤੋਂ ਹਜ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸਾਊਦੀ ਅਰਬ ਦੀ ਪਵਿੱਤਰ ਯਾਤਰਾ ਲਈ ਰਵਾਨਾ ਹੋਇਆ। ਪਹਿਲੇ ਜਥੇ ਵਿੱਚ ਰਾਜ ਦੇ ਕੁੱਲ 430 ਸ਼ਰਧਾਲੂ ਰਵਾਨਾ ਹੋਏ। ਰਾਜ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਹੰਮਦ ਅਜ਼ਰੁਦੀਨ ਨੇ ਸ਼ਰਧਾਲੂਆਂ ਨੂੰ ਸਾਊਦੀ ਅਰਬ ਵਿੱਚ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਤੇਲੰਗਾਨਾ ਦੇ ਵਿਕਾਸ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਅਮਰੀਕਾ ਹੋਰਮੁਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਪ੍ਰੋਜੈਕਟ ਸੈਂਕੜੇ ਜਹਾਜ਼ਾਂ ਅਤੇ ਕਰੀਬ 20,000 ਨਾਵਿਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਗੈਰ ਗਠਜੋੜ ਵਾਲੇ ਦੇਸ਼ ਈਰਾਨ ਯੁੱਧ ਤੋਂ ਪ੍ਰਭਾਵਿਤ ਹੋਏ ਨੇ ਅਤੇ ਅਮਰੀਕਾ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਪਾਣੀਆਂ ਤੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ। ਅਮਰੀਕੀ ਕੇਂਦਰੀ ਕਮਾਨ ਮੁਤਾਬਿਕ ਇਸ ਉਦੇਸ਼ ਲਈ ਮਿਜ਼ਾਈਲ ਨਾਸ਼ਕਾਂ, 100 ਤੋਂ ਵੱਧ ਹਵਾਈ ਜਹਾਜ਼ਾਂ ਅਤੇ 15,000 ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਸ਼੍ਰੀ ਟਰੰਪ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ। ਫਰਵਰੀ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਹੋਰਮੁਜ਼ ਪੜਜੋੜ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕਰੀਬ ਬੰਦ ਕਰ ਦਿੱਤਾ। ਇਸ ਦੌਰਾਨ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਅਤੇ ਸਮੁੰਦਰੀ ਫੌਜ ਦੀ ਨਾਕਾਬੰਦੀ ਲਾ ਦਿੱਤੀ ਏ। ਯੂਰਪੀ ਦੇਸ਼ਾਂ ਦੇ ਨੇਤਾ 2 ਮਹੱਤਵਪੂਰਨ ਸਿਖਰ ਸੰਮੇਲਨਾਂ ਲਈ ਅਰਮੇਨੀਆ ਪਹੁੰਚ ਰਹੇ ਨੇ। ਅਰਮੇਨੀਆ ਨੂੰ ਲੰਮੇ ਸਮੇਂ ਤੋਂ ਰੂਸ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਰਿਹਾ ਅਤੇ ਇਹ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਯੂਰੇਸ਼ੀਆ ਆਰਥਿਕ ਸੰਘ ਦਾ ਮੈਂਬਰ ਵੀ ਏ। ਰੂਸ ਦਾ ਅਰਮੇਨੀਆ ਵਿੱਚ ਇੱਕ ਫੌਜੀ ਅੱਡਾ ਵੀ ਏ। ਅਰਮੇਨੀਆ ਨੂੰ ਰੂਸ ਤੋਂ ਸਸਤੀਆਂ ਦਰਾਂ 'ਤੇ

ਗੈਸ ਮਿਲਦੀ ਰਹੀ ਹੈ। 30 ਤੋਂ ਵੱਧ ਯੂਰਪੀਅਨ ਨੇਤਾ ਅੱਜ ਅਰਮੀਨੀਆ ਵਿੱਚ ਯੂਰਪੀਅਨ ਰਾਜਨੀਤਿਕ ਭਾਈਚਾਰਾ ਸੰਮੇਲਨ ਵਿੱਚ ਸ਼ਾਮਿਲ ਹੋ ਰਹੇ ਨੇ। ਕੱਲ੍ਹ ਪਹਿਲਾ ਯੂਰਪੀ ਸੰਘ ਅਰਮੀਨੀਆ ਸਿਖਰ ਸੰਮੇਲਨ ਹੋਏਗਾ, ਜਿਸ ਵਿੱਚ ਯੂ ਪ੍ਰਧਾਨ ਉਰਸੁਲਾ ਫੋਨ ਦੇਰ ਲੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਅੰਤੋਨੀ ਕੋਸਤਾ ਵੀ ਸ਼ਾਮਿਲ ਹੋਣਗੇ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਕੱਲ੍ਹ ਅਰਮੀਨੀਆ ਵਿੱਚ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਯੂਕਰੇਨ ਨੇ ਹਾਲ ਹੀ ਦੇ ਦਿਨਾਂ ਵਿੱਚ ਯੂਰਪੀਅਨ ਦੇਸ਼ਾਂ ਨਾਲ ਕੂਟਨੀਤਿਕ ਯਤਨ ਤੇਜ਼ ਕਰ ਦਿੱਤੇ ਨੇ। ਸਰਕਾਰ ਨੇ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ਵਿੱਚ ਬਦਲਦੀ ਸਥਿਤੀ ਦਰਮਿਆਨ ਊਰਜਾ ਸਪਲਾਈ, ਸਮੁੰਦਰੀ ਸੰਚਾਲਨ ਤੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰ ਰਹੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਐਲਪੀਜੀ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਦੇਸ਼ ਭਰ ਵਿੱਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਨੇ ਇਹ ਵੀ ਕਿਹਾ ਕਿ ਮਾਰਸ਼ਲ ਆਈਲੈਂਡ ਦੇ ਝੰਡੇ ਵਾਲਾ ਐਲਪੀਜੀ ਵਾਹਕ ਐਮਟੀ ਸਰਵਸ਼ਕਤੀ 46,313 ਮੀਟ੍ਰਿਕ ਟਨ ਐਲਪੀਜੀ ਲੈ ਕੇ ਸੁਰੱਖਿਅਤ ਢੰਗ ਨਾਲ ਹੌਰਮੁਜ਼ ਬਣਜੋੜ ਪਾਰ ਕਰ ਗਿਆ ਹੈ। ਜਹਾਜ਼ ਦੇ ਇਸ ਮਹੀਨੇ ਦੇ 13 ਤਰੀਕ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਐਟਲਾਂਟਿਕ ਮਹਾਸਾਗਰ ਵਿੱਚ ਇੱਕ ਕਰੂਜ਼ ਜਹਾਜ਼ ਤੇ ਸ਼ੱਕੀ ਤੌਰ ਤੇ ਹੰਤਾ ਵਾਇਰਸ ਦੇ ਫੈਲਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਕਿ ਹੰਤਾ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 5 ਹੋਰ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਭਾਵਿਤ ਲੋਕਾਂ ਵਿੱਚ 69 ਸਾਲਾ ਬ੍ਰਿਟਿਸ਼ ਨਾਗਰਿਕ ਸ਼ਾਮਿਲ ਹੈ, ਜੋ ਜੋਹਨਸਬਰਗ ਦੇ ਇੱਕ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਵਿੱਚ ਹੈ। ਭਾਰਤੀ ਮੌਸਮ ਵਿਭਾਗ MD ਨੇ ਅੱਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਗਰਜ ਨਾਲ ਹਨੇਰੀ ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਤੇ ਲਖਨਊ ਸੁਪਰ ਜਾਇੰਟਸ ਆਮੋ ਸਾਹਮਣੇ ਹੋਣਗੀਆਂ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ। ਅਸਾਮ, ਪੱਛਮ ਬੰਗਾਲ, ਕੇਰਲਮ, ਤਮਿਲਨਾਡੂ ਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੂਲੇਕ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਤੇ ਨੇਪਾਲ ਦੇ ਇਤਰਾਜ਼ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਅਮਰੀਕਾ ਹੋਰਮੁਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਝੱਖੜ ਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ ਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

जी दोस्तों, प्रोग्राम शुरू हो गया है अड्डी टप्पा ते। तो सारे ने ट्यूनिंग किया 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਵੀ। ਅਤੇ ਪਹਿਲਾ ਗੀਤ ਤੁਹਾਡੇ ਰੇਡੀਓ ਟਰੈਕਸ 'ਤੇ ਆ ਰਿਹਾ। ਅਤੇ ਲਓ ਜੀ, ਫਿਰ ਨੱਚਣ ਟੱਪਣ ਦੇ ਲਈ, ਯਾਨੀ ਕਿ ਆਪਣੀ ਗੁੱਡ ਮੋਰਨਿੰਗ ਨੂੰ ਹੋਰ ਵੀ ਐਨਰਜੈਟਿਕ ਬਣਾਉਣ ਦੇ ਲਈ, ਹੋ ਜਾਓ ਰੈਡੀ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਆਸਾਮ, ਪੱਛਮੀ ਬੰਗਾਲ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੁਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ 'ਤੇ ਉੱਤਰੀ ਤਕਨਾਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ, ਸੋਧ ਬਿੱਲ 226 ਅਤੇ ਪੰਥਕ ਮਾਮਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੀ ਮੋਡਿਊਲ ਦਾ ਪਰਦਾਫਾਸ਼। 7 ਮੁਲਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ। ਬਾਨਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਉਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆਗਾ। ਅਮਰੀਕਾ ਹੋਰਮੋਜ਼ ਪੜਤੋਲ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਚਪੜ ਅਤੇ ਗੜੇਮਾਰੀ ਦੀ ਪਿਸ਼ਨਗੋਈ ਕੀਤੀ।

ਜੀ ਦੋਸਤੋ, ਸਮਾਂ ਹੋ ਗਿਆ 9:00 ਦਿਨ ਮਿੰਟ ਤੇ ਪ੍ਰੋਗਰਾਮ ਸਾਡਾ ਸ਼ੁਰੂ ਹੋ ਗਿਆ ਦਿਲ ਤੋਂ ਦਿਲ ਦਾ ਕਿਆ ਨੇ ਦਿਲ ਆਪਣਾ ਪੰਜਾਬੀ ਤੁਸੀਂ ਸਾਨੂੰ ਟਿਊਨ ਕੀਤਾ 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੁਹਾਡੀ ਆਪਣੀ ਆਰਜ਼ੂ ਦੋਸਤ ਜੀ ਬਿਲਕੁਲ ਰਾਹਿਲ ਦੇ ਨਾਲ ਅੱਜ ਜਿਹੜਾ ਚਰਚਾ ਦਾ ਵਿਸ਼ੇ ਬੜਾ ਹੀ ਖਾਸ ਹੈ ਤੁਸੀਂ ਸਾਰਿਆਂ ਨੇ ਸਾਡੇ ਨਾਲ ਸ਼ਾਮਿਲ ਤਾਂ ਜ਼ਰੂਰ ਹੋਣਾ ਮੈਨੂੰ ਦੱਸੋਗੇ ਤੁਸੀਂ ਕਿਉਂਕਿ ਅੱਜ ਅਸੀਂ ਜਿੱਦਾਂ ਕਿ ਦੱਸਿਆ ਹੈ ਕਿ ਅੱਜ ਹੈ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਆਪਾਂ ਮਨਾ ਰਹੇ ਹਾਂ ਅਤੇ ਸਾਡੇ ਸਾਰੇ ਜਿੰਨੇ ਵੀ ਫਾਇਰ ਫਾਈਟਰਸ ਨੇ ਉਹਨਾਂ ਨੂੰ ਸਲਾਮ ਹੈ ਅਤੇ ਉਹਨਾਂ ਨੂੰ ਦਿਲੋਂ ਯਾਦ ਵੀ ਕਰ ਰਹੇ ਹਾਂ ਅਤੇ ਜਿੱਦਾਂ ਕਿ ਕਈ ਵਾਰ ਅਸੀਂ ਆਪਣੇ ਆਲੇ ਦੁਆਲੇ ਵੀ ਵੇਖਦੇ ਹਾਂ ਕਈ ਵਾਰ ਕਈ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਕਿ ਛੋਟੀ ਜਿਹੀ ਅਣਗਹਿਲੀ ਕਾਰਨ ਅੱਗ ਲੱਗ ਜਾਂਦੀ ਹੈ ਅਤੇ ਇਸ ਅੱਗ ਨੂੰ ਕਿਵੇਂ ਬੁਝਾਇਆ ਜਾ ਸਕਦਾ ਹੈ ਜਾਂ ਤੁਹਾਡੇ ਦਿਮਾਗ ਦੇ ਵਿੱਚ ਜਾਂ ਤੁਸੀਂ ਜਾਣਦੇ ਕੋਈ ਇਹੋ ਜਿਹਾ ਤੁਹਾਡੇ ਨਾਲ ਇੰਸੀਡੈਂਟ ਹੋਇਆ ਤੁਸੀਂ ਆਪਣੇ ਆਲੇ ਦੁਆਲੇ ਵੇਖਿਆ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਸਾਡੇ ਨਾਲ ਯਾਨੀ ਕਿ ਸਾਡੇ ਵਟਸਐਪ ਨੰਬਰ 'ਤੇ ਤੁਸੀਂ ਆਪਣੀ ਆਡੀਓ ਭੇਜ ਸਕਦੇ ਹੋ 98-55-10-10-27 'ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਲਿਖ ਕੇ ਭੇਜ ਸਕਦੇ ਹੋ ਅਤੇ ਜੀ ਜਿਹੜੇ ਸਾਡੇ ਦੋਸਤਾਂ ਨੂੰ ਲੱਗਦੇ ਨੇ ਫਰਮਾਇਸ਼ੀ ਪ੍ਰੋਗਰਾਮ ਹੈ ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈ ਸਾਡੇ ਨਾਲ ਤੁਹਾਡੇ ਨਾਲ ਜੁੜਨ ਦਾ ਪ੍ਰੋਗਰਾਮ ਹੈ ਤੁਹਾਡੀਆਂ ਗੱਲਾਂ ਸਾਂਝੀ ਕਰਨ ਦਾ ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ ਫਿਰ ਜਾਂ ਫਿਰ ਤੁਸੀਂ ਆਪਣੀ ਕੋਈ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਇਸੇ ਵਿਸ਼ੇ 'ਤੇ ਤੁਸੀਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੋਈ ਜਾਣਕਾਰੀ ਸਾਨੂੰ ਦੇਣਾ ਚਾਹੁੰਦੇ ਹੋ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਆਪਣਾ ਕੋਈ ਹੁਨਰ ਜਾਂ ਫਿਰ ਕੋਈ ਇਹੋ ਜਿਹੀ ਸਾਡੀ ਨਾਨੀ ਦਾਦੀਆਂ ਦੀਆਂ ਕੋਈ ਅਖਾਣ ਬੁਝਾਰਤਾਂ ਕੁਝ ਇਹੋ ਜਿਹੀਆਂ ਚੀਜ਼ਾਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਲੇਕਿਨ ਅੱਜ ਦਾ ਖਾਸ ਜਿਹੜਾ ਵਿਸ਼ਾ ਹੈ ਨਾ ਉਸਨੂੰ ਯਾਦ ਵਿੱਚ ਰੱਖਣਾ ਕਿਉਂਕਿ ਇਹ ਛੋਟੀ ਜਿਹੀ ਵਿਸ਼ਾ ਨਹੀਂ ਹੈ ਇੱਕ ਤਰ੍ਹਾਂ ਦਾ ਕਿਉਂਕਿ ਕਈ ਵਾਰ ਸਾਨੂੰ ਸਿਚੁਏਸ਼ਨ ਇਹੋ ਜਿਹੀ ਫੇਸ ਕਰਨੀ ਪੈ ਜਾਂਦੀ ਹੈ ਅਤੇ ਜੇ ਸਾਡੇ ਘਰ ਦੇ ਵਿੱਚ ਬੱਚੇ ਨੇ ਬਜ਼ੁਰਗ ਨੇ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਅਤੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਕਿਹੜੀ ਸਿਚੁਏਸ਼ਨ ਕਿਸ ਵੇਲੇ ਜਿਹੜੇ ਆਪਾਂ ਕੁਝ ਸੁਣਿਆ ਹੋਇਆ ਸਾਡੇ ਕੰਮ ਆ ਜਾਏ ਉਹ ਚੀਜ਼ ਜ਼ਿਆਦਾ ਬਿਹਤਰ ਹੋ ਜਾਂਦੀ ਹੈ ਜਿੱਦਾਂ ਕਿ ਆਪਾਂ ਮੇਨਲੀ ਘਰਾਂ ਦੇ ਵਿੱਚ ਵੇਖਦੇ ਹਾਂ ਨਾ ਜਿਹੜੀ ਸਾਡੀ ਘਰ ਦੀਆਂ ਲੇਡੀਜ਼ ਜਿਹੜੀ ਹੈ ਕੰਮ ਕਰਦੀਆਂ ਕਿਚਨ ਦੇ ਵਿੱਚ ਅਤੇ ਕਈ ਵਾਰ ਹੁੰਦਾ ਨਾ ਕਿ ਸਿੰਥੈਟਿਕ ਜਿਹੜਾ ਕੱਪੜਾ ਉਹ ਨਹੀਂ ਪਾਉਣਾ ਚਾਹੀਦਾ ਕਿਉਂਕਿ ਅੱਗ ਬਹੁਤ ਜਲਦੀ ਫੜ ਲੈਂਦੇ ਸੂਤੀ ਕੱਪੜੇ ਜਿਹੜੇ ਉਹੀ ਪਾਉਣੇ ਚਾਹੀਦੇ ਆ ਸ਼ਨੀਲ ਜਾਂ ਫਿਰ ਇੱਦਾਂ ਦੇ ਕੱਪੜੇ ਨਾ ਪਾ ਕੇ ਜ਼ਿਆਦਾ ਅੱਗ ਦੇ ਦੁਆਲੇ ਜਾਈਏ ਅਤੇ ਉਹ ਜ਼ਿਆਦਾ ਬੈਸਟ ਰਹਿੰਦਾ ਜਾਂ ਫਿਰ ਆਪਣੇ ਜਿਹੜੇ ਦੁਪੱਟੇ ਹੈ ਜਾਂ ਫਿਰ ਚੁੰਨੀਆਂ ਜਿੰਨੇ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਕੈਰੀ ਪ੍ਰੋਪਰ ਟਾਈ ਕਰਕੇ ਰੱਖਣਾ ਚਾਹੀਦਾ ਕਈ ਵਾਰ ਹੁੰਦਾ ਨਾ ਗਾ ਆਪਾਂ ਰੋਟੀਆਂ ਵੇਲ ਰਹੇ ਹਾਂ ਇੱਥੇ ਚੂਲਾ ਸਾਈਡ 'ਤੇ ਰੱਖਿਆ ਹੋਇਆ ਦੁਪੱਟਾ ਨਾਲ ਹੀ ਡਿੱਗੀ ਜਾਂਦਾ ਉਹ ਵਾ ਫਿਲਮਾਂ 'ਚ ਲਹਿਰਾਉਂਦਾ ਹੋਇਆ ਚੰਗਾ ਲੱਗਦਾ ਲੇਕਿਨ ਪ੍ਰੋਪਰ ਸੈਟਅਪ ਜਿਹੜਾ ਹੈ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਅਤੇ ਕਈ ਵਾਰ ਜੇ ਅੱਗ ਲੱਗ ਜਾਏ ਤਾਂ ਕਿਹੜੀ ਅੱਗ ਜਿਹੜੀ ਹੈ ਉਸਨੂੰ ਕਿਵੇਂ ਬੁਝਾਇਆ ਜਾ ਸਕਦਾ ਕਿਉਂਕਿ ਹਰ ਵਾਰ ਪਾਣੀ ਜਿਹੜਾ ਹੈ ਨਾ ਉਹ ਕੰਮ ਨਹੀਂ ਆਉਂਦਾ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਜੁੜਨਾ ਜ਼ਰੂਰ ਹੈ ਮੈਂ ਵੇਟ ਕਰ ਰਹੀ ਹਾਂ ਤੁਹਾਡੇ ਹੀ ਜਿਹੜੇ ਹੈ ਮੈਸੇਜਿਸ ਦਾ 98-55-10-10-27 'ਤੇ

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਯਾਨੀ ਕਿ ਦਿਲ ਤੋਂ ਦਿਲ ਤੱਕ, ਜਿਹਦਾ ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਜਿੱਦਾਂ ਅੱਗ ਲੱਗ ਜਾਂਦੀ ਹੈ ਅਤੇ ਉਸ ਸਿਚੁਏਸ਼ਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਜਾਂ ਫਿਰ ਸਾਨੂੰ ਕਿਹੜੇ ਕਿਹੜੇ ਇਹੋ ਜਿਹੇ ਸਟੈਪ ਹੈ ਜਿਹੜੇ ਸਾਨੂੰ ਲੈਣੇ ਚਾਹੀਦੇ ਆ। ਚਲੋ ਦੇਖੋ, ਗੱਲਾਂ ਕਰਦੇ ਕਰਦੇ ਇੱਕ ਸਾਨੂੰ ਆਡੀਓ ਮੈਸੇਜ ਆਇਆ, ਸੁਣਦੇ ਨੇ ਕਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੈ, ਸਾਡਾ ਅੱਜ ਦਾ ਜਿਹੜਾ ਵੀ ਵਿਸ਼ੇ ਹੈ ਉਸ ਬਾਰੇ ਆਪਣੇ ਵਿਚਾਰ ਜਿਹੜੇ ਸਾਨੂੰ ਦੱਸਣਾ ਚਾਹੁੰਦੇ ਹਾਂ, ਸੁਣਦੇ ਹਾਂ ਕੀ ਕਹਿਣਾ ਚਾਹੁੰਦੇ।

0: ਦੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਲਾ, ਬਾਗਾ ਪੁਰਾਣਾ ਤੋਂ ਜੀ।
0: ਸਤਿ ਸ੍ਰੀ ਅਕਾਲ।
1: ਪਿਆਰੀ ਬੇਟੀ ਰਾਹਿਲ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਟੀ, ਅੱਜ ਤੁਹਾਡਾ ਵੀ ਗਲਾ ਗੁਲਾ ਖਰਾਬ ਹੀ ਲੱਗਦਾ ਹੈਗਾ। ਬਾਕੀ ਹੁਣ ਇਹ ਹੁਣ ਮੌਸਮ ਹੈ, ਰੁੱਤ ਬਦਲਦੀ ਹੈ, ਇਸ ਕਰਕੇ ਫਰਕ ਪੈ ਹੀ ਜਾਂਦਾ ਹੈਗਾ। ਇਸ ਕਰਕੇ ਵੀ ਘੜੇ ਦਾ ਪਾਣੀ ਪੀਓ, ਲੰਮੀ ਉਮਰ ਜੀਓ
0: ਜੀ,
1: ਇਹ ਨਾਰਾ ਲੈ ਕੇ ਆਪਾਂ ਚੱਲਾਂਗੇ। ਅੱਜ ਜਿਹੜਾ ਤੁਸੀਂ ਵਿਸ਼ਾ ਦੱਸਿਆ ਹੈਗਾ ਵੀ ਫਾਇਰ ਬ੍ਰਿਗੇਡ ਬਾਰੇ, ਇਹ ਬਹੁਤ ਹੀ ਨਾਜ਼ੁਕ ਸਥਿਤੀ ਹੁੰਦੀ ਹੈ ਜਦੋਂ ਕਣਕਾਂ ਵੱਢਣ ਵਾਲੀਆਂ ਹੁੰਦੀਆਂ ਆਪਣੀਆਂ, ਅਤੇ ਉਸ ਵੇਲੇ ਆਪਾਂ ਖਿਆਲ ਨਹੀਂ ਰੱਖਦੇ ਜਿੱਥੇ ਕਿ ਟਰਾਂਸਫਾਰਮਰ ਲੱਗਾ ਹੈ ਉਹ ਤੋਂ ਪਹਿਲਾਂ ਹੀ ਕਟਾਈ ਕਰ ਲੈਣੀ ਚਾਹੀਦੀ ਹੈਗੀ ਹੈ, ਕਿਉਂਕਿ ਜਿਹੜੀ ਅੱਗ ਲੱਗਦੀ ਹੈ ਨਾ ਇਹ ਤਾਰਾਂ ਦੀ ਸਪਾਰਕਿੰਗ ਕਰਕੇ ਲੱਗਦੀ ਅੱਗ,
0: ਅਤੇ
1: ਇਸ ਕਰਕੇ ਵੀ ਉਸ ਜਗ੍ਹਾ ਤੋਂ ਪਹਿਲਾਂ ਹੀ ਕਣਕ ਦੀ ਵਾਢੀ ਕਰ ਲੈਣੀ ਚਾਹੀਦੀ ਹੈ, ਜਾਂ ਤਾਂ ਕਿ ਅੱਗ ਤੋਂ ਪੈਰ ਤੋਂ ਬਚਿਆ ਜਾ ਸਕੇ, ਅਤੇ ਜਾਂ ਕੋਈ ਉੱਥੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੋਲੇ, ਵੀ ਜਦੋਂ ਪਤਾ ਲੱਗਦਾ ਵੀ ਆਪਾਂ ਹੁਣ ਕਣਕ ਦੀ ਵਾਢੀ ਸ਼ੁਰੂ ਕੀਤੀ ਹੈ, ਅਤੇ ਇੱਕ ਜਿਹੜੀਆਂ ਗੱਡੀਆਂ ਮਿਲਦੀਆਂ ਹੈਗੀਆਂ ਪੈਰ ਬ੍ਰਿਗੇਡਾਂ ਵੀ ਹੁੰਦੀਆਂ ਛੋਟੀਆਂ, ਆਮ ਪਿੰਡਾਂ ਵਿੱਚ ਵੀ ਬਣਾ ਕੇ ਰੱਖੀਆਂ ਹੋਈਆਂ, ਪਾਈਪ ਲੱਗੀ ਹੁੰਦੀ ਹੈ, ਉਹਦੇ ਨਾਲ ਕੰਪਰੈਸ਼ਰ ਵੀ ਲੱਗਾ ਹੁੰਦਾ, ਵੀ ਉਹ ਗੱਡੀਆਂ ਹਰ ਵੇਲੇ ਤਿਆਰ ਚਾਹੀਦੀਆਂ। ਇੱਥੇ ਬਾਘਾ ਪੁਰਾਣਾ ਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਉਹੋ ਜਿਹੀ ਗੱਡੀ ਬਣੀ ਵੀ ਹੈ ਜੀ, ਮਤਲਬ ਜਦੋਂ ਵੀ ਰੱਬ ਨਾ ਕਰੇ ਕਿਤੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਅਤੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿੱਤੀ ਜਾਂਦੀ ਹੈ ਅਤੇ ਪਹਿਲ ਦੇ ਆਧਾਰ 'ਤੇ ਗੱਡੀਆਂ ਪਹੁੰਚ ਕੇ ਅੱਗ 'ਤੇ ਕਾਬੂ ਪਾ ਲੈਂਦੀਆਂ। ਪਰ ਫਾਇਰ ਬ੍ਰਿਗੇਡ ਵਾਲੇ ਜਿਹੜੇ ਵੀਰ ਹੈ ਉਹ ਪਹੁੰਚਣ 'ਚ ਦੇਰੀ ਹੋ ਜਾਂਦੀ ਉਹਨਾਂ ਨੂੰ, ਕਿਉਂਕਿ ਲੰਬੀ ਵਾਰ 'ਤੇ ਚੱਲ ਕੇ ਆਉਣਾ ਹੁੰਦਾ ਉਹਨਾਂ ਨੇ। ਇਸ ਕਰਕੇ ਵੀ ਪਿੰਡਾਂ ਵਾਲੇ ਵੀਰਾਂ ਨੂੰ ਵੀ ਚਾਹੀਦਾ, ਪਿੰਡਾਂ ਦੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਸਾਧਨ ਪਹਿਲਾਂ ਤਿਆਰ ਕਰਕੇ ਰੱਖੇ ਜਾਣ ਤਾਂ ਕਿ ਆਪਾਂ ਇਸ ਮੰਦਭਾਗੀ ਘਟਨਾ ਤੋਂ ਬਚ ਸਕੀਏ। ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ, ਦਿਲ ਆਪਣਾ ਪੰਜਾਬੀ, ਸਤਿ ਸ੍ਰੀ ਅਕਾਲ ਦੋਸਤੋ।
0: ਜੀ ਬਿਲਕੁਲ ਸਹੀ, ਜਿੱਦਾਂ ਕਿ ਸਤਨਾਮ ਜੀ ਨੇ ਕਿਹਾ ਹੈ ਕਿ ਜਿਹੜੀ ਆਪਾਂ ਵਾਢੀ ਕਰਦੇ ਹਾਂ, ਠੀਕ ਹੈ, ਕਣਕਾਂ ਦੀ ਜਿਹੜਾ ਉਹਦੀ ਆਪਾਂ ਇਕੱਠਾ ਕਰਕੇ ਰੱਖਦੇ ਨਾ, ਤੂੜ ਇਕੱਠਾ ਹੀ ਨਾਲ ਹੀ ਟਰਾਂਸਫਾਰਮਰ ਦੇ, ਉਹ ਨਾਲ ਨਾ ਰੱਖੀਏ ਉਸ ਤੋਂ ਪਹਿਲਾਂ ਪਹਿਲਾਂ ਸਿਚੁਏਸ਼ਨ ਨੂੰ, ਜੇ ਕਿਉਂਕਿ ਕਈ ਵਾਰ ਆਪਾਂ ਇਨਸਾਨ ਹੈਗੇ ਹਾਂ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ, ਦਿਮਾਗ ਲਗਾ ਲੈਂਦੇ ਕਿ ਇਸ ਚੀਜ਼ ਨੂੰ ਜੇ ਇੱਦਾਂ ਕਰੀਏ ਤਾਂ ਇੱਦਾਂ ਹੋ ਸਕਦਾ, ਅਤੇ ਉਸ ਸਿਚੁਏਸ਼ਨ ਨੂੰ ਪਹਿਲਾਂ ਹੀ ਦਿਮਾਗ ਦੇ ਵਿੱਚ ਲਿਆ ਕੇ ਉਸ ਚੀਜ਼ ਨੂੰ ਕਰ ਸਕੀਏ ਉਹਦਾ ਹੈਂਡਲ, ਹੈ ਨਾ। ਜਿੱਦਾਂ ਕਿ ਇਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਾਂਗੂ ਛੋਟੀ ਛੋਟੀ ਗੱਡੀਆਂ ਹੋਣੀਆਂ ਚਾਹੀਦੀਆਂ ਹਰ ਇੱਕ ਏਰੀਆ ਦੇ ਵਿੱਚ, ਇਹੋ ਜਿਹੇ ਹੁੰਦੇ ਬੱਚਿਆਂ ਨੂੰ ਵੀ ਜਿਹੜੇ ਕਿ ਈਵਨ ਤੋਂ ਸਾਨੂੰ ਨੰਬਰ ਯਾਦ ਕਰਾਉਣੇ ਚਾਹੀਦੇ ਹੈ ਕਿ ਜੇਕਰ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਜਾਂ ਫਿਰ ਫਾਇਰ ਬ੍ਰਿਗੇਡ ਦੇ ਜਿਹੜੇ ਨੰਬਰ ਹੈ ਜਾਂ ਫਿਰ ਪੁਲਿਸ ਹੈਲਪਲਾਈਨ ਨੰਬਰ, ਉਹ ਬੱਚਿਆਂ ਨੂੰ ਯਾਦ ਕਰਾਉਣੇ ਚਾਹੀਦੇ, ਐਂਬੂਲੈਂਸ ਨੰਬਰ ਵੀ ਉਹਨਾਂ ਨੂੰ ਯਾਦ ਕਰਾਉਣੇ ਚਾਹੀਦੇ ਕਿ ਸਿਚੁਏਸ਼ਨ ਕੁਝ ਵੀ ਹੋ ਸਕਦੀ ਹੈ, ਹੈ ਨਾ, ਖੁਦਾ ਨਾ ਖਾਸਤਾ ਕੁਝ ਵੀ ਹੋ ਸਕਦਾ, ਅਤੇ ਉਹਨਾਂ ਨੂੰ ਯਾਦ ਹੋਵੇ ਘਰ ਦੇ ਵਿੱਚ ਕੋਈ ਵੱਡਾ ਹੈ ਉਸ ਸਿਚੁਏਸ਼ਨ ਨੂੰ ਹੈਂਡਲ ਕਰੇ, ਬੱਚੇ ਵੀ ਦਿਮਾਗ ਲਗਾ ਕੇ ਆਪਸ ਵਿੱਚ, ਕਿਉਂਕਿ ਹਰ ਇੱਕ ਬੱਚਾ ਜਿਹੜਾ ਉਸਨੂੰ ਅੱਜ ਕੱਲ੍ਹ ਫੋਨ ਚਲਾਉਣਾ ਤਾਂ ਆਉਂਦਾ ਹੀ ਹੈ, ਅਤੇ ਨੰਬਰ ਯਾਦ ਕਰ ਲੈਣੇ ਚਾਹੀਦੇ, ਜਿਵੇਂ ਕਿ ਫਾਇਰ ਨੰਬਰ ਹੈ 101 ਹੋ ਗਿਆ, ਇਹ ਨੰਬਰ ਯਾਦ ਰੱਖੀਏ, ਐਂਬੂਲੈਂਸ ਦਾ ਨੰਬਰ ਜਿਹੜਾ 108 ਹੈ ਇਹ ਨੰਬਰ ਨੂੰ ਯਾਦ ਰੱਖੀਏ, 112 ਜਿਹੜਾ ਹੈ ਸੈਂਟਰਲ ਹੈਲਪਲਾਈਨ ਨੰਬਰ ਹੈ ਜਿਹੜਾ ਉਸ ਨੰਬਰ ਨੂੰ ਯਾਦ ਰੱਖੀਏ, ਅਤੇ ਇਹਨਾਂ ਨੰਬਰਸ ਨੂੰ ਯਾਦ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਅਤੇ ਨਾਲ ਹੀ ਜਿੱਦਾਂ ਕਿ ਆਪਾਂ ਗੱਲ ਕਰ ਹੀ ਰਹੇ ਹਾਂ ਅਤੇ ਸਾਨੂੰ ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕਿ ਅੱਜ ਇਸ ਵਿਸ਼ੇ ਬਾਰੇ ਗੱਲ ਕਰਨਗੇ, ਆਪਣੇ ਕੋਈ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਸਾਡੇ ਦੋਸਤ।
2: SBS ਨਗਰ ਬੈਰਮਪੁਰ, ਪ੍ਰਲੋਚਨ ਟੇਲਰ। ਰਾਹਲ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਹਲ ਜੀ, ਕੀ ਹਾਲ ਚਾਲ ਆ?
0: ਜੀ ਵਧੀਆ।
2: ਤੁਸੀਂ ਤਾਂ ਇੱਕ ਮਿੱਠੀ ਆਵਾਜ਼ ਦੇ ਮਾਲਕ ਹੋ, ਬਹੁਤ ਹੀ ਪਿਆਰ ਨਾਲ ਜਿਹੜਾ ਸ਼ੋਅ ਪੇਸ਼ ਕਰਦੇ ਹੋ, ਤੁਹਾਡਾ ਥੈਂਕਸ। ਵਿਚਾਰ ਮੈਂ ਬਾਅਦ ਵਿੱਚ ਦੱਸਦਾ, ਦੋ ਕੁ ਲਾਈਨਾਂ ਇੱਕ ਵਾਰੀ ਤੁਹਾਡੇ ਸਵਾਗਤ ਲਈ ਹੋਰ ਪੇਸ਼ ਕਰਦਾ ਜੇਕਰ ਆਜ਼ਾਦ ਹੋਵੇ ਤਾਂ। ਮੀਂਹ ਤੋਂ ਬਾਅਦ ਪਤਾ ਨਹੀਂ ਕਿਹੜੇ ਦੇਸ਼ ਤੋਂ ਠੰਡੀਆਂ ਹਵਾਵਾਂ ਆਈਆਂ ਨੇ, ਅੱਜ ਤਾਂ FM ਰੇਨਬੋ ਤੇ ਮੈਡਮ ਰਾਹਲ ਨੇ ਧੁੰਮਾਂ ਪਾਈਆਂ ਨੇ, ਧੁੰਮਾਂ ਪਾਈਆਂ ਨੇ। ਸੋ ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ। ਮੈਡਮ, ਜਿੱਦਾਂ ਨਾ ਤੁਸੀਂ ਗੱਲ ਕੀਤੀ ਆ, ਕੋਈ ਦੁਰਘਟਨਾ ਹੋ ਜਾਏ, ਰੱਬ ਨਾ ਕਰੇ, ਜਿੱਦਾਂ ਨਾ ਕਿਤੇ ਅੱਗ ਵਗੈਰਾ ਲੱਗ ਜਾਂਦੀ ਹੈ ਕਿਸੇ ਚੀਜ਼ ਤੋਂ
0: ਜੀ,
2: ਜਾਂ ਪਿੰਡਾਂ ਵਿੱਚ ਕੋਈ ਸਮੱਸਿਆ ਇੱਦਾਂ ਦੀ ਅਸੀਂ ਦੇਖੀ ਹੈ ਨਾ, ਤਾਂ ਕੋਸ਼ਿਸ਼ ਇਹੀ ਕਰੀਏ ਦੀ ਆ, ਸਭ ਤੋਂ ਪਹਿਲਾਂ ਤਾਂ ਵਾਟਰ ਹੁੰਦਾ ਹੈ ਜਿੱਦਾਂ ਵੀ ਕਿੱਦਾਂ, ਜੇਕਰ ਨਾ ਕੋਈ ਗੱਲ ਇੱਦਾਂ ਦੀ ਬਣੇ, ਕੋਈ ਅੱਗ ਦਾ ਹਾਲਾਤ ਦੇਖੀ ਦਿਓ ਕਿਹੋ ਜਿਹੇ, ਜਾਂ ਫਿਰ ਉਹਦੇ ਉੱਪਰ ਤੁਸੀਂ ਉਹਦੇ ਉੱਪਰ ਰੇਤ ਪਾ ਦਿਓ ਜਾਂ ਮਿੱਟੀ ਪਾ ਦਿਓ, ਜੇ ਛੋਟੀ ਅੱਗ ਹੈ ਨਾ ਉਹਦੇ ਉੱਪਰ ਕੋਈ ਇੱਦਾਂ ਹੁੰਦੀ ਆ, ਮਿੱਟੀ ਤਾਂ ਲਾਜ਼ਮੀ ਪਾਉਣੀ ਪਾਉਣੀ ਹੈ ਜਿੱਦਾਂ ਨਾ, ਜਾਂ ਫਿਰ ਹੋਰ ਕੋਈ ਚੀਜ਼ ਹੁੰਦੀ ਜਿੱਦਾਂ ਭਾਰਾ ਕੋਈ ਮਰਦੀ ਜਿਹਾ ਕੰਬਲ ਵਗੈਰਾ ਜਾਂ ਕੋਈ ਇੱਦਾਂ ਦਾ, ਉਹਦੇ ਉੱਪਰ ਦੱਬ ਦਿਓ, ਠੀਕ ਆ, ਅਤੇ ਇਸ ਤਰ੍ਹਾਂ ਵੀ ਉਹਨੂੰ ਥੋੜ੍ਹਾ ਜਿਹਾ ਕਾਬੂ ਕੀਤਾ ਜਾ ਸਕਦਾ, ਜਿਹੜੀ ਛੋਟੀ ਚੀਜ਼ ਹੁੰਦੀ ਆ, ਠੀਕ ਆ, ਜਾਂ ਹਰਾ ਘਾਹ ਪੂਸ, ਹਰੇ ਪੱਤੇ ਕੋਈ ਵੀ ਦਰਖਤ ਦੇ ਉਹਦੇ ਉੱਪਰ ਹਰੇ ਹਰੇ ਜਿਹੜੇ ਹੋਣ ਤਾਂ ਉਹ ਸਿੱਟੇ ਜਾਣ, ਤਾਂ ਥੋੜ੍ਹੀ ਅੱਗ ਨੂੰ ਤਾਂ ਕਾਬੂ ਇਸ ਤਰ੍ਹਾਂ ਕੀਤਾ ਜਾ ਸਕਦਾ। ਇੱਦਾਂ ਦੀਆਂ ਕਈ ਵਾਰ ਦੁਰਘਟਨਾਵਾਂ

0: ਜ਼ਿੰਦਗੀ 'ਚ ਦੇਖਿਆ ਵੀ ਆ, ਅੱਬਲ ਤਾਂ ਪਰਮਾਤਮਾ ਤੋਂ ਇਹਨਾਂ ਤੋਂ ਦੂਰ ਰੱਖੇ, ਠੀਕ ਆ ਜੀ। ਬਾਕੀ ਹੋਰ ਤੁਹਾਡੇ ਵਿਸ਼ੇ ਬਹੁਤ ਵਧੀਆ ਰਹਿੰਦੇ ਨੇ, ਜਿੰਨੇ ਵੀ ਮੇਰੇ ਭੈਣ ਭਰਾ ਨੇ ਸਾਰੇ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ। ਥੈਂਕ ਯੂ ਰਾਹਲ ਜੀ, ਥੈਂਕ ਯੂ
1: ਜੀ, ਧੰਨਵਾਦ। ਇਹਨਾਂ ਨੇ ਵੀ ਦੱਸਿਆ ਕਿ ਕੋਈ ਛੋਟੀ ਮੋਟੀ ਅੱਗ ਲੱਗ ਜਾਂਦੀ ਹੈ ਸਾਡੇ ਨੇੜੇ ਤੇੜੇ, ਕਈ ਵਾਰ ਹੁੰਦਾ ਨਾ ਕਿ ਆਪਾਂ ਮਿੱਟੀ ਪਾ ਕੇ ਉਸ ਅੱਗ ਨੂੰ ਬੁਝਾ ਸਕਦੇ ਹਾਂ। ਮੰਨ ਲਓ ਕਿ ਛੋਟੀ ਜੀ ਇਸ ਤਰ੍ਹਾਂ ਦੀ ਹੈ, ਕਈ ਵਾਰ ਕੀ ਕਰਦੇ ਹਾਂ ਆਪਾਂ ਜਦੋਂ ਆਪਣਾ ਸਾਫ਼ ਕਰਦੇ ਹਾਂ, ਕੂੜਾ ਕਚਰਾ ਸਾਫ਼ ਕਰਦੇ ਹਾਂ, ਨਾਲ ਹੀ ਢੇਰ ਲਗਾ ਕੇ ਅੱਗ ਲਗਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਉਹ ਜਲ ਜਾਂਦਾ। ਲੇਕਿਨ ਕਈ ਵਾਰ ਹੁੰਦਾ ਨਾ ਕਿ ਜੇ ਹਵਾਵਾਂ ਚੱਲ ਰਹੀਆਂ ਹੋਣ ਅਤੇ ਫਿਰ ਨਾਲ ਹੀ ਇੱਕ ਪੱਤਾ ਉੜ ਕੇ ਦੂਜੀ ਸਾਂ ਜਾਗਦਾ ਅਤੇ ਅੱਗ ਲੱਗ ਸਕਦੀ ਹੈ, ਜਿਵੇਂ ਕੂੜਾ ਪਿਆ ਹੋਵੇ ਜਾਂ ਫਿਰ ਪੇਪਰਸ ਪਏ ਹੋਣ, ਅਖਬਾਰਾਂ ਪਈਆਂ ਹੋਣ, ਇਹੋ ਜਿਹੀ ਥਾਂ 'ਤੇ ਕਈ ਵਾਰ ਅੱਗ ਲੱਗ ਜਾਂਦੀ ਹੈ, ਸਿਚੁਏਸ਼ਨ ਇੱਦਾਂ ਦੀ ਆ ਜਾਂਦੀ ਹੈ, ਅਤੇ ਕੀ ਕਰ ਸਕਦੇ ਆਪਾਂ? ਪਾਣੀ ਪਾ ਸਕਦੇ, ਕਿਉਂਕਿ ਅਖਬਾਰ ਹੈ, ਕਾਗਜ਼ ਹੈ, ਉਹਦੇ ਵਿੱਚ ਤਾਂ ਪਾਣੀ ਪਾ ਕੇ ਆਪਾਂ ਅੱਗ ਬੁਝਾ ਸਕਦੇ ਹਾਂ, ਜਾਂ ਫਿਰ ਪਾਣੀ ਉਸ ਵੇਲੇ ਆਲੇ ਦੁਆਲੇ ਨਹੀਂ ਹੈ, ਮਿੱਟੀ ਪਈ ਹੋਈ ਹੈ, ਮਿੱਟੀ ਨੂੰ ਪਾ ਕੇ ਆਪਾਂ ਕਰ ਸਕਦੇ ਹਾਂ, ਹੈ ਨਾ। ਕਈ ਵਾਰ ਹੁੰਦੀ ਹੈ ਜਿਹੜੀ ਅੱਗ ਜਿਹੜੀ ਹੈ ਕਈ ਪੈਟਰੋਲ ਦੀ ਲੱਗੀ ਹੁੰਦੀ ਹੈ ਜਾਂ ਫਿਰ ਕੁਝ ਹੋਰ ਚੀਜ਼ਾਂ ਦੀ ਅੱਗ ਲੱਗ ਜਾਂਦੀ, ਜਿਸ ਨੂੰ ਪਾਣੀ 'ਤੇ ਨਹੀਂ ਬੁਝਾਇਆ ਜਾ ਸਕਦਾ, ਬਿਜਲੀ ਨਾਲ ਸ਼ੋਰਟ ਸਰਕਿਟ ਜਿਹੜੀ ਅੱਗ ਲੱਗ ਜਾਂਦੀ ਹੈ, ਉਸ ਨੂੰ ਵੀ ਪਾਣੀ ਨਾਲ ਹੈਂਡਲ ਨਹੀਂ ਕੀਤਾ ਜਾ ਸਕਦਾ। ਉਸ ਸਿਚੁਏਸ਼ਨ ਦੇ ਵਿੱਚ ਵੀ ਫਾਇਰ ਬ੍ਰਿਗੇਡ ਜਿਹੜੀ ਹੈ ਸਾਡੀ ਹੈਲਪ ਕਰਦੀ ਹੈ, ਫਾਇਰ ਐਕਸਟਿੰਗੁਇਸ਼ਰਸ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ, ਹੈ ਨਾ। ਅਤੇ ਨਾਲ ਹੀ ਦੇਖੋ ਗੱਲ ਆਪਾਂ ਤਾਂ ਕਰ ਹੀ ਰਹੇ ਹਾਂ, ਸਾਡੇ ਕਈ ਦੋਸਤ ਇਹੋ ਜਿਹੇ ਨੇ ਮੈਂ ਦੇਖਿਆ ਹੈ ਕਿ ਸਾਨੂੰ ਸਿਰਫ ਮੈਸੇਜ ਕਰਦੇ ਹੈਲੋ ਹਾਈ ਵਾਲਾ, ਜਾਂ ਫਿਰ ਛੋਟਾ ਜਿਹਾ ਗੁੱਡ ਮਾਰਨਿੰਗ ਮੈਸੇਜ ਕਰ ਦੇਣਗੇ, ਜਾਂ ਫਿਰ ਜਿਨ੍ਹਾਂ ਨੇ ਆਪਣਾ ਨਾ ਪੁਰਾਣਾ ਜਿਹੜਾ ਮੈਸੇਜ ਉਹਨਾਂ ਨੇ ਸਾਨੂੰ ਕੀਤੇ ਹੁੰਦੇ ਸਾਡੇ ਨਾਲ ਰੋਜ਼ ਤਾਂ ਜੁੜਦੇ ਹੀ ਹੈ ਸਾਡੇ ਨਾਲ, ਅਤੇ ਫਿਰ ਉਹੀ ਜਿਹੜਾ ਕੱਟ ਕਾਪੀ ਪੇਸਟ ਸਾਨੂੰ ਮੈਸੇਜ ਕਰ ਦਿੰਦੇ ਆ। ਦੇਖੋ ਇਹ ਤੁਹਾਡੇ ਨਾਲ ਸਾਡੇ ਜੁੜਨ ਦਾ ਪ੍ਰੋਗਰਾਮ ਹੈ, ਸਾਡੇ ਦਿਲ ਦੀਆਂ ਗੱਲਾਂ ਸਾਂਝੀ ਕਰਨ ਦਾ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਹੈ ਨਾ। ਅਤੇ ਤੁਸੀਂ ਆਪਣੀਆਂ ਕੋਈ ਇਸ ਤਰ੍ਹਾਂ ਦੀਆਂ ਜਿਹੜਾ ਅੱਜ ਦਾ ਟੋਪਿਕ ਹੈ ਖਾਸ, ਉਸ ਬਾਰੇ ਦੱਸ ਸਕਦੇ ਹੋ, ਕਿਉਂਕਿ ਆਪਾਂ ਕਈ ਵਾਰ ਜਾਂ ਫਿਰ ਟੀਵੀ ਦੇ ਵਿੱਚ ਵੇਖ ਲੈਂਦੇ ਹਾਂ, ਜਾਂ ਫਿਰ ਆਪਾਂ ਆਲੇ ਦੁਆਲੇ ਇਹੋ ਜਿਹੀ ਸਿਚੁਏਸ਼ਨ ਨੂੰ ਵੇਖ ਲੈਂਦੇ ਹਾਂ, ਉਸ ਵੇਲੇ ਜਦੋਂ ਆਪਾਂ ਇਹਨਾਂ ਸਿਚੁਏਸ਼ਨ ਨੂੰ ਵੇਖਦੇ ਹਾਂ, ਤੁਸੀਂ ਕੀ ਸਿੱਖਣ ਨੂੰ ਮਿਲਿਆ ਉਸ ਵੇਲੇ ਤੁਹਾਡੇ ਤੋਂ, ਤੁਸੀਂ ਉਹਨਾਂ ਗੱਲਾਂ ਬਾਰੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕਿਉਂਕਿ ਕਈ ਵਾਰ ਆਪਾਂ ਇਹੋ ਜਿਹੇ ਇੰਸੀਡੈਂਟ ਦੇਖੇ ਹਾਂ, ਹੁਣ ਮੰਨ ਲਓ ਕਿ ਇਹ 2026 ਦੇ ਵਿੱਚ ਹੀ ਜਿਹੜਾ ਇੰਸੀਡੈਂਟ ਹੋਇਆ ਸੀਗਾ ਦਿੱਲੀ ਵਿਵੇਕ ਵਿਹਾਰ ਨਗਰ ਵਾਲਾ ਹੀ, ਜਿਸ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਸੀਗਾ, ਫਲੈਟ ਸੀਗਾ, ਉਹਦੇ ਵਿੱਚ ਅੱਗ ਲੱਗ ਗਈ ਸੀਗੀ। ਹੁਣ ਅੱਗ ਲੱਗਣ ਦਾ ਕਾਰਨ ਸੀਗਾ ਸ਼ਾਰਟ ਸਰਕਿਟ ਹੋ ਗਿਆ ਸੀਗਾ, 9 ਜਿਹੜੇ ਘਰ ਦੇ ਮੈਂਬਰ ਸੀਗੇ ਉਹਨਾਂ ਦੀ ਡੈਥ ਹੋ ਗਈ ਹੈ। ਹੁਣ ਉੱਥੇ ਉਹਨਾਂ ਦੀ ਡੈਥ ਜਿਹੜੀ ਟਰੈਪ ਮੰਨੀ ਜਾ ਰਹੀ, ਕਿਉਂ? ਕਿਉਂਕਿ ਜਿਹੜੀ ਵਿੰਡੋਜ਼ ਨੇ ਜਾਂ ਫਿਰ ਜਿਹੜੀ ਇਹ ਬਾਹਰ ਬੈਲਕਨੀ ਲੱਗੀ ਹੁੰਦੀ ਹੈ, ਆਪਾਂ ਹੁੰਦੇ ਨਾ ਫਲੈਟਸ ਦੇ ਵਿੱਚ ਬੈਲਕਨੀਜ਼ ਹੀ ਹੁੰਦੀਆਂ, ਅਤੇ ਉਹਨਾਂ ਨੇ ਕੀ ਕੀਤਾ ਸੀ, ਉਸਨੂੰ ਜਿਹੜੀ ਆਇਰਨ ਰੋਡਸ ਦੇ ਨਾਲ ਜਿਹੜਾ ਬੰਦ ਕਰਵਾਇਆ ਹੋਇਆ ਸੀਗੇ ਬਾਹਰ ਦੀ ਸਿਚੁਏਸ਼ਨ ਕਰਕੇ, ਹੈ ਨਾ, ਕਿ ਚੋਰੀ ਚਾਰੀ ਨਾ ਹੋ ਜਾਏ, ਬੰਦਾ ਬਾਹਰ ਕੋਈ ਆ ਨਾ ਜਾਏ। ਕਿਉਂਕਿ ਘਰ ਦੇ ਵਿੱਚ ਜਦੋਂ ਇੱਕ ਕੰਬਾਈਨ ਜਿਹੜਾ ਇੱਕ ਏਰੀਆ ਹੋ ਜਾਂਦਾ ਹੈ ਨਾ, ਜੋ ਕਲੋਜ਼ ਏਰੀਆ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਸਾਡੇ ਘਰ ਤਾਂ ਪੰਜਾਬਾਂ ਦੇ ਵਿੱਚ ਹੁੰਦਾ ਨਾ ਕਿ ਖੁੱਲ੍ਹਾ ਜਿਹਾ ਵਿਹੜਾ ਹੁੰਦਾ, ਫਿਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ, ਕਈਆਂ ਦੇ ਹੁੰਦੇ ਫਲੈਟਸ ਟਾਈਪ ਜਿਹੜੇ ਅੱਜ ਕੱਲ੍ਹ ਨੂੰ ਸਾਨੂੰ ਵੇਖਣ ਨੂੰ ਮਿਲ ਰਹੇ, ਉਹਨਾਂ ਨੇ ਆਇਰਨ ਰੋਡਸ ਲਗਵਾਈਆਂ ਹੋਈਆਂ ਜਿਹੜੀ ਕਿ ਪੂਰੀ ਤਰ੍ਹਾਂ ਬੰਦ ਸੀ। ਹੁਣ ਸਿਚੁਏਸ਼ਨ ਨੂੰ ਹੈਂਡਲ ਬੰਦਾ ਕਰੇ ਅਤੇ ਕਰੇ ਕਿੱਦਾਂ, ਘਰ ਤੋਂ ਬਾਹਰ ਜਾ ਨਹੀਂ ਸਕਦੇ ਆ, ਡੋਰ ਬੰਦ ਸੀਗੀ, ਸਾਰੀਆਂ ਜਿਹੜੀ ਵਿੰਡੋਜ਼ ਬੰਦ ਸੀਗੀਆਂ, ਅਤੇ ਇਸ ਕਰਕੇ ਇਹ ਜਿਹੜਾ ਹੈ ਨਾ ਟੈਰਸ ਦੇ ਵਿੱਚ ਵੀ ਪ੍ਰੋਪਰ ਲੋਕ ਲੱਗੇ ਹੋਏ ਸੀਗੇ। ਆਪਣੇ ਘਰ ਦੇ ਵਿੱਚ ਇੱਕ ਇਹੋ ਜਿਹੀ ਥਾਂ ਇਹੋ ਜਿਹੀ ਰੱਖੋ ਜਿੱਥੋਂ ਬੰਦਾ ਜਿਹੜਾ ਇਹੋ ਜਿਹੀ ਸਿਚੁਏਸ਼ਨ 'ਚ ਫੇਸ ਕਰ ਰਿਹਾ ਹੋਵੇ, ਜਾਂ ਫਿਰ ਕੋਈ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ ਅੱਗ ਲੱਗਣ ਵਾਲੀ, ਅਤੇ ਆਪਾਂ ਬਾਹਰ ਕਿੱਦਾਂ ਨਿਕਲ ਸਕਦੇ ਹਾਂ, ਉਹਨਾਂ ਬਾਰੇ ਵੀ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਜਾਣਕਾਰੀ ਦਿੰਦੇ ਰਹੀਏ, ਲਗਾਤਾਰ ਇਹਨਾਂ ਬਾਰੇ ਉਹਨਾਂ ਨੂੰ ਦੱਸਦੇ ਰਹੀਏ। ਘਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਆਪਾਂ ਦੇਖੀਏ ਕਿ ਜਿਹਨਾਂ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਹੋਵੇ, ਆਪਾਂ ਦਿਖਾਈਏ ਬੱਚਿਆਂ ਨੂੰ ਕਿ ਦੇਖੋ ਇਹੋ ਜਿਹੀ ਸਿਚੁਏਸ਼ਨ ਆਉਂਦੀ ਤਾਂ ਆਪਾਂ ਇੱਦਾਂ ਚੀਜ਼ ਨੂੰ ਹੈਂਡਲ ਕਰ ਸਕਦੇ ਹਾਂ। ਅਤੇ ਅੱਗੇ ਦੇਖਦੇ ਹਾਂ ਸਾਡੇ ਨਾਲ ਹੋਰ ਕਿਹੜੇ ਸਾਡੇ ਦੋਸਤਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆਪਣੇ, ਜਾਂ ਫਿਰ ਆਪਣਾ ਹੀ ਇੱਕ ਕੋਈ ਜਾਣਕਾਰੀ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੁਣਦੇ ਹਾਂ ਸਾਡੇ ਅਗਲਾ ਜਿਹੜਾ ਸਾਡਾ ਆਡੀਓ ਮੈਸੇਜ ਹੈ।
2: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ
2: ਸਾਰੇ ਦੋਸਤਾਂ ਨੂੰ, ਸੁਖਦੇਵ ਸਿੰਘ ਲਖਨਪਾਲ ਵੱਲੋਂ। ਤੇ ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰਦੇ ਹੋ ਤੇ ਤੁਹਾਡੀ ਆਵਾਜ਼ ਬਹੁਤ ਬੁਲੰਦ ਹੈ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਕਰਦੇ ਰਹੋ। ਧੰਨਵਾਦ ਜੀ। ਤੇ ਮੈਡਮ ਜੀ, ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ। ਕਿਸੀ ਨੇ ਮਟਕੇ ਸੇ ਪੁੱਛਾ ਕਿ ਤੁਮ ਇਤਨੇ ਠੰਡੇ ਕਿਉਂ ਰਹਿਤੇ ਹੋ। ਮਟਕੇ ਨੇ ਮੁਸਕਰਾ ਕਰ ਜਵਾਬ ਦਿਆ, ਜਿਸਕਾ ਭੂਤ ਭਵਿਸ਼ਯ ਔਰ ਵਰਤਮਾਨ ਸਭ ਮਿੱਟੀ ਸੇ ਬਨਾ ਹੋ, ਉਸੇ ਘਮੰਡ ਔਰ ਗਰਮੀ ਕਿਸ ਬਾਤ ਕੀ। ਪਿੱਪਲ ਦੀ ਛਾਂ ਨਾਲੋਂ ਗੂੜੀ ਮਾਂ ਦੀ ਛਾਂ ਹੁੰਦੀ, ਰੱਬ ਵੀ ਆਪਣੀ ਥਾਂ ਠੀਕ ਹੈ, ਪਰ ਮਾਂ ਤਾਂ ਆਖਿਰ ਮਾਂ ਹੁੰਦੀ। ਮਿੱਟੀ ਕਾ ਮਟਕਾ ਔਰ ਪਰਿਵਾਰ ਕੀ ਕੀਮਤ ਸਿਰਫ ਬਣਾਉਣੇ ਵਾਲੇ ਕੋ ਹੀ ਪਤਾ ਹੋਤੀ ਹੈ, ਤੋੜਨੇ ਵਾਲੇ ਕੋ ਨਹੀਂ। ਧੰਨਵਾਦ ਜੀ। ਦਿਲ ਆਪਣਾ ਪੰਜਾਬੀ।
1: ਜੀ ਬਿਲਕੁਲ, ਦਿਲ ਆਪਣਾ ਪੰਜਾਬੀ, ਦਿਲ ਤੋਂ ਦਿਲ ਤੱਕ ਪੰਜਾਬੀ। ਬੜੀ ਸਹੀ ਗੱਲ ਕਹੀ ਹੈ, ਕਿਉਂਕਿ ਅੱਜ

0: ਟਾਈਮ ਦੇ ਵਿੱਚ ਨਾ ਸਾਡਾ ਜਿਹੜਾ ਪੇਸ਼ੈਂਸ ਲੈਵਲ ਹੈ ਨਾ ਬੜਾ ਘੱਟਦਾ ਜਾ ਰਿਹਾ। ਸਾਨੂੰ ਲੱਗਦਾ ਕਿ ਕੋਈ ਵੀ ਸਿਚੁਏਸ਼ਨ ਆਪਾਂ ਹੈਂਡਲ ਕਰ ਸਕਦੇ, ਬਸ ਬੋਲਣਾ ਆਉਣਾ ਚਾਹੀਦਾ ਇੱਕਦਮ। ਆਪਣੀ ਸੋਚਦੇ ਕਿ ਆਪਾਂ ਉੱਚਾ ਬੋਲ ਰਹੇ ਹਾਂ, ਕਿਸੇ ਸਾਹਮਣੇ ਕਿੱਦਾਂ ਬੋਲ ਰਹੇ ਹਾਂ। ਆਪਾਂ ਈਗੋ 'ਤੇ ਹਮੇਸ਼ਾ ਹੀ ਕੋਈ ਨਾ ਕੋਈ ਛੋਟੀ ਜਿਹੀ ਚੀਜ਼ ਲੈਣੀ ਨਹੀਂ। ਇਹ ਹੁੰਦਾ ਕਿ ਛੋਟੇ ਛੋਟੇ ਬੱਚੇ ਹੁੰਦੇ ਨਾ, ਉਹ ਵੀ ਈਗੋ 'ਤੇ ਲੈ ਜਾਂਦੇ ਆ। ਜਿਹਨਾਂ ਨੂੰ ਕੋਈ ਡਾਂਟ ਦੇਵੇ ਨਾ, ਉਹ ਕਹਿੰਦੇ ਤੁਸੀਂ ਮੈਨੂੰ ਡਾਂਟਿਆ ਕਿਵੇਂ, ਇਹ ਤੁਸੀਂ ਇੱਦਾਂ ਕਿਉਂ ਕੀਤਾ। ਆਪਾਂ ਛੋਟੀ ਛੋਟੀ ਚੀਜ਼ਾਂ ਲੈ ਲੈਂਦੇ ਹਾਂ, ਪਰ ਜਿਹੜਾ ਇਨਸਾਨ ਹੈ ਉਸੇ ਮਿੱਟੀ ਤੋਂ ਆਇਆ, ਮਿੱਟੀ 'ਚ ਹੀ ਵਾਪਸ ਜਾਣਾ ਅਤੇ ਆਪਣੀ ਜਿਹੜੀ ਹੈ ਹਰ ਇੱਕ ਆਪਾਂ ਨੀਵੇਂ ਹੋ ਕੇ ਰਹੀਏ। ਨੀਵੇਂ ਇਨ ਦਾ ਸੈਂਸ ਕਿ ਜਿੱਦਾਂ ਆਪਾਂ ਨਰਮੀ ਦੇ ਨਾਲ ਰਹੀਏ, ਕੋਈ ਛੋਟੀ ਮੋਟੀ ਸਿਚੁਏਸ਼ਨ ਆ ਵੀ ਜਾਂਦੀ ਹੈ ਤਾਂ ਹੈਂਡਲ ਕਰ ਸਕਦੇ ਹਾਂ ਪਿਆਰ ਦੇ ਨਾਲ। ਪਿਆਰ ਦੇ ਨਾਲ ਤਾਂ ਕਹਿੰਦੇ ਆ ਜਿਹੜਾ ਪੱਥਰ ਹੈ ਨਾ ਉਹ ਵੀ ਪਿਘਲ ਜਾਂਦਾ। ਅਤੇ ਕਈ ਸਾਡੇ ਦੋਸਤ ਸਾਨੂੰ ਮੈਸੇਜਸ ਕਰ ਰਹੇ ਨੇ, ਪਿਕ ਮੈਸੇਜ ਵੀ ਆਏ ਨੇ, ਜੋ ਦੇਖਦੇ ਨੇ ਇਹ ਸਾਨੂੰ ਕਿਹਨਾਂ ਨੇ ਭੇਜਿਆ। ਅਤੇ ਇਸ ਦੇ ਵਿੱਚ ਲਿਖਿਆ, ਮਾਂ ਬੋਲੀ ਅਤੇ ਮਾਂ ਆਉਂਦੇ ਵਕਤ ਅਤੇ ਮਾੜੇ ਜਦ ਵੀ, ਦੁੱਖਾਂ ਵੀ ਦੁੱਖਾਂ ਦੀ ਧੁੱਪ ਸਾਣੇ ਜਦ ਵੀ, ਪਿਆਸੇ ਥਲਾਂ 'ਤੇ ਇੱਕ ਪਾਣੀ ਅਤੇ ਦੂਜੀ ਬਣਦੀ ਛਾਂ, ਇੱਕੋ ਜਿਹੀਆਂ ਲੱਗਦੀਆਂ ਮੈਨੂੰ ਮਾਂ ਬੋਲੀ ਅਤੇ ਮਾਂ। ਮਿਸਰੀ ਤੋਂ ਵੱਧ ਮਿੱਠੀਆਂ ਜਾਪਣ, ਰੱਬ ਦੀਆਂ ਲਿਖੀਆਂ ਚਿੱਠੀਆਂ ਜਾਪਣ, ਪੜੀਆਂ ਕਰ ਘੁਮਾਉਣਾ ਘੁਮਾਉਣਾ ਹੋ ਜੂ ਜਿਉਂਦਿਆਂ ਦੇ ਵਿੱਚ ਨਾ, ਇੱਕੋ ਜਿਹੀਆਂ ਲੱਗਦੀਆਂ ਮੈਨੂੰ ਮਾਂ ਬੋਲੀ ਅਤੇ ਮਾਂ। ਇਹ ਮੈਸੇਜ ਸਾਨੂੰ ਭੇਜਿਆ ਹੈ ਅਤੇ ਲਿਖਦੇ ਨੇ, ਗੁੱਡ ਮੋਰਨਿੰਗ ਸਿਸਟਰ, ਗੁਰਬਿੰਦਰ ਜੋੜਾ, ਪਰਮਜੀਤ ਜੋੜਾ, ਡਾਕਟਰ ਰਣਜੀਤ ਜੋੜਾ, ਤਰਨ ਤਾਰਨ ਤੋਂ ਸਾਨੂੰ ਇਹ ਮੈਸੇਜ ਆਇਆ ਹੈ। ਅਗਲਾ ਸਾਨੂੰ ਮੈਸੇਜ ਆਇਆ ਹੈ, ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦੀ, ਭੈਣਾਂ ਨੂੰ ਮਾਣ ਵੀਰਾਂ 'ਤੇ ਹੁੰਦੇ, ਭੈਣ ਭਰਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ, ਵੀਰ ਹਮੇਸ਼ਾ ਭੈਣਾਂ ਦੇ ਦਿਲ ਦੇ ਕਰੀਬ ਹੁੰਦੇ। ਆਖਰਕਾਰੀ ਜਿਹੜੀ ਹੈ ਮਨਿੰਦਰ ਸਿੰਘ ਦੀ ਲਿਖੀ ਹੋਈ ਹੈ। ਚਲੋ ਜੀ, ਤੁਸੀਂ ਸਕ੍ਰੀਨਸ਼ੋਟ 'ਤੇ ਭੇਜਿਆ, ਚਲੋ ਨਾਮ ਜਿਸਦਾ ਹੈ ਉਹ ਵੀ ਭੇਜ ਦਿੱਤਾ ਹੈ। ਜ਼ਰੂਰੀ ਤਾਂ ਨਹੀਂ ਮੁਹੱਬਤ ਨੂੰ ਮੁਹੱਬਤ ਹੀ ਮਿਲੇ, ਮੁਹੱਬਤ ਨੂੰ ਕਦੇ ਕਦੇ ਦੋਸਤੀ, ਕਦੇ ਨਫ਼ਰਤ, ਕਦੇ ਰਸਵਾਈ ਜਾਂ ਜੁਦਾਈ ਵੀ ਮਿਲ ਜਾਂਦੀ ਹੈ। ਅਤੇ ਇਹ ਸਾਨੂੰ ਭੇਜਿਆ ਸੀਗਾ ਦੀਪਾ, ਕਰਮਗੜ੍ਹ ਸਤਨਾ ਤੋਂ ਬਠਿੰਡਾ ਤੋਂ ਸਾਨੂੰ ਇਹ ਮੈਸੇਜ ਆਇਆ ਸੀਗਾ। ਅੱਗੇ ਦੇਖਦੇ ਹਾਂ ਸਾਡਾ ਹੋਰ ਮੈਸੇਜ ਕਿਹੜਾ ਆਇਆ। ਲਓ ਜੀ, ਇਹਨਾਂ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਹੈ ਜਿਹੜੀ ਸਿੱਖਿਆ ਦੇ ਸੰਸਕਾਰ ਹੁੰਦੇ ਨੇ ਉਹ ਜ਼ਿੰਦਗੀ ਦੇ ਬੜੀ ਅਸੂਲ, ਮਤਲਬ ਬਹੁਤ ਇੰਪੋਰਟੈਂਟ ਜਿਹੜੇ ਮੂਲ ਮੰਤਰ ਹੁੰਦੇ ਨੇ। ਸਿੱਖਿਆ ਜਿਹੜੀ ਹੈ ਚੁੱਕਣ ਨਹੀਂ ਦਿੰਦੀ ਅਤੇ ਸੰਸਕਾਰ ਕਦੇ ਵੀ ਗਿਰਨ ਨਹੀਂ ਦਿੰਦੇ। ਇਹ ਸਾਨੂੰ ਮੈਸੇਜ ਭੇਜਿਆ ਹੈ ਸੁਨੀਲ ਕੁਮਾਰ ਨੇ, ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਅਤੇ ਅਗਲਾ ਇੱਕ ਹੋਰ ਮੈਸੇਜ ਆ, ਉਹ ਵੀ ਪੜ੍ਹ ਲੈਂਦੀ ਹਾਂ। ਅਤੇ ਇਹ ਮੈਸੇਜ ਹੈ, ਇਸ ਦੇ ਵਿੱਚ ਲਿਖਿਆ, ਅਸੀਂ ਮੁਸਕਰਾ ਕੇ ਜਿੱਤ ਲਏ ਦਰਦ ਆਪਣੇ, ਅਸੀਂ ਮੁਸਕਰਾ ਕੇ ਜਿੱਤ ਲਏ ਦਰਦ ਆਪਣੇ, ਲੋਕ ਸਾਨੂੰ ਦਰਦ ਦੇ ਕੇ ਵੀ ਮੁਸਕਰਾ ਨਾ ਸਕੇ। ਇਹ ਮੈਸੇਜ ਸਾਨੂੰ ਭੇਜਿਆ ਹੈ ਅਮਰਜੀਤ ਜੱਸਲ ਨੇ, ਪ੍ਰੇਮ ਮਾਰਕੀਟ ਬਠਿੰਡਾ ਤੋਂ। ਬਹੁਤ ਵਧੀਆ ਜੀ। ਅਤੇ ਅੱਜ ਦਾ ਟੋਪਿਕ ਨਾ ਭੁੱਲਿਓ ਬਿਲਕੁਲ ਵੀ, ਕਿਉਂਕਿ ਅੱਜ ਦਾ ਸਾਡਾ ਟੋਪਿਕ ਹੀ ਇਹੀ ਹੈ। ਘਰ ਦੇ ਆਲੇ ਦੁਆਲੇ ਕੋਈ ਇਹੋ ਜਿਹੀ ਸਿਚੁਏਸ਼ਨ ਤੁਸੀਂ ਵੇਖੀ ਹੋਵੇ, ਜਾਂ ਫਿਰ ਆਪਾਂ ਦੇਖਦੇ ਹਾਂ ਸਿਚੁਏਸ਼ਨ ਕਈ ਵਾਰ ਹੈਂਡਲ ਕਰਨੀ ਬਾਹਰ ਹੋ ਜਾਂਦੀ ਹੈ, ਅਤੇ ਇਸ ਸਿਚੁਏਸ਼ਨ ਦੇ ਵਿੱਚ ਜੇ ਕਿਸੇ ਨੇ ਫੇਸ ਕੀਤੀ ਹੋਵੇ, ਘਰ ਦੇ ਆਲੇ ਦੁਆਲੇ ਵੇਖੇ ਹੋ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਹੋ ਜਿਹੇ ਇੰਸੀਡੈਂਟ ਵਗੈਰਾ। ਅਤੇ ਆਪਣੀ ਕੋਈ ਜਾਣਕਾਰੀ ਸਾਨੂੰ ਸਾਂਝੀ ਕਰ ਸਕਦੇ ਹੋ, ਕੋਈ ਅਲੱਗ ਜਾਣਕਾਰੀ ਦੇਣਾ ਚਾਹੁੰਦੇ ਹੋ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ, ਜਿਹੜੀ ਕਿ ਸਾਡੀ ਕੁਝ ਸਾਨੂੰ ਮੈਸੇਜ ਦੇ ਕੇ ਜਾਂਦੀਆਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਸਾਡੇ ਨਾਨੀਆਂ ਦਾਦੀਆਂ ਦੀਆਂ, ਪੁਰਾਣੇ ਬਜ਼ੁਰਗਾਂ ਦੀਆਂ ਕੋਈ ਅਖਾਣ ਸਾਂਝੀ ਕਰ ਸਕਦੇ ਹੋ, ਇਹਨਾਂ ਬਾਰੇ ਸਾਨੂੰ ਦੱਸ ਸਕਦੇ। ਕਿਉਂਕਿ ਆਪਾਂ ਰੋਜ਼ ਇਸ ਟਾਈਮ ਇਸ ਵੇਲੇ, ਮੈਨੂੰ ਤਾਂ ਲੱਗਦਾ 9 ਤੋਂ 10 ਤੱਕ ਮੈਂ ਕੁਝ ਸਿੱਖਣ ਜ਼ਰੂਰ ਆਉਂਦੀ ਹਾਂ ਸਾਡੇ ਲਿਸਨਰ ਤੋਂ। ਚਲੋ ਦੇਖਦੇ ਹਾਂ ਅਗਲਾ ਮੈਸੇਜ ਕਿਹਨਾਂ ਦਾ ਆਇਆ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ।
1: ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ
0: ਜੀ, ਸਤਿ ਸ਼੍ਰੀ ਅਕਾਲ।
1: ਅੱਛਾ ਪ੍ਰੋਗਰਾਮ ਮੈਡਮ ਜੀ, ਪੇਸ਼ਕਾਰੀ ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅੰਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ। ਕਾਰਡ ਦੀ ਰਹੀ ਵੀ ਇੱਕ ਤੜਫਾਉਣਾ ਤੇ ਤਰਸਾਉਣਾ, ਇੱਕ ਰਾਤ ਵਿਛੋੜੇ ਦੀ ਹੌਲੀ ਹੌਲੀ, ਇੱਕ ਰਾਤ ਵਿਛੋੜੇ ਦੀ ਹੌਲੀ ਹੌਲੀ, ਧੁਖਦੀ ਲੱਕੜੀ ਦੇ ਵਾਂਗ ਸਾੜਦੀ ਰਹੀ। ਉਹਦੀ ਯਾਦ ਦੀ ਹੱਥਣੀ ਦਿਨ ਸਾਰਾ, ਬਾਗ ਪੌਣੇ ਦੇ ਦੱਬ ਕੇ ਦਾੜਦੀ ਰਹੀ। ਵੀ ਜਿਸ ਤਰ੍ਹਾਂ ਇੱਕ ਕੱਪੜਾ ਹੁੰਦਾ ਪੌਣਾ ਜੀ, ਚ ਰੋਟੀਆਂ ਨਿਬੇੜਦੇ ਆ, ਜਿਵੇਂ ਆਪਾਂ ਪਨੀਰ ਨਿਚੋੜਨਾ, ਐਵੇਂ ਦਾੜਦੀ ਰਹੀ। ਉਹਦੀ ਅੱਖ ਦੀ ਸੁਰੀ ਖਿਆਲ ਅੰਦਰ, ਦਿਲ ਨੂੰ ਚੀਰਦੀ ਤੇ ਪਾੜਦੀ ਰਹੀ। ਉਹਦੀ ਲਿੱਟ ਖੁਸ਼ਬੂਆਂ ਦੇ ਨਾਲ ਭਿੱਜੀ, ਮੈਨੂੰ ਤੇਲ ਕੜਾਹੀ ਵਿੱਚ ਕਾੜਦੀ ਰਹੀ। ਮੰਡੀ ਅਹਿਮਦਗੜ੍ਹ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੁਹੰਮਦ ਅਨਵਰ ਅੰਸਾਰੀ
0: ਜੀ। ਮੁਹੰਮਦ ਅੰਸਾਰੀ ਸਾਹਿਬ ਨੇ ਆਪਣਾ ਮੈਸੇਜ ਭੇਜਿਆ, ਕਾਫੀ ਸਹੀ ਲਾਈਨ। ਅਤੇ ਅੱਗੇ ਦੇਖਦੇ ਹਾਂ, ਸਾਨੂੰ ਇੱਕ ਹੋਰ ਮੈਸੇਜ ਆਇਆ ਜਿਸ ਦੇ ਵਿੱਚ ਲਿਖਿਆ ਹੋਇਆ, ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ, ਜੇ ਤੇਰੇ ਪੈਰਾਂ 'ਚ ਜੰਨਤ ਵਾਪ

0: ਬਸ ਲੈ ਲਈ ਜਾਵੇ ਤਾਂ ਤੈਨੂੰ ਕਿਹੋ ਜਿਹਾ ਤੈਨੂੰ ਕੀ ਕਿਹਾ ਜਾਵੇਗਾ ਕਿ ਜੰਨਤ ਦੀ ਜਗ੍ਹਾ ਕੁਝ ਹੋਰ ਮੰਗ ਤਾਂ ਮੈਂ ਹੋਰ ਵੀ ਕੀ ਮੰਗੇਗੀ। ਮਾਂ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਅਤੇ ਕਿਹਾ, ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ, ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆਂ ਅੱਗੇ ਹਰ ਜਿਹੜੀ ਹੈ ਖੁਸ਼ੀ ਹੈ। ਉਹ ਕਈ ਵਾਰ ਸਾਨੂੰ ਲੱਗਦਾ ਨਾ ਕਿ ਸਾਡੇ ਪੇਰੈਂਟਸ ਸਾਡੇ ਲਈ ਬਹੁਤ ਗੁੱਸਾ ਕਰਕੇ ਸਾਨੂੰ ਕਹਿ ਦਿੰਦੇ ਕਿ ਨਹੀਂ ਤੂੰ ਐਂ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ, ਇਹ ਛੋਟੀਆਂ ਚੀਜ਼ਾਂ ਇੱਦਾਂ ਨਹੀਂ ਕਰਨੀਆਂ ਉੱਦਾਂ ਨਹੀਂ ਕਰਨੀਆਂ, ਹੈ ਨਾ, ਸਾਨੂੰ ਲੱਗਦਾ। ਪਰ ਉਹ ਸਾਡੇ ਭਲੇ ਲਈ ਸਾਰੀਆਂ ਚੀਜ਼ਾਂ ਕਹਿ ਰਹੇ ਕਿਉਂਕਿ ਉਹਨਾਂ ਨੇ ਸਾਡੇ ਨਾਲੋਂ ਤਾਂ ਵੱਧ ਜ਼ਿੰਦਗੀ ਵੇਖੀ ਹੈ, ਹੈ ਨਾ। ਅਤੇ ਇਸ ਕਰਕੇ ਜਿਹੜੇ ਸਾਡੇ ਪੇਰੈਂਟਸ ਕਹਿ ਰਹੇ ਨੇ ਉਹਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰੋ। ਅਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਸ ਸਿਚੁਏਸ਼ਨ ਦੇ ਵਿੱਚ ਮੈਂ ਆਪਣਾ ਵੀ ਕੁਝ ਜਿਹੜਾ ਪਹਿਲੂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਚਾਹੁੰਦੀ ਹਾਂ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ, ਕਿਉਂਕਿ ਸਾਡੇ ਫਰੈਂਡ ਹੀ ਹੁੰਦੇ ਆ। ਉਹਨਾਂ ਦੇ ਨਾਲ ਤੁਸੀਂ ਆਪਣੀ ਗੱਲਾਂ ਸਾਂਝੀ ਕਰੋਗੇ ਅਤੇ ਉਹ ਵੀ ਸਮਝਣ ਦੀ ਕੋਸ਼ਿਸ਼ ਕਰੋਗੇ। ਜੇ ਆਪਾਂ ਬਾਗੀ ਹੋਣ ਦੀ ਕੋਸ਼ਿਸ਼ ਕਰਾਂਗੇ ਫਿਰ ਤਾਂ ਸਿਚੁਏਸ਼ਨ ਅੱਡ ਦੇ ਵਿੱਚ ਹੀ ਰਹਿ ਜਾਂਦੀ ਹੈ, ਕੋਈ ਵੀ ਨਹੀਂ ਸੁਣਦਾ। ਦੇਖੋ ਜੀ, ਇਹ ਮੈਸੇਜ ਸਾਨੂੰ ਭੇਜਿਆ ਸੀਗਾ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ। ਅਤੇ ਅਗਲਾ ਮੈਸੇਜ ਆਇਆ ਹੈ, ਆਡੀਓ ਮੈਸੇਜ ਆ, ਸੁਣਦੇ ਨੇ ਕੌਣ ਨੇ ਅਤੇ ਕੀ ਉਹਨਾਂ ਨੇ ਮੈਸੇਜ ਕੀਤਾ।
1: ਰੀਸ ਨਾ ਕਰ, ਈਰਖਾ ਨਾ ਕਰ, ਤੈਨੂੰ ਮਿਲੇ ਨੇ ਰੱਬ ਤੋਂ ਅਧਿਕਾਰ ਬੰਦੇ, ਬਚਪਨ ਗੁਜ਼ਰਿਆ ਆਈ ਜਵਾਨੀ, ਨਾ ਚੁੱਕ ਪਾਪਾਂ ਦੀ ਗਠੜੀ ਦਾ ਭਾਰ ਬੰਦੇ, ਲੋਕ ਸੜਦੇ ਤੇ ਸੜੀ ਜਾਣਦੇ, ਪੜ ਬਾਣੀ ਤੇ ਕਰ ਪ੍ਰਚਾਰ ਬੰਦੇ, ਪੜ ਬਾਣੀ ਤੇ ਕਰ ਪ੍ਰਚਾਰ ਬੰਦੇ। ਸਤਿਕਾਰ ਨਹੀਂ ਕਰਦਾ ਮੇਰਾ, ਸਤਿਕਾਰ ਨਹੀਂ ਕਰਦਾ ਮੇਰਾ, ਤੁਰ ਗਏ ਜਦੋਂ ਮੈਂ ਪੇਕੇ, ਪਿਆਰ ਕਿਸਰੇ ਜਾਣੇਗਾ, ਤੁਰ ਗਈ ਜਦੋਂ ਮੈਂ ਪੇਚੇ, ਇਹ ਆਪਣਾ ਹੀ ਖੂਨ ਸਾੜੇਗਾ। ਤੜਕੇ ਉੱਠ ਕੇ ਕੱਖ ਪਠਾ ਕਰੋ, ਪਾਵਾਂ ਚਾਟੀ ਵਿੱਚ ਮਦਾਣੀ ਵੇ, ਕਰਨਾ ਪੂਤ ਨੂੰ ਸਾਰਾ ਆਪੇ, ਅਕਲ ਟਿਕਾਣੇ ਆਉਣੀ ਵੇ, ਰੋਟੀ ਭੂ ਪਕਾਉਣੀ ਤੈਨੂੰ ਆਪੇ, ਦਾਲ ਨੂੰ ਤੜਕਾ ਚਾੜੇਗਾ, ਤੁਰ ਗਏ ਜਦੋਂ ਮੈਂ ਪੇਕੇ, ਫਿਰ ਆਪਣੇ ਹੀ ਹੱਥ ਸਾੜੇ। ਸਤਿਕਾਰ ਨਹੀਂ ਕਰਦਾ ਸਾਡਾ। ਥੈਂਕ ਯੂ, ਧੰਨਵਾਦ ਜੀ।
0: ਜੀ ਬਹੁਤ ਵਧੀਆ। ਅਤੇ ਜਿੱਦਾਂ ਕਿ ਇਹਨਾਂ ਦਾ ਹਰ ਵਾਰ ਮੈਸੇਜ ਆਉਂਦਾ ਹੈ ਅਤੇ ਕੁਝ ਸਤਰਾਂ ਜਿਹੜੀਆਂ ਸਾਨੂੰ ਗਾ ਕੇ ਸੁਣਾਉਂਦੇ ਨੇ। ਅਤੇ ਸਾਡੇ ਕਈ ਸਾਡੇ ਜਿਹੜੇ ਲਿਸਨਰਸ ਹੈ ਜਿਹੜੇ ਰੋਜ਼ ਮੈਸੇਜ ਕਰਦੇ ਆ, ਲੇਕਿਨ ਹੁਣ ਤੱਕ ਉਹਨਾਂ ਦਾ ਮੈਸੇਜ ਨਹੀਂ ਆ, ਅੱਜ ਨਵੇਂ ਨਵੇਂ ਦੋਸਤਾਂ ਦਾ ਵੀ ਮੈਸੇਜ ਆ ਰਿਹਾ। ਅਤੇ ਸਾਡੇ ਉਹ ਦੋਸਤ ਕਿੱਥੇ ਨੇ ਜਿਹੜੇ ਸਾਨੂੰ ਹਰ ਰੋਜ਼ ਮੈਸੇਜ ਜ਼ਰੂਰ ਕਰਦੇ ਨੇ ਅਤੇ ਆਪਣੀ ਗੱਲਾਂ ਸਾਡੇ ਨਾਲ ਸਾਂਝੀ ਕਰਦੇ ਨੇ। ਦੇਖਦੇ ਹਾਂ ਅਗਲਾ ਮੈਸੇਜ ਕਿਹਨਾਂ ਦਾ ਅਤੇ ਕੌਣ ਸਾਡੇ ਦੋਸਤ ਜਿਹੜੇ ਰੋਜ਼ ਸਾਨੂੰ ਸੁਣਦੇ ਨੇ ਕਿ ਕੋਈ ਨਵੇਂ ਦੋਸਤ ਨੇ।
2: ਹੈਲੋ ਦਿਲ ਆਪਣਾ ਪੰਜਾਬੀ, ਰਾਹਿਲ ਮੈਡਮ ਜੀ, ਵੈਰੀ ਗੁੱਡ ਮੋਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਮੈਡਮ ਜੀ, ਤੁਸੀਂ ਅੱਜ ਟੌਪਿਕ ਰੱਖਿਆ ਹੈ ਅੱਗ ਲੱਗਣ ਦਾ। ਛੋਟੇ ਛੋਟੇ ਈਸੈਂਟ ਹੋ ਜਾਂਦੇ ਘਰ ਦੇ ਵਿੱਚ, ਛੋਟੇ ਛੋਟੇ, ਜਿਸ ਤਰ੍ਹਾਂ ਕਿ ਆਪਾਂ ਤੇਲ ਕੜਾਈ ਵਿੱਚ ਰੱਖਦੇ ਹਾਂ ਤੇ ਉਹ ਜਦੋਂ ਤੱਕ ਪੱਕੇ ਨਾ ਤੇ ਅਸੀਂ ਵਰਤ ਨਹੀਂ ਸਕਦੇ, ਜਦੋਂ ਉਹ ਪੱਕ ਜਾਂਦਾ ਹੈ ਤਾਂ ਰਿੱਝ ਕੇ ਉਬਲ ਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਪਹਿਲੇ ਸਾਨੂੰ ਗੈਸ ਨੂੰ ਬੰਦ ਕਰ ਦੇਣਾ ਚਾਹੀਦਾ, ਫਿਰ ਅਸੀਂ ਉਹਦੇ ਵਿੱਚ ਨਮਕ ਪਾ ਸਕਦੇ ਹਾਂ। ਮੈਡਮ ਜੀ, ਤੁਰੰਤ ਬੈਠ ਜਾਂਦਾ ਹੈ। ਮੈਡਮ ਜੀ, ਇਹ ਵੀ ਇੱਕ ਅੱਗ ਲੱਗਣ ਦਾ ਬਹੁਤ ਵੱਡਾ ਕਾਰਨ ਹੁੰਦਾ ਹੈ। ਇਸ ਤਰ੍ਹਾਂ ਹੀ ਅਸੀਂ ਘੀ ਬਣਾਉਂਦੇ ਹਾਂ, ਘੀ ਦੇ ਵਿੱਚ ਵੀ ਸਾਨੂੰ ਹਲਕਾ ਜਿਹਾ ਨਮਕ ਜਾਂ ਮਿੱਠਾ ਸੋਡਾ ਹਲਕਾ ਜਿਹਾ ਪਾ ਦੇਣਾ ਚਾਹੀਦਾ ਹੈ, ਜਿਹਦੇ ਨਾਲ ਘੀ ਵੀ ਬੈਠ ਜਾਂਦਾ ਹੈ। ਮੈਡਮ ਜੀ, ਇਹ ਤਾਂ ਹੋ ਗਏ ਅੱਗ ਲੱਗਣ ਦੇ ਕਾਰਨ। ਹੁਣ ਮੈਂ ਤੁਹਾਨੂੰ ਇੱਕ ਅਖਾਣ ਪਾਉਣ ਲੱਗੀ ਹਾਂ, ਮੇਰੇ ਵੀਰਾਂ ਤੇ ਭੈਣਾਂ ਨੇ ਉਸ ਅਖਾਣ ਦਾ ਆਂਸਰ ਦੇਣਾ ਹੈ, ਮੈਨੂੰ ਬਹੁਤ ਵਧੀਆ ਲੱਗੂਗਾ। ਸਿਰ ਤੋਂ ਉੱਠਿਆ ਕੁੰਡਾ, ਹਾਥੀ ਹੋ ਗਿਆ ਲੁੰਡਾ। ਤੇ ਮੈਡਮ ਜੀ, ਮੈਂ ਅੱਜ ਨਾਸ਼ਤੇ ਵਿੱਚ ਬੈਂਗਣ ਦੀਆਂ ਚੱਕਰੀਆਂ ਬਣਾਈਆਂ ਹਨ, ਗੋਲ ਗੋਲ ਕੱਟ ਕੇ ਸੁੱਕੇ ਮਸਾਲੇ ਦੇ ਨਾਲ, ਮੱਠੀ ਮੱਠੀ ਅੱਗ ਤੇ ਤਵੇ ਦੇ ਉੱਪਰ ਧਾਰ ਕੇ ਬਣਾਈਆਂ ਹਨ, ਨਾਲ ਪਰੌਂਠੀ ਹੈਗੀ ਹੈ। ਤੇ ਇਸ ਕਰਕੇ ਮੈਂ ਤੁਹਾਨੂੰ ਉਹ ਚੱਕਰੀਆਂ ਭੇਜ ਰਹੀ ਹਾਂ, ਸੁੱਕੇ ਮਸਾਲੇ ਦੀਆਂ ਤੇ ਪਰੌਂਠੀ, ਤੁਸੀਂ ਖਾ ਕੇ ਜ਼ਰੂਰ ਦੱਸਿਓ ਕਿੱਦਾਂ ਦੀਆਂ ਬਣੀਆਂ ਹਨ। ਮੈਡਮ ਜੀ, ਮੈਂ ਤੁਹਾਡੇ ਆਪਣੇ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ। ਮੈਡਮ ਜੀ, ਮੈਂ ਵੀ ਕੜਾ ਲਿਆਂਦਾ ਹੈ ਪਾਣੀ ਵਾਸਤੇ, ਉਹਦੇ ਵਿੱਚ ਪਾਣੀ ਭਰ ਕੇ ਠੰਡਾ ਜਿਹਾ ਚਾਰੋਂ ਪਾਸੇ ਸੂਤੀ ਕੱਪੜਾ ਲਪੇਟ ਕੇ ਰੱਖਿਆ ਹੈ, ਤੇ ਉਹ ਪਾਣੀ ਮੈਂ ਆਪ ਵੀ ਪੀਨੀ ਹਾਂ ਤੇ ਸਾਰਿਆਂ ਨੂੰ ਵੀ ਦਿੰਨੀ ਹਾਂ। ਮੈਡਮ ਜੀ,
0: ਬਹੁਤ

0: ਵਧੀਆ ਦੇਖਿਆ ਮੈਂ ਕਿਹਾ ਨਾ ਸਾਡੇ ਕਈ ਦੋਸਤ ਨੇ ਜਿਹਨਾਂ ਦਾ ਮੈਸੇਜ ਹਲੇ ਪੈਂਡਿੰਗ ਪਿਆ ਸੀਗਾ ਉਹਨਾਂ ਦੇ ਵਿੱਚ ਜੋ ਕਿਰਨ ਜੀ ਦਾ ਤਾਂ ਮੈਸੇਜ ਆ ਹੀ ਗਿਆ ਅਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਇਹਨਾਂ ਨੇ ਮੈਨੂੰ ਪਰੌਂਠੀ ਅਤੇ ਨਾਲ ਹੀ ਜਿਹੜਾ ਬੈਂਗਣ ਦੀ ਗੋਲ ਗੋਲ ਚੱਕਰੀ ਜਿਵੇਂ ਕਿ ਆਪਾਂ ਗੋਲ ਕੱਢ ਕੇ ਜਿਹੜਾ ਮਸਾਲਾ ਲਾ ਕੇ ਸੈਂਡ ਕਰਦੇ ਹਾਂ ਉਹ ਮੈਨੂੰ ਇਹਨਾਂ ਨੇ ਸੈਂਡ ਕੀਤੀ ਹੈ ਵੈਸੇ ਹੀ ਬਹੁਤ ਸੀ ਮੈਨੂੰ ਹੱਸ ਤਾਂ ਆ ਹੀ ਰਿਹਾ ਕਿਉਂਕਿ ਭੁੱਖ ਤਾਂ ਲੱਗ ਹੀ ਰਹੀ ਹੈ ਚਲੋ ਕੋਈ ਨਹੀਂ ਥੈਂਕ ਯੂ ਤੁਹਾਡਾ ਕਿ ਤੁਸੀਂ ਮੈਨੂੰ ਆਪਣਾ ਜਿਹੜਾ ਹੈ ਉਹ ਸੈਂਡ ਕੀਤੀਆਂ ਮਤਲਬ ਟੇਸਟ ਤਾਂ ਮੈਂ ਨਹੀਂ ਲੈ ਸਕਦੀ ਦੇਖੋ ਦੇਖ ਕੇ ਦੱਸ ਸਕਦੀ ਹਾਂ ਵਧੀਆ ਤਾਂ ਲੱਗ ਹੀ ਰਿਹਾ ਚਲੋ ਦੇਖਦੇ ਹਾਂ ਅਗਲੇ ਕਿਹਨਾਂ ਦਾ ਮੈਸੇਜ ਆਇਆ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ
1: ਐਫ ਐਮ ਰੇਨਬੋ ਦੇ ਉੱਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਰਾਹਿਲ ਜੀ ਅਤੇ ਨਾਲ ਜੁੜੇ ਹੋਏ ਸਾਥੀਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਹਾਜ਼ਰ ਹਾਂ ਜੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ ਅੱਜ ਤੁਸੀਂ ਸਵੇਰ ਤੋਂ ਹੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਪ੍ਰਭੂ ਬੰਦਨਾ ਤੋਂ ਲੈ ਕੇ ਸੋਹਣੀਆਂ ਸੋਹਣੀਆਂ ਬੰਦਨਾ ਸੁਣਾਈਆਂ ਔਰ ਨਾਲ ਦੀ ਨਾਲ ਹੀ ਤੁਸੀਂ ਬਹੁਤ ਹੀ ਵਧੀਆ ਗੁੱਡ ਮੋਰਨਿੰਗ ਪ੍ਰੋਗਰਾਮ ਦੇ ਵਿੱਚ ਭੁੱਲਣ 'ਤੇ ਗੱਲਬਾਤ ਕੀਤੀ ਅਤੇ ਨਾਲ ਦੀ ਨਾਲ ਹੀ ਬਹੁਤ ਹੀ ਵਧੀਆ ਇੱਕ ਗੀਤ ਸੁਣਾਇਆ ਮੇਰੀ ਗੱਲ ਕਰਦੇ ਧਨ ਸਰਕਾਰ ਤੇ ਬਹੁਤ ਵਧੀਆ ਗੀਤ ਔਰ ਨਾਲ ਦੀ ਨਾਲ ਚਾਹ ਦੇ ਕੱਪ ਦੀ ਗੱਲਬਾਤ ਕੀਤੀ ਔਰ ਬਹੁਤ ਹੀ ਵਧੀਆ ਅੱਡੀ ਟੱਪਾ ਪ੍ਰੋਗਰਾਮ ਤੇ ਅੱਜ ਦਾ ਪ੍ਰੋਗਰਾਮ ਸਪੈਸ਼ਲ ਤੁਹਾਡਾ ਵਿਸ਼ਾ ਇੰਟਰਨੈਸ਼ਨਲ ਫਾਇਰ ਦੇ ਉੱਤੇ ਗੱਲਬਾਤ ਕਰ ਰਹੇ ਹੋ ਬਹੁਤ ਹੀ ਵਧੀਆ
0: ਜੀ
1: ਸਾਨੂੰ ਇੱਥੇ ਗੌਰ ਫਰਮਾਨ ਦੀ ਲੋੜ ਹੈ ਕਿ ਜਦੋਂ ਵੀ ਕਿਤੇ ਆਲੇ ਦੁਆਲੇ ਕੋਈ ਅੱਗ ਲੱਗਦੀ ਆ ਤੇ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਸ ਤਰ੍ਹਾਂ ਕਿ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਜੋ ਕਿ ਇੱਕ ਫੋਟੋ ਜੋ ਉੱਥੇ ਸਮਾਨ ਹੈ ਉੱਥੇ ਲੈਮੀਨੇਸ਼ਨ ਵਾਲਾ ਇੱਕ ਮਸਾਲਾ ਸੀ ਲੀਕਡ ਤੇ ਉਹਨਾਂ ਦੇ ਕੋਲ ਹਲਕਾ ਜਿਹਾ ਕੋਈ ਸਪੋਰਟ ਹੋਇਆ ਤੇ ਨਾਲ ਦੇ ਨਾਲ ਅੱਗ ਪੈ ਗਈ ਜਦਕਿ ਉਹਨਾਂ ਨੂੰ ਉੱਥੇ ਅੱਗ ਬੁਝਾਉਣ ਵਾਲੇ ਸਿਲੰਡਰ ਰੱਖਣੇ ਚਾਹੀਦੇ ਨੇ ਤੇ ਜੇਕਰ ਹਿੰਮਤ ਕਰਦੇ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਲ ਮਿਲ ਕੇ ਬੁਝਾਉਂਦੇ ਕੋਈ ਉਪਰਾਲਾ ਕਰਦੇ ਕੋਈ ਪਾਣੀ ਸੁੱਟਦੇ ਪਰ ਲੇਕਿਨ ਹਿੰਮਤ ਹਾਰ ਗਏ ਉਹਦੇ ਨਾਲ ਦੇਖੋ ਕਿੰਨੀ ਵੈਲਡਿੰਗ ਸੜ ਗਈ ਤੇ ਜਿਸ ਤਰ੍ਹਾਂ ਕਿ ਛੋਟੇ ਛੋਟੇ ਉਪਰਾਲੇ ਜਿੱਦਾਂ ਤੁਸੀਂ ਘਰ ਦੇ ਵਿੱਚ ਦੱਸਿਆ ਗੈਸ ਦੇ ਕੋਲ ਸਾਨੂੰ ਸੂਤੀ ਕੱਪੜੇ ਪਾ ਕੇ ਕੰਮ ਕਰਨਾ ਚਾਹੀਦਾ ਕੋਲ ਪੌਣੇ ਨਹੀਂ ਰੱਖਣੇ ਚਾਹੀਦੇ ਇਹ ਚੀਜ਼ਾਂ ਨੂੰ ਸਾਨੂੰ ਧਿਆਨ ਰੱਖਣਾ ਚਾਹੀਦਾ ਕਈ ਵਾਰੀ ਅਸੀਂ ਕੰਮ ਕਰਦੇ ਹਾਂ ਕੋਲ ਰੱਖ ਦਿੰਦੇ ਹਾਂ ਜਾਂ ਅਸੀਂ ਕਿਤੇ ਸਕੂਟਰ ਦੇ ਕੋਲ ਖੜੇ ਹਾਂ ਕਿਤੇ ਮਾਰਕੀਟ ਦੇ ਵਿੱਚ ਖੜੇ ਹਾਂ ਕੋਈ ਉੱਥੇ ਸਿਗਰਟ ਬੀੜੀ ਪੀ ਕੇ ਏਦਾਂ ਹੀ ਸਿੱਟ ਦਿੰਦਾ ਕੋਈ ਇਹੋ ਜਿਹਾ ਸਿਗਰਟ ਬੀੜੀ ਪੀਣੇ ਵਾਲਾ ਸਮੋਕਿੰਗ ਕਰਨ ਵਾਲਾ ਉਹਨੂੰ ਉੱਥੇ ਭਜਾ ਕੇ ਸੁੱਟਣੀ ਚਾਹੀਦੀ ਆ ਕਈ ਵਾਰੀ ਦੁਕਾਨਾਂ ਵਾਲੇ ਸਫਾਈ ਕਰਦੇ ਨੇ ਆਪਣੇ ਕਾਗਜ਼ ਲਿਫਾਫੇ ਕੱਢਦੇ ਨੇ ਕਿਤੇ ਇੱਕ ਸਾਈਡ ਤੇ ਅੱਗ ਲਗਾ ਦਿੰਦੇ ਜਦੋਂ ਕਿ ਹਵਾ ਚੱਲਦੀ ਆ ਉੱਥੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਸਮਝਾਉਂਦੇ ਹਾਂ ਤੇ ਕੋਈ ਨਹੀਂ ਸਮਝਦਾ ਪਰ ਕੋਸ਼ਿਸ਼ ਇਹ ਕਰੋ ਕੋਈ ਆਪ ਚੁੱਕੋ ਚੁੱਕੇ ਪਰੇ ਰੱਖ ਕੇ ਉਹਨੂੰ ਕਿਸੇ ਚੀਜ਼ ਦੇ ਨਾਲ ਦਬਾ ਦਿਓ ਅਗਰ ਅੱਗ ਲਗਾਉਣੀ ਆ ਤੇ ਅੱਗ ਲਗਾ ਕੇ ਉਹਦੇ ਉੱਤੇ ਪਾਣੀ ਪਾ ਕੇ ਉਹਨੂੰ ਦਬਾਓ ਇਹ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿਉਂਕਿ ਅੱਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਅੱਗ ਹਵਾ ਪਾਣੀ ਇਹ ਤਿੰਨਾਂ ਤੋਂ ਸਾਨੂੰ ਜਿੰਨਾ ਬਚਾਅ ਹੋਵੇ ਓਨਾ ਹੀ ਵਧੀਆ ਆ ਕਿਉਂਕਿ ਇਹ ਇੱਕ ਬਚਾਅ ਵਾਲੀ ਗੱਲ ਹੈ ਤੁਹਾਡਾ ਵਧੀਆ ਟੋਪਿਕ ਹੈ ਵਧੀਆ ਇਸ ਦੇ ਉੱਤੇ ਸਾਨੂੰ ਇੱਕ ਦੂਸਰੇ ਨੂੰ ਸਲਾਹ ਵੀ ਦੇਣੀ ਚਾਹੀਦੀ ਆ ਤੇ ਕਿਸੇ ਦੀ ਹੈਲਪ ਵੀ ਕਰਨੀ ਚਾਹੀਦੀ ਆ ਗਲੀ ਮੁਹੱਲੇ ਦੇ ਵਿੱਚ ਕੋਈ ਗੱਲਬਾਤ ਹੋਵੇ ਕਿਤੇ ਅੱਗ ਦਾ ਕੋਈ ਇਸ ਤਰ੍ਹਾਂ ਦਾ ਕੋਈ ਹੋ ਜਾਵੇ ਇਹੋ ਜਿਹਾ ਕੋਈ ਹਾਦਸਾ ਸਾਨੂੰ ਰਲ ਮਿਲ ਕੇ ਉਹਦਾ ਉਪਰਾਲਾ ਕਰਨਾ ਚਾਹੀਦਾ ਸੋ ਬਹੁਤ ਵਧੀਆ ਪ੍ਰੋਗਰਾਮ ਮੈਡਮ ਰਾਹੁਲ ਜੀ ਬਹੁਤ ਵਧੀਆ ਤੁਹਾਡਾ ਵਿਸ਼ਾ ਬਹੁਤ ਹੀ ਵਧੀਆ ਗੱਲਬਾਤ ਬਹੁਤ ਹੀ ਵਧੀਆ ਤੁਸੀਂ ਇਹਦੇ ਉੱਤੇ ਜਾਣਕਾਰੀ ਦਿੱਤੀ ਧੰਨਵਾਦ ਸ਼ੁਕਰੀਆ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ
0: ਬਹੁਤ ਵਧੀਆ ਅਤੇ ਵਿਨੋਦ ਜੀ ਨੇ ਆਪਣਾ ਮੈਸੇਜ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਡੇ ਤੱਕ ਪਹੁੰਚਾ ਦਿੱਤਾ ਅਤੇ ਮੈਂ ਇਹ ਵੀ ਦੇਖ ਰਹੀ ਹਾਂ ਕਿ ਸਾਡੇ ਮੈਸੇਜ ਕਈ ਸਾਡੇ ਦੋਸਤ ਨਾਲ ਆਪਣੀ ਆਡੀਓ ਰਿਕਾਰਡ ਜ਼ਰੂਰ ਕਰਦੇ ਨੇ ਪਿੱਛੇ ਬੜੀ ਹੀ ਡਿਸਟਰਬੈਂਸ ਹੋ ਰਹੀ ਹੈ ਹੁਣ ਡਿਸਟਰਬੈਂਸ ਕਹਿ ਸਕਦੇ ਤੁਸੀਂ ਮੇਰਾ ਹੀ ਪ੍ਰੋਗਰਾਮ ਸੁਣ ਰਹੇ ਹੋ ਪਿੱਛੇ ਰੇਡੀਓ 'ਤੇ ਚੱਲ ਰਿਹਾ ਤੁਸੀਂ ਨਾਲ ਹੀ ਰਿਕਾਰਡਿੰਗ ਕਰ ਰਹੇ ਹੋ ਤੁਹਾਡੀ ਅੱਧੀ ਆਵਾਜ਼ ਤਾਂ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਰਹਿ ਜਾਂਦੀ ਕਿ ਪ੍ਰੋਪਰ ਕਲੀਅਰ ਨਹੀਂ ਹੋ ਪਾਉਂਦੇ ਤੁਹਾਡੇ ਮੈਸੇਜ ਸਾਡੇ ਤੱਕ ਆਉਣੇ ਜ਼ਰੂਰੀ ਹੈ ਲੇਕਿਨ ਸਹੀ ਤਰ੍ਹਾਂ ਵੀ ਤਾਂ ਆਉਣੇ ਜ਼ਰੂਰੀ ਨੇ ਨਾ ਤਾਂ ਕਿ ਅਸੀਂ ਆਪਣੇ ਬਾਕੀ ਸਾਰੇ ਦੋਸਤ ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਤੱਕ ਨੂੰ ਪਹੁੰਚਾ ਸਕੀਏ ਅਤੇ ਕਈ ਸਾਰੇ ਦੋਸਤ ਨੇ ਬਹੁਤ ਹੀ ਲੰਬੇ ਮੈਸੇਜ ਕਰ ਦਿੰਦੇ ਨੇ ਅਤੇ ਮੈਸੇਜ ਜਿੰਨਾ ਤੁਸੀਂ ਸਾਨੂੰ ਪਹੁੰਚਾਉਣਾ ਚਾਹੁੰਦੇ ਹੋ ਉਹ ਚੀਜ਼ਾਂ ਸਾਡੇ ਨਾਲ ਮਤਲਬ ਸਾਨੂੰ ਦੱਸ ਸਕਦੇ ਹੋ ਅਤੇ ਦੇਖਦੇ ਹਾਂ ਗੱਲਾਂ ਕਰਦੇ

0: ਦੇ ਹੋਰ ਸਾਡੇ ਨਾਲ ਮੈਸੇਜ ਤੇ ਆ ਗਏ, ਆਡੀਓ ਮੈਸੇਜ ਹੈ। ਕਿਹੜੇ ਸਾਡੇ ਦੋਸਤ ਨੇ, ਕੋਈ ਨਵੇਂ ਨੇ ਜਾਂ ਫਿਰ ਸਾਡੇ ਜਿਨ੍ਹਾਂ ਦੋਸਤਾਂ ਦੀ ਆਪਾਂ ਵੇਟ ਵੀ ਕਰ ਰਹੇ ਹਾਂ, ਕਿਉਂਕਿ ਰੋਜ਼ ਤੁਹਾਡੀ ਸ਼ਿਰਕਤ ਜ਼ਰੂਰ ਹੁੰਦੀ ਹੈ ਅਤੇ ਅੱਜ ਹੁਣੇ ਵੀ ਲਾਜ਼ਮੀ ਹੈ। ਅਤੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰਤਾ ਮੈਡਮ ਜੀ ਨੂੰ ਪਿਆਰ ਭਰੀ ਨਮਸਕਾਰ।
0: ਨਮਸਕਾਰ ਸਰ।
1: ਸਾਰੇ ਹੀ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਜਤਿੰਦਰ ਭਾਸਕਰ ਬੋਲ ਰਿਹਾ ਪਹਿਲ ਤੋਂ। ਅੱਜ ਸਵੇਰ ਤੋਂ ਹੀ ਮੈਡਮ ਨੇ ਬਹੁਤ ਅੱਛਾ ਵਿਸ਼ਾ ਲਿਆ ਹੈ ਕਿ ਅੱਗ 'ਤੇ ਆਪਾਂ ਕਿੱਦਾਂ ਕਾਬੂ ਪਾਉਣਾ ਹੈ। ਇਸ ਲਈ ਮੈਂ ਸਾਡੇ ਕਾਫੀ ਦੇਰ ਪਹਿਲਾਂ ਦੀ ਗੱਲ ਮੈਂ ਦੱਸ ਰਿਹਾ ਕਿ ਇੱਕ ਲੇਡੀਜ਼ ਵਾਕਈ ਇਸੇ ਤਰ੍ਹਾਂ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਅਤੇ ਅਚਾਨਕ ਹੀ ਉਹਦੀ ਚੁੰਨੀ ਨੂੰ ਅਗਨੀ ਲੱਗ ਗਈ ਔਰ ਉਹ ਜਿੱਦਾਂ ਕਿ ਸੂਟ ਅੱਜ ਕੱਲ੍ਹ ਬਹੁਤ ਪਾਏ ਹੁੰਦੇ ਆ ਟੈਰਾਲੀਨ ਵਗੈਰਾ ਦੇ, ਅਤੇ ਉਹ ਦੇਖਦੇ ਦੇਖਦੇ ਹੀ ਸਾਰੇ ਸਰੀਰ ਨੂੰ ਚੜ੍ਹ ਗਈ। ਕੁਦਰਤੀ ਉਹਨਾਂ ਦਾ ਲੜਕਾ ਜਿਹੜਾ ਸੀ ਉਹ ਘਰ ਦੇ ਵਿੱਚ ਸੀ, ਉਹਨੇ ਫਟਾਫਟ ਆਪਣਾ ਕੰਬਲ ਚੱਕਿਆ, ਕੰਬਲ ਚੱਕ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਆਲੇ ਦੁਆਲੇ ਲਪੇਟ ਦਿੱਤਾ, ਅੱਗ ਤੇ ਬੁਝ ਗਈ। ਲੇਕਿਨ ਝੁਲਸਾ ਜ਼ਰੂਰ ਹੋ ਗਿਆ, ਉਹਨੂੰ ਫੌਰਨ ਜਿਹੜਾ ਹੈਗਾ ਹਸਪਤਾਲ ਲਿਜਾਇਆ ਗਿਆ ਔਰ ਉੱਥੇ ਜਾ ਕੇ ਉਹਨਾਂ ਦੀ ਬਕਾਇਦਾ ਸਰਜਰੀ ਵਗੈਰਾ ਕੀਤੀ ਅਤੇ ਉਹਦੇ ਨਾਲ ਉਹ ਬਿਲਕੁਲ ਠੀਕ ਹੋ ਗਏ ਨੇ। ਸੋ ਇਹੋ ਜਿਹੀਆਂ ਜਿਹੜੀਆਂ ਨੇ ਸਾਨੂੰ ਵਾਕਈ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਅਗਨੀ ਤੋਂ ਖਾਸ ਕਰਕੇ। ਅਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਬੱਚਿਆਂ ਨੂੰ ਸਿਖਾਵਾਂਗੇ ਤਾਂ ਹੋਰ ਵੀ ਬਹੁਤ ਹੀ ਵਧੀਆ ਗੱਲ ਹੈ। ਅਤੇ ਇੱਕ ਕਵਿਤਾ ਦੀਆਂ ਛੋਟੀਆਂ ਜਿਹੀਆਂ ਲਾਈਨਾਂ ਮੈਂ ਪੇਸ਼ ਕਰ ਰਿਹਾ ਹਾਂ। ਇਹ ਮਿਲਣਾ ਤੇ ਵਿਛੜਨਾ ਹੈ ਜ਼ਿੰਦਗੀ ਦਾ ਨਾਂ, ਕੁਝ ਯਾਦਾਂ ਹੀ ਰਹਿ ਜਾਂਦੀਆਂ ਨੇ, ਉੱਕਰਦੀਆਂ ਨੇ ਹਰ ਰੋਜ਼ ਅਨੇਕਾਂ ਤਸਵੀਰਾਂ, ਕੁਝ ਰਹਿ ਤੇ ਕੁਝ ਢਹਿ ਜਾਂਦੀਆਂ ਨੇ। ਗੱਲਾਂ ਕਰਨ ਲਈ ਬਹੁਤ ਹੈ ਦੋਸਤੋ, ਪਰ ਹਰ ਵਾਰੀ ਕੁਝ ਨਾ ਕੁਝ ਰਹਿ ਜਾਂਦੀਆਂ ਨੇ, ਹਰ ਵਾਰੀ ਕੁਝ ਨਾ ਕੁਝ ਰਹਿ ਜਾਂਦੀਆਂ। ਜਤਿੰਦਰ ਭਾਸਕਰ ਪਾਇਲ, ਡਿਸਟ੍ਰਿਕਟ ਲੁਧਿਆਣਾ ਜੀ।
0: ਬਹੁਤ ਵਧੀਆ ਜਤਿੰਦਰ ਜੀ, ਸਹੀ ਦੱਸਿਆ ਕਿ ਕਈ ਵਾਰ ਇਹੋ ਜਿਹੇ ਮਤਲਬ ਮੋਸਟਲੀ ਇੰਸੀਡੈਂਟ ਇਹੀ ਸਾਨੂੰ ਵੇਖਣ ਨੂੰ ਮਿਲਦੇ ਨੇ ਘਰ ਦੇ ਵਿੱਚ ਅੱਗ ਲੱਗਣ ਦੇ, ਅਤੇ ਇਸ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ। ਘਰ ਦੇ ਵਿੱਚ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ, ਕਿਉਂਕਿ ਕਈ ਵਾਰ ਜਦੋਂ ਖਾਣਾ ਬਣਾ ਰਹੇ ਹੁੰਦੇ ਆ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਗੈਸ ਜਿਹੜੀ ਉਸਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਗੈਸ ਨੂੰ ਉੱਪਰੋਂ ਹੀ ਬੰਦ ਕਰ ਦਿੰਦੇ ਹੋ ਜੋ ਖਾਣਾ ਪੂਰੀ ਚੰਗੀ ਤਰ੍ਹਾਂ ਬਣਾ ਲਿਆ, ਅਤੇ ਸਿਲੰਡਰ ਨੂੰ ਜਿਹੜੇ ਮੇਨ ਜਿਹੜਾ ਆਪਾਂ ਕਹਿੰਦੇ ਹਾਂ ਗੈਸ ਬਚਾਉਂਦਾ ਉਹਨੂੰ ਵੀ ਬੰਦ ਕਰ ਦੇਣਾ ਚਾਹੀਦਾ। ਕਈ ਵਾਰ ਹੁੰਦਾ ਨਾ ਕਿ ਸਾਨੂੰ ਪਤਾ ਨਹੀਂ ਲੱਗਦਾ ਹੈ ਕਿ ਵਾਲ ਜਿਹੜੀ ਹੈ ਸਿਲੰਡਰ ਦੀ ਖਰਾਬ ਹੈ, ਤੁਹਾਨੂੰ ਸਮੈਲ ਆ ਰਹੀ ਹੁੰਦੀ, ਸਾਨੂੰ ਲੱਗਦਾ ਕਿ ਨਹੀਂ ਉੱਪਰੋਂ ਜਿਹੜੇ ਹੈ ਆਪਾਂ ਇੱਕ ਅੱਧ ਵਾਰ ਥੋੜ੍ਹਾ ਜਿਹਾ ਕਰ ਦਿੱਤਾ ਹੋਣਾ ਅਤੇ ਸਮੈਲ ਆ ਰਹੀ ਹੈ, ਇਸ ਕਰਕੇ ਆ ਰਹੀ ਹੋ ਕਿ ਨਹੀਂ ਹੈ। ਕਈ ਵਾਰ ਹੁੰਦਾ ਕਿ ਛੋਟੀ ਜਿਹੀ ਅਣਗਹਿਲੀ ਆਪਾਂ ਉੱਥੇ ਛੱਡਤਾ ਕਿ ਨਹੀਂ ਇਸ ਚੀਜ਼ ਦੀ ਕੋਈ ਸਮੈਲ ਨਹੀਂ ਆ ਰਹੀ ਹੈ, ਸ਼ਾਇਦ ਆਪਾਂ ਉਹਦੇ ਕਰ ਦਿੱਤਾ ਹੋਣਾ, ਕੋਈ ਨਹੀਂ। ਕਈ ਵਾਰ ਜਦੋਂ ਆਪਾਂ ਜਾਂਦੇ ਹਾਂ ਘਰੋਂ ਜਾਂਦੇ ਹਾਂ ਟਰੈਵਲਿੰਗ ਕਰਨ ਜਾਂਦੇ ਹਾਂ ਜਾਂ ਫਿਰ ਉਸ ਵੇਲੇ ਵੀ ਸਾਨੂੰ ਕਿ ਚੰਗੇ ਤਰੀਕੇ ਦੇ ਨਾਲ ਆਪਣੇ ਘਰ ਦੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਚੈੱਕ ਕਰਕੇ ਜਾਣਾ ਚਾਹੀਦਾ, ਕਿਤੇ ਕਿ ਬਿਜਲੀ ਦੀ ਤਾਰਾਂ ਉਹਨਾਂ ਨੂੰ ਸਮੇਂ ਸਮੇਂ ਸਿਰ ਚੈੱਕ ਕਰਦੇ ਰਹਿਣਾ ਚਾਹੀਦਾ, ਕਿਤੇ ਖਰਾਬ ਤਾਂ ਨਹੀਂ ਹੈ। ਜਿਹੜੀ ਹੈ ਆਪਣੀ ਸਿਲੰਡਰ ਦੀ ਜਿਹੜੀ ਹੈ ਪਾਈਪ ਹੈ ਉਹਨੂੰ ਚੈੱਕ ਕਰਦੇ ਨੇ, ਕਿਤੇ ਕੋਈ ਲੀਕ, ਕੋਈ ਕੱਟ, ਕੋਈ ਕਈ ਵਾਰ ਮੁੜ ਜਾਂਦਾ ਨਾ ਤਾਂ ਮੁੜਨ ਦੇ ਕਾਰਨ ਵੀ ਕਈ ਵਾਰ ਕੱਟ ਆ ਜਾਂਦੇ, ਸਾਨੂੰ ਦਿਖਦੇ ਨਹੀਂ ਹੈ ਲੇਕਿਨ ਸਮੈਲ ਆਉਣੀ ਸ਼ੁਰੂ ਹੋ ਜਾਂਦੀ। ਉਹਨਾਂ ਚੀਜ਼ਾਂ ਨੂੰ ਵੀ ਪ੍ਰੋਪਰ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੀਦਾ, ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਹਾਂਜੀ ਤੁਸੀਂ ਕੋਈ ਚੀਜ਼ ਗਰਮ ਕਰ ਰਹੇ ਹੋ, ਸਵਿਚਿਸ ਹੈ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ, ਅਤੇ ਤੁਸੀਂ ਜਿਹੜਾ ਚੁੱਲ੍ਹਾ ਉਹਨੂੰ ਬੰਦ ਇੱਦਾਂ ਕਰ ਸਕਦੇ ਹੋ, ਨੀਚੋਂ ਪ੍ਰੋਪਰ ਮੇਨ ਪਾਈਪ ਜਿਹੜੀ ਹੈ ਬੰਦ ਕਰ ਦੇਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਦਾ ਵੀ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ। ਦੇਖਦੇ ਹਾਂ ਸਾਡੇ ਅਗਲੇ ਕਿਹੜੇ ਦੋਸਤ ਨੇ, ਉਹਨੇ ਕੀ ਮੈਸੇਜ ਕੀਤਾ, ਸੁਣਦੇ ਹਾਂ।
2: ਆਕਾਸ਼ ਦੀ ਬਾਣੀ ਦਾ ਗਿਆਨ ਤੇ ਪਿਆਰ ਵੰਡਣ ਵਾਲਾ ਇੱਕੋ ਇੱਕ ਚੈਨਲ ਰੇਡੀਓ ਰੇਨਬੋ ਐਫ ਐਮ ਨੂੰ ਸੁਣਨ ਵਾਲੇ ਸਾਰੇ ਸਰੋਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ, ਘਰਾਂ ਵਿੱਚ ਬਰਕਤਾਂ ਤੇ ਰਹਿਮਤਾਂ ਦਾ ਮੀਂਹ ਵਰਦਾ ਰਹੇ। ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਾਂ ਸਰੋਤਾ ਉਦੇ ਚੰਦਰ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹੈ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਰਾਹਿਲ ਡਟੇ ਹੋਏ ਨੇ, ਉਹਨਾਂ ਨੇ ਵੰਦਨਾ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਭਜਨਾਂ ਤੇ ਸ਼ਬਦਾਂ ਨੂੰ ਚੁਣਿਆ ਤੇ ਉਹਨਾਂ ਭਜਨਾਂ ਸ਼ਬਦਾਂ ਦੇ ਨਾਲ ਨਾਲ ਅਧਿਆਤਮ ਨਾਲ ਜੁੜੀਆਂ ਗੱਲਾਂ ਕਰਕੇ ਇਸ ਮਾਤ ਲੋਕ ਵਿੱਚ ਆਉਣ ਦਾ ਮੰਤਵ ਤੇ ਪਰਲੋਕ ਸੁਧਾਰਨ ਦੇ ਤਰੀਕੇ ਦੱਸ ਕੇ ਰੱਬ ਨਾਲ ਜੋੜਿਆ। ਗੁੱਡ ਮਾਰਨਿੰਗ ਜਲੰਧਰ ਵਿੱਚ ਅੱਜ ਦੇ ਦਿਨ ਦੀ ਮਹੱਤਤਾ ਦੱਸਦਿਆਂ ਹੋਇਆਂ ਸੈਨਾ ਦੇ ਜਵਾਨਾਂ ਦੀ ਗੱਲ ਕੀਤੀ, ਫਾਇਰ ਫਾਈਟਰਸ ਬਾਰੇ ਵਧੀਆ ਜਾਣਕਾਰੀ ਦਿੱਤੀ। ਆਓ ਅਸੀਂ ਸਾਰੇ ਉਹਨਾਂ ਨੂੰ ਸਲਿਊਟ ਕਰੀਏ ਜਿਹੜੇ ਅੱਗ ਤੇ ਪਾਣੀ ਨੂੰ ਕੰਟਰੋਲ ਕਰਕੇ ਸਾਡੀ ਜਾਨ ਬਚਾਉਂਦੇ ਨੇ। ਬੇਸ਼ੱਕ ਅੱਜ 4 ਮਈ ਏ, ਦੋ ਦਿਨ ਪਹਿਲਾਂ

0: ਉਹ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ। ਮਜ਼ਦੂਰ ਦਾ ਨਾਂ ਆਉਂਦਿਆਂ ਹੀ ਸਾਨੂੰ ਇਮਾਰਤ ਬਣਾਉਣ ਵਾਸਤੇ ਸਿਰ ਤੇ ਇੱਟਾਂ ਜਾਂ ਗਾਰਾ ਸੀਮਟ ਦਾ ਤਸਲਾ ਰੱਖ ਕੇ ਮਜ਼ਦੂਰ ਦੀ ਤਸਵੀਰ ਉੱਭਰਦੀ ਏ, ਪਰ ਵੇਖਿਆ ਜਾਏ ਤੇ ਅਸੀਂ ਸਾਰੇ ਮਜ਼ਦੂਰ ਹੀ ਤੇ ਹੈਗੇ ਆ। ਕੋਈ ਮਹਿੰਗੀ ਮਜ਼ਦੂਰੀ ਕਰਦਾ ਪਿਆ ਤੇ ਕੋਈ ਦਿਹਾੜੀ ਲਾ ਕੇ ਆਪਣਾ ਪਰਿਵਾਰ ਪਾਲਦਾ ਪਿਆ, ਕੋਈ ਅਮੀਰ ਮਜ਼ਦੂਰ ਏ ਤੇ ਕੋਈ ਗਰੀਬ ਮਜ਼ਦੂਰ ਏ। ਅੱਜ ਮੈਂ ਇੱਕ ਗਰੀਬ ਮਜ਼ਦੂਰ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਜੋ ਇੱਕ ਪਾਕਿਸਤਾਨੀ ਸ਼ਾਇਰ ਨੇ ਸੁਣਾਈ ਹੈ। ਅੱਜ ਸੁਣੋ ਮਜ਼ਦੂਰ ਦੀ ਕਹਾਣੀ, ਬੇਬਸ ਤੇ ਮਜ਼ਬੂਰ ਦੀ ਕਹਾਣੀ। ਭੁੱਖਣ ਭਾਣਾ ਬਾਹਰੋਂ ਆਇਆ, ਵਿਹੜੇ ਵੇਖ ਕੇ ਭੁੱਖ ਦਾ ਸਾਇਆ, ਖੁਦਕੁਸ਼ੀ ਦਾ ਸੋਚ ਰਿਹਾ ਸੀ, ਮੂੰਹ ਅੱਥਰਾਂ ਨਾਲ ਪੋਚ ਰਿਹਾ ਸੀ, ਪੱਗ ਆਪਣੀ ਦਾ ਫਾਹ ਬਣਾ ਕੇ ਡਿੱਗਣ ਲੱਗਾ ਗਲ ਵਿੱਚ ਪਾ ਕੇ। 8 ਸਾਲਾਂ ਦੀ ਧੀ ਨਿਮਾਣੀ, ਇਸੇ ਉਮਰੇ ਬਣੀ ਸਿਆਣੀ, ਰੋ ਰੋ ਤਰਲੇ ਪਾਉਂਦੀ ਪਈ ਸੀ, ਹੱਥ ਜੋੜ ਕੇ ਆਂਦੀ ਪਈ ਸੀ, ਅੱਬਾ ਮੈਂ ਨਹੀਂ ਬਸਤਾ ਮੰਗਦੀ, ਨਾ ਮਹਿੰਗਾ ਨਾ ਸਸਤਾ ਮੰਗਦੀ, ਨਾ ਮੰਗਦੀ ਮੈਂ ਕਲਮ ਦੁਆਤਾਂ, ਨਾ ਮੰਗਦੀ ਮੈਂ ਹੋਰ ਸੁਗਾਤਾਂ, ਅੱਬਾ ਮੈਂ ਨਹੀਂ ਗੁੱਡੀ ਲੈਂਦੀ, ਬਹੁਤੀ ਚਾਹ ਨਹੀਂ ਪਾਣੀ ਪੀਂਦੀ, ਵੀਰ ਕੀ ਕਰਨੇ ਘੁੱਗੂ ਘੋੜੇ, ਖੰਘ ਲਾਂਦੇ ਨੇ ਨਾਨ ਪਕੌੜੇ, ਲੱਛਾ ਬਰਗਰ ਤੇ ਕਬਾਬ, ਮੇਦਾ ਅੱਬਾ ਕਰਨ ਖਰਾਬ, ਮੇਰੇ ਵੱਲ ਕਰ ਧਿਆਨ ਵੇ ਅੱਬਾ, ਅਕਲ ਮੇਰੀ ਨੂੰ ਜਾਣ ਵੇ ਅੱਬਾ, ਅੱਬਾ ਵੇਖ ਮੈਂ ਮਿਹਨਤ ਕੀਤੀ, ਜੋੜ ਪਟੋਲੇ ਚੁੰਨੀ ਸੀਤੀ, ਮੈਂ ਤੇ ਵੀਰ ਨੇ ਗੰਢੇ ਤੋੜੇ, 110 ਰੁਪਈਏ ਜੋੜੇ, ਐਲ ਐ ਫੜ ਤੇ ਜਾ ਬਜਾਰੇ, ਕੰਮ ਕਰਾਂਗੇ ਰਲ ਕੇ ਸਾਰੇ, ਗੁਬਾਰੇ ਲੈ ਕੇ ਛੇਤੀ ਆ ਕੇ ਮੇਰੇ ਹੱਥ ਫੜਾ, ਅੱਬਾ ਰਲ ਕੇ ਸਾਵਾਂ ਭਰ ਲਵਾਂਗੇ, ਵੇਚ ਗੁਜ਼ਾਰਾ ਕਰ ਲਵਾਂਗੇ। ਸ਼ਾਇਰ ਨੇ ਕਿੱਡੀ ਵਧੀਆ ਗੱਲ ਕਹੀ ਏ ਕਿ ਗੁਬਾਰੇ ਨੂੰ ਭਰਨ ਵਾਸਤੇ ਫੂਕ ਮਾਰਨੀ ਪੈਂਦੀ ਏ ਤੇ ਫੂਕ ਛਾਤੀ ਚੋਂ ਨਿਕਲਦੀ ਏ, ਉਹਨੂੰ ਸਾਹ ਕਿਹਾ ਗਿਆ। ਅੱਬਾ ਰਲ ਕੇ ਸਾਵਾਂ ਭਰ ਲਵਾਂਗੇ, ਵੇਚ ਗੁਜ਼ਾਰਾ ਕਰ ਲਵਾਂਗੇ, ਸਾਨੂੰ ਛੱਡ ਕੇ ਜਾ ਨਾ ਅੱਬਾ, ਜਿਉਂਦਿਆਂ ਕਬਰੇ ਪਾ ਨਾ ਅੱਬਾ, ਅੱਬਾ ਗੱਲ ਚੋ ਫਾਹ ਨੂੰ ਲਾ ਲਾ ਕੇ ਮੈਨੂੰ ਸੀਨੇ ਲਾ, ਖੁੱਲੀਆਂ ਬਾਹਾਂ ਨਿੱਕੀਆਂ ਜਹੀਆਂ, ਅਥਰਾਂ ਡੁੱਲ ਡੁੱਲ ਪੈਰੀ ਪਈਆਂ, ਪਿਓਏ ਸੁਣ ਕੇ ਰੋਵਣ ਲੱਗਾ, ਹੰਝੂ ਹਾਰ ਪਰੋਵਣ ਲੱਗਾ, ਧੀ ਦੇ ਅਥਰੂ ਪੂੰਝ ਰਿਹਾ ਸੀ, ਜਿਸ ਤਰ੍ਹਾਂ ਮੋਤੀ ਹੂੰਝ ਰਿਹਾ ਸੀ, ਪਿਓ ਬਚਿਆ ਪਰ ਧੀ ਦੇ ਚਾਅ ਲੈ ਬੈਠੇ ਸਨ ਡਾਢਾ ਫਾਹ, ਸਾਹਿਬ ਗੱਲ ਮੁਕਾ ਕੇ ਰੋਇਆ, ਬਚਪਨ ਕਬਰੇ ਪਾ ਕੇ ਰੋਇਆ, ਬਚਪਨ ਕਬਰੇ ਪਾ ਕੇ ਰੋਇਆ। ਬੇਸ਼ੱਕ ਅਥਰੂ ਲੂਣੇ ਹੁੰਦੇ ਨੇ, ਜੇ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਦੇ ਅਥਰੂ ਪੀ ਲਾਂਗੇ ਤੇ ਉਹਦਾ ਤੇ ਸਾਡਾ ਜੀਵਨ ਮਿਠਾਸ ਨਾਲ ਭਰ ਜਾਏਗਾ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਉਹਦੇ ਜੰਦਰ ਹਰ ਵਾਰ ਹਰ ਇੱਕ ਨਵੇਂ ਦਿਨ ਇੱਕ ਨਵਾਂ ਮੈਸੇਜ ਲੈ ਕੇ ਆਉਂਦੇ ਆਪਣੀ ਕਵਿਤਾ ਦੇ ਵਿੱਚ, ਕਿੰਨਾ ਮਤਲਬ ਇੱਕ ਮੈਸੇਜ ਦੀ ਮੈਂ ਗੱਲ ਨਹੀਂ ਕਰ ਸਕਦੀ, ਇਸ ਦੇ ਵਿੱਚ ਕਾਫੀ ਮੈਸੇਜ ਨੇ ਦਿੱਤੇ ਆ ਕਿ ਹਰ ਇੱਕ ਇਨਸਾਨ ਜਿਹੜਾ ਹੈ ਉਹ ਆਪਣੇ ਘਰ ਨੂੰ ਚਲਾਉਣ ਦੇ ਲਈ ਕਿੰਨੀ ਮਿਹਨਤ ਕਰਦਾ ਹੈ ਨਾ, ਅਤੇ ਪਰਿਵਾਰ ਵਾਲੇ ਜਿਹੜੇ ਬੱਚੇ ਹਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਅਤੇ ਉਹਨਾਂ ਦੇ ਨਾਲ ਹੱਥ ਵਟਾਉਂਦੇ ਨੇ। ਕਈ ਵਾਰ ਇਹੋ ਜਿਹੀ ਸਿਚੁਏਸ਼ਨ ਹੋ ਜਾਂਦੀ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਨਾ ਉਹਨਾਂ ਨੂੰ ਕੀ ਲੱਗਦਾ ਕਿ ਫੈਮਲੀ ਵਾਲੇ ਜਿਹੜੇ ਨੇ ਬਸ ਅਸੀਂ ਜੋ ਮੰਗਦੇ ਨਾ ਉਹ ਸਾਨੂੰ ਲਾ ਕੇ ਦੇ ਦਿੰਦੇ, ਉਹ ਉਹਦੇ ਪਿੱਛੇ ਦਾ ਦੇਖਦੇ ਨਹੀਂ ਕਿ ਕਿੰਨੀ ਮਿਹਨਤ ਲੱਗੀ ਹੋਈ ਹੈ। ਇੱਕ ਦਿਨ ਦੇ ਵਿੱਚ ਉਸਨੂੰ ਕੀ ਕਰਦੇ ਆ, ਖੇਡ ਲਿਆ, ਤੋੜ ਦਿੱਤਾ, ਅਗਲੀ ਚੀਜ਼ ਮੰਗ ਲਈ ਹੈ। ਅਤੇ ਪੇਰੈਂਟਸ ਦੀ ਜਿਹੜੀ ਮਿਹਨਤ ਹੈ ਉਸ ਨਾਲ ਉਹਨਾਂ ਨੂੰ ਵੀ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਬੱਚੇ ਜਿਹੜੇ ਪੇਰੈਂਟਸ ਜਿਹੜੇ ਸਾਡੇ ਲਈ ਕਿੰਨਾ ਕੁਛ ਕਰਦੇ ਆ। ਜੇ ਇੱਕ ਵਾਰੀ ਡਾਂਟ ਦਿੱਤਾ ਤਾਂ ਕੀ ਹੋ ਗਿਆ, ਬੱਚੇ ਜਿਹੜੇ ਨਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਸਾਈਕੋਲੋਜੀ ਜਿਹੜੀ ਹੈ ਉਹਨਾਂ ਦੀ ਦੇਖੀ ਜਾਏ ਤਾਂ ਜੇ ਬਾਗੀ ਜੇ ਬੰਦੇ ਜਾ ਰਹੇ ਹਾਂ ਘਰ ਦੇ ਵਿੱਚ, ਆਪਸ ਦੇ ਵਿੱਚ ਉਹਨਾਂ ਨੂੰ ਬੈਠ ਕੇ ਸਮਝਾਉਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ, ਪੇਰੈਂਟਸ ਨੂੰ ਵੀ ਦੱਸਣਾ ਚਾਹੀਦਾ ਈਵਨ ਦੋ ਕਿ ਮੈਨੂੰ ਲੱਗਦਾ ਹੈ ਕਿ ਘਰ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਆਪਾਂ ਕਿਸ ਤਰ੍ਹਾਂ ਹੈਂਡਲ ਕਰ ਰਹੇ ਹਾਂ। ਹਰ ਚੀਜ਼ ਜੇ ਆਪਾਂ ਬਿਨਾਂ ਮੰਗੇ ਦੇ ਦੇਵਾਂਗੇ ਉਸਦੇ ਪਿੱਛੇ ਦਾ ਕਾਰਨ ਨਹੀਂ ਦੱਸਾਂਗੇ ਕਿ ਕਿਉਂ ਨਹੀਂ ਦੇ ਪਾ ਰਹੇ ਹਾਂ, ਉਸ ਚੀਜ਼ ਨੂੰ ਵੀ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਸਮਝਦੇ ਨੇ। ਸਾਨੂੰ ਲੱਗਦਾ ਨਹੀਂ ਕਿ ਬੱਚੇ ਨਹੀਂ ਸਮਝਦੇ, ਬੱਚੇ ਸਮਝਦੇ ਨੇ ਜੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏ। ਦੇਖਦੇ ਹਾਂ ਅਗਲਾ ਸਾਡਾ ਮੈਸੇਜ ਕਿਹੜਾ ਹੈ, ਸਾਡੇ ਕਿਹੜੇ ਦੋਸਤ ਨੇ ਕੀ ਖਾਸ ਮੈਸੇਜ ਲੈ ਕੇ ਆਏ ਨੇ ਕਿ ਜਿਹੜਾ ਸਾਡਾ ਟੋਪਿਕ ਚੱਲ ਰਿਹਾ ਅੱਗ ਵਾਲਾ ਉਸ ਬਾਰੇ ਸਾਨੂੰ ਦੱਸਣਗੇ ਕਿ ਕਿਵੇਂ ਅੱਗ ਜੁੜੀ ਹੈ, ਕਿਸ ਤਰ੍ਹਾਂ ਜੇ ਲੱਗੀ ਹੋਈ ਅੱਗ ਹੈ ਉਸਨੂੰ ਕਿਵੇਂ ਬੁਝਾ ਸਕਦੇ, ਕਿਉਂਕਿ ਅੱਗ ਹਰ ਜਿਹੜੀ ਅੱਗ ਹੈ ਉਹ ਅਲੱਗ ਅਲੱਗ ਤਰੀਕੇ ਦੇ ਨਾਲ ਲੱਗ ਜਾਂਦੀ ਹੈ। ਕਿਚਨ ਵਾਲੇ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ, ਉਸਦੇ ਬਾਵਜੂਦ ਹੋਰ ਕਿਹੜੀ ਕਿਹੜੀ ਚੀਜ਼ਾਂ ਬਾਰੇ ਦੱਸਦੇ ਨੇ, ਸੁਣਦੇ ਹਾਂ।
2: ਤਮਾਮ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਮਨਦੀਪ ਸਿੰਘ, ਪਿੰਡ ਹਟੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ।
1: ਸਤਿ ਸ੍ਰੀ ਅਕਾਲ।
2: ਫੁੱਲਾਂ ਵਾਂਗੂ ਖਿੜ ਗਈ ਜ਼ਿੰਦਗੀ, ਜਿਵੇਂ ਦਿਲ ਅੱਜ ਕੋਈ ਬਹਾਰ ਦਾ ਚੜ੍ਹਿਆ, ਆਸਾ ਪਾਸਾ ਚਾਰ ਚੁਫੇਰਾ ਮਹਿਕਣ ਲੱਗਾ, ਜਦ ਹੱਥ ਮੇਰੇ ਦਿਲਦਾਰ ਨੇ ਫੜਿਆ। ਜ਼ਿੰਦਗੀ ਖੁਸ਼ੀਆਂ ਦੇ ਰੰਗ ਰੰਗੀ, ਜਦ ਦਾ ਰੰਗ ਤੇਰੇ ਪਿਆਰ ਦਾ ਚੜ੍ਹਿਆ, ਹੁਣ ਹੋਰ ਕੋਈ ਅੱਖਰ ਸੋਹਣਾ ਨਾ ਲੱਗਦਾ, ਜਦ ਦਾ ਅੱਖਰ ਤੇਰੇ ਨਾਮ ਦਾ ਪੜਿਆ, ਜਦ ਦਾ ਅੱਖਰ ਤੇਰੇ ਨਾਮ ਦਾ।

0: ਪੜ੍ਹਿਆ, ਕੁਝ ਲਾਈਨਾਂ ਹੋਰ ਨੇ ਜੀ। ਸ਼ੁਕਰਾਨਾ ਮਾਲਕਾ ਤੇਰਾ, ਇੰਨੀ ਸੋਹਣੀ ਦੁਨੀਆ ਦਿਖਾਉਣ ਲਈ, ਮਾਂ ਬਾਪ ਨੂੰ ਚੰਗੀ ਸਿਹਤ ਬਖਸ਼ੀ ਤੇ ਮੈਨੂੰ ਰੋਜੀ ਰੋਟੀ ਪਾਉਣ ਲਈ,
1: ਜੀ
0: ਚੰਗੇ ਰਿਸ਼ਤੇ ਨਾਤੇ ਸਾਕ ਸੰਬੰਧੀਆਂ ਨਾਲ ਮਿਲਾਉਣ ਲਈ, ਮੇਰੇ ਹੱਥਾਂ ਦੀਆਂ ਲਕੀਰਾਂ ਚ ਲੀਕ ਮੇਰੀ ਸੋਹਣੀ ਦੇ ਨਾਂ ਦੀ ਪਾਉਣ ਲਈ, ਲੀਕ ਮੇਰੀ ਸੋਹਣੀ ਦੇ ਨਾਂ ਦੀ ਪਾਉਣ ਲਈ। ਅੱਜ ਦਾ ਦਿਨ ਮੇਰੇ ਲਈ ਖਾਸ ਆ ਕਿਉਂਕਿ ਅੱਜ ਸਾਡੇ ਪਰਿਵਾਰ ਦੇ ਇੱਕ ਜੀ ਦਾ ਜਨਮ ਦਿਨ ਆ, ਜੋ ਕਿ ਮੇਰੀ ਵਾਈਫ ਆ ਸਿਮਰਜੀਤ। ਮੈਂ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਾਂ ਦਿੰਦਾ, ਤੇ ਇਹ ਜੋ ਮੈਂ ਲਾਈਨਾਂ ਬੋਲੀਆਂ ਮੈਂ ਸਪੈਸ਼ਲੀ ਉਹਨਾਂ ਲਈ ਲਿਖਣ ਦੀ ਕੋਸ਼ਿਸ਼ ਕੀਤੀ ਤੇ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਤੱਕ ਪਹੁੰਚਾ ਰਿਹਾ ਜੀ। ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਵਧੀਆ। ਦੇਖਿਆ, ਮੈਂ ਕਿਹਾ ਨਾ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ, ਆਪਣੇ ਸਾਡੇ ਰੇਡੀਓ ਦੇ ਪ੍ਰੋਗਰਾਮ ਯਾਨੀ ਕਿ ਸਾਡੇ ਆਕਾਸ਼ਵਾਣੀ ਨਾਲ ਜੁੜ ਕੇ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕਰਦੇ ਹੋ, ਅਤੇ ਸਾਡੇ ਕਈ ਦੋਸਤ ਆਪਸ ਦੇ ਵਿੱਚ ਮੈਸੇਜ ਰਾਹੀਂ ਇੱਦਾਂ ਹੀ ਗੱਲਾਂ ਕਰ ਲੈਂਦੇ, ਯਾਨੀ ਔਨ ਏਅਰ ਹੀ ਗੱਲਾਂ ਇੱਕ ਦੂਜੇ ਦੇ ਨਾਲ ਹੁੰਦੀਆਂ, ਕਿਉਂਕਿ ਆਪਾਂ ਮੈਸੇਜ ਜਿਹੜੇ ਇੱਕ ਦੂਜੇ ਨੂੰ ਸੁਣਾਉਂਦੇ ਹਾਂ। ਇਸੇ ਤਰ੍ਹਾਂ ਹੀ ਦੇਖਦੇ ਹਾਂ, ਅਗਲਾ ਵੀਡੀਓ ਮੈਸੇਜ ਹੈ, ਪਰ ਕੀ ਹੈ ਸੁਣਦੇ ਹਾਂ।
2: ਸਤਿ ਸ਼੍ਰੀ ਅਕਾਲ ਭੈਣ ਜੀ, ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ ਹਾਂ, ਗੁਰੂ ਅਰਜਨ ਦੇਵ ਦੀ ਨਗਰੀ ਤੋਂ ਪਵਨ ਕੁਮਾਰ ਬੋਲਦਾ ਪਿਆ ਹਾਂ। ਆਪਾਂ ਅੱਜ ਗੱਲ ਕੀਤੀ ਅੱਗ ਬਾਰੇ
1: ਜੀ,
2: ਅਤੇ ਮੈਂ ਦੁਕਾਨ 'ਚ ਬੈਠਾ ਪਿਆ ਸੀ, ਜੋਤ ਜਗਦੀ ਪਈ ਸੀ, ਉੱਥੇ ਜੋਤ 'ਤੇ ਫੋਟੋ ਡਿੱਗ ਗਈ, ਇਹ ਮੰਦਰ ਮੇਰੇ ਨੂੰ ਅੱਗ ਪੈ ਗਈ, ਅੱਗ ਪੈ ਗਈ, ਅੱਗ ਬਹੁਤ ਜ਼ਿਆਦਾ ਜ਼ਬਰਦਸਤ ਪੈ ਗਈ
1: ਜੀ,
2: ਅਤੇ ਮੈਂ ਡਰ ਗਿਆ, ਮੈਂ ਡਰ ਕੇ ਬਾਹਰ ਖੜ੍ਹ ਗਿਆ। ਮੈਂ ਆਖਿਆ ਇਹ ਸੜ ਗਈ, ਦੁਕਾਨ ਸੜ ਗਈ, ਫਿਰ ਮੇਰੇ ਮਨ 'ਚ ਆਇਆ ਵੀ ਦੋ ਫਰਿੱਜਾਂ ਲੱਗੀਆਂ ਦਾ ਮਾਲ ਭਰਿਆ ਪਿਆ, ਭੁੱਖ ਲੋ ਗਿਆ ਬਾਹਰ, ਪਾਣੀ ਡਿੱਗੀ ਭਰੀ ਪੜੀ ਆ, ਪਾਣੀ ਮਾਰ ਜੋ ਸੌਦਾ ਭੇਜੂ ਤੂੰ ਭੇਜੇ ਕੋਈ ਨਹੀਂ। ਮੈਂ ਦਾਉਦਾ ਚੱਕਿਆ ਪਾਣੀ ਡਿੱਗੀ ਵਾਲੀ ਅਤੇ ਮੱਗੇ ਨਾਲ ਪਾਣੀ ਮਾਰਿਆ ਅਤੇ ਅੱਗ ਬੁਝ ਗਈ। ਅਤੇ ਉਦਣ ਤੋਂ ਮੈਂ ਗੱਲ ਥੱਲੇ ਬੰਨ ਲਈ ਅਤੇ ਮੈਂ ਉਦਣ ਤੋਂ ਬਾਅਦ ਪਾਣੀ ਭਰ ਕੇ ਰੱਖਦਾ ਅਤੇ ਪਾਣੀ ਭਰ ਕੇ ਰੱਖਦਾ ਅਤੇ ਗੱਡੀ ਆ ਮੇਰੇ ਕੋਲ ਇੱਕ, ਉਹਦੇ ਵਿੱਚ ਵੀ ਮੈਂ ਉਹ ਰੱਖਿਆ ਅੱਗ ਬੁਝਾਉਣ ਵਾਲਾ ਅਤੇ ਦੋ ਮੋਟਰਸਾਈਕਲ ਆ, ਅਤੇ ਦੋ ਮੋਟਰਸਾਈਕਲਾਂ ਦੇ ਵਿੱਚ ਵੀ ਨਿੱਕੇ ਨਿੱਕੇ ਉਹ ਲੈ ਕੇ ਅੱਗ ਬੁਝਾਉਣ ਵਾਲੇ ਉਹ ਵੀ ਰੱਖੇ ਆ ਕਿ ਕੋਈ ਵੀ ਆਪਾਂ ਕੰਮ ਕਰਦੇ ਹਾਂ ਅੱਗ ਦਾ ਪੈਣ ਦਾ ਖਤਰਾ ਹੁੰਦਾ ਵੀ ਕਿਤੇ ਕਿਤੇ ਕਦੇ ਅਗਰ ਬੱਤੀ ਲੱਗ ਗਈ, ਕੋਈ ਕੁਝ ਲੱਗ ਗਈ, ਕਦੇ ਤਾਰ ਛਾਂਟ ਹੋ ਗਈ, ਅੱਗ ਲੱਗ ਸਕਦੀ ਹੈ। ਅਤੇ ਜਿਹੜਾ ਵੀ ਆਪਾਂ ਕੰਮ ਕਰਦੇ ਉਹਦੇ ਲਾਗੇ ਆਪਣਾ ਪਾਣੀ ਰੱਖਣਾ ਜ਼ਰੂਰ ਹੈ ਅਤੇ ਜਿਹੜਾ ਦੂਜਾ ਅੱਗ ਬੁਝਾਉਣ ਹੁੰਦਾ ਉਹ ਵੀ ਰੱਖਣਾ ਜ਼ਰੂਰ ਹੈ, ਦੁਕਾਨ ਦੇ ਵਿੱਚ ਹੋਵੇ ਭਾਵੇਂ ਗੱਡੀ ਦੇ ਵਿੱਚ ਹੋਵੇ ਉਹ ਜ਼ਰੂਰ ਰੱਖੋ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਆ। ਆਹ ਦਿਨ ਜਿਹੜੇ ਹੁਣ ਤਾਂ ਅੱਗ ਦੇ ਆ, ਅੱਗ ਤਾਂ ਮਿੰਟ 'ਚ ਪੈ ਜਾਂਦੀ ਆ। ਹੋਰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਮੇਰੀ ਭੈਣ ਨੂੰ ਸਤਿ ਸ਼੍ਰੀ ਅਕਾਲ, ਹੋਰ ਚੁਕਮਾਵ ਸ਼ਹਿਰ ਚੋਲਾ ਸਾਹਿਬ।
1: ਤੇ ਨਾਲ ਹੀ ਅਗਲੇ ਮੈਸੇਜਸ ਵੀ ਆ, ਫਟਾਫਟ ਸੁਣ ਲੈਨੇ ਆ, ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
3: ਆਵਾਜ਼ ਜੀ ਦੁਨੀਆ ਦੇ ਦੋਸਤੋ, ਕਿਸ਼ਨ ਸਿੰਘ ਪੱਟੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੋਸਤੋ ਮੈਂ ਇੱਕ ਸਵਾਲ ਤੁਹਾਡੇ ਸਾਹਮਣੇ ਰੱਖ ਰਿਹਾ, ਜਿਸੇ ਵੀ ਕਿਸੇ ਵੀ ਵੀਰ ਨੂੰ ਇਸ ਚੀਜ਼ ਬਾਰੇ ਪਤਾ ਹੋਵੇ ਤਾਂ ਉਹ ਮੈਨੂੰ ਜਵਾਬ ਦੇ ਸਕਦਾ, ਦੱਸ ਸਕਦਾ। ਚਾਰ ਗੱਲਾਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ, ਅੱਗ ਤੋਂ ਤੇਜ਼ ਕੀ ਹੈ, ਅੱਗ ਤੋਂ ਤੇਜ਼ ਕੀ ਹੈ, ਧਰਤੀ ਤੋਂ ਭਾਰੀ ਕੀ ਹੈ, ਧਰਤੀ ਤੋਂ ਭਾਰੀ ਕੀ ਹੈ, ਕਾਜਲ ਤੋਂ ਕਾਲਾ ਕੀ ਹੈ, ਕਾਜਲ ਤੋਂ ਕਾਲਾ ਕੀ ਹੈ, ਪਾਣੀ ਤੋਂ ਪਤਲਾ ਕੀ ਹੈ। ਇਹ ਚਾਰੇ ਚੀਜ਼ਾਂ ਕੋਈ ਵੀ ਮੇਰਾ ਭਰਾ ਦੋਸਤ ਮਿੱਤਰ ਜਾਣਦਾ ਹੋਵੇ ਤਾਂ ਜ਼ਰੂਰ ਜਾਣਕਾਰੀ ਦੇਵੇ। ਸਤਿ ਸ਼੍ਰੀ ਅਕਾਲ, ਕਿਸ਼ਨ ਸਿੰਘ ਪੱਟੀ ਬਰਨਾਲਾ ਪਿੰਡ ਡਿਲਮਾ ਤੋਂ।
1: ਕਿਸ਼ਨ ਜੀ ਨੇ ਤਾਂ ਸਾਡੇ ਲਈ ਇੱਕ ਮਤਲਬ ਉਜਾਰਤ ਹੀ ਛੱਡ ਦਿੱਤੀ ਹੈ, ਤਾਂ ਦੇਖਦੇ ਹਾਂ ਜਿਹਨਾਂ ਨੇ ਸੁਣਿਆ ਅਤੇ ਕੌਣ ਇਸਦਾ ਆਂਸਰ ਦੇਗਾ। ਅਗਲਾ ਮੈਸੇਜ ਸੁਣਦੇ ਹਾਂ।
4: ਹੈਲੋ ਮੈਡਮ ਜੀ, ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ। ਮੈਡਮ ਜੀ, ਸਾਡੇ ਘਰ ਦੇ ਵਿੱਚ ਤਾਰ ਨੂੰ ਅੱਗ ਲੱਗ ਗਈ ਸੀਗੀ,

0: ਤੇ ਤਾਰਾਂ ਨੂੰ ਅੱਗ ਲੱਗ ਗਈ। ਤਾਰਾਂ ਨੂੰ ਜਦੋਂ ਅੱਗ ਲੱਗੀ ਤਾਂ ਪੂਰੇ ਘਰ ਦੇ ਵਿੱਚ ਅੱਗ ਫੈਲਣ ਲੱਗੀ। ਤਾਂ ਮੈਨੇ ਆਪਣੀ ਦਿਮਾਗ ਦਾ ਇਸਤੇਮਾਲ ਕੀਤਾ। ਪਹਿਲਾਂ ਭੱਜ ਕੇ ਜਾ ਕੇ ਮੈਨੇ ਆਪਣਾ ਬਿਜਲੀ ਵਾਲਾ ਜਿਹੜਾ ਮੇਨ ਸਵਿੱਚ ਹੁੰਦਾ ਆ ਉਹ ਬੰਦ ਕੀਤਾ, ਜਾ ਕੇ ਸਾਰੇ ਘਰ ਦੀ ਸਪਲਾਈ ਜਿਹੜੀ ਬੰਦ ਹੋ ਜਾਵੇ। ਫਿਰ ਉਸ ਤੋਂ ਬਾਅਦ ਮੈਨੇ ਫਿਰ ਹੌਲੀ ਹੌਲੀ ਪਾਣੀ ਦੇ ਨਾਲ ਉਹ ਅੱਗ ਬੁਝਾਈ, ਤਾਂ ਜਾ ਕੇ ਸਾਡੇ ਘਰ ਦਾ ਨੁਕਸਾਨ ਬਚਿਆ। ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ। ਤੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਣਾ ਮੇਨ ਸਵਿੱਚ ਬੰਦ ਕਰਨਾ ਚਾਹੀਦਾ। ਅਗਰ ਘਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਅੱਗ ਲੱਗਦੀ ਹੈ ਨਾ, ਸਭ ਤੋਂ ਪਹਿਲਾਂ ਮੇਨ ਸਵਿੱਚ ਆਫ ਕਰੋ ਆਪਣਾ, ਤਾਂ ਕਿ ਉਹਦਾ ਪੂਰੀ ਘਰ ਦੀ ਬਿਜਲੀ ਜਿਹੜੀ ਕੱਟ ਜਾਂਦੀ ਹੈ ਉਹਦਾ ਫਿਰ ਆਪਣਾ ਬਚਾਓ ਹੋ ਜਾਂਦਾ। ਫਿਰ ਆਪਾਂ ਨੂੰ ਕਿਵੇਂ ਅੱਗ ਬੁਝਾਉਣੀ ਚਾਹੀਦੀ ਹੈ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਵਿਸ਼ਾ ਬਹੁਤ ਵਧੀਆ ਰੱਖਿਆ, ਤੇ ਤੁਹਾਡਾ ਧੰਨਵਾਦ
1: ਜੀ। ਅਗਲਾ ਮੈਸੇਜ ਸਾਡੇ ਕਿਹੜੇ ਦੋਸਤ ਨੇ ਉਹਨਾਂ ਦਾ ਸੁਣਦੇ ਆ।
2: ਗੁੱਡ ਮਾਰਨਿੰਗ ਮੈਡਮ ਰਾਇਲ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
2: ਮੈਡਮ ਜੀ। ਕੱਲ ਨਾ ਮੈਂ ਅੰਮ੍ਰਿਤਸਰ ਗਿਆ ਤੇ ਮੈਂ ਇਹ ਪ੍ਰੋਗਰਾਮ ਜਿਹੜਾ ਨਾ ਉਹ 9:45 ਦੇ ਜਿਹੜਾ ਵਾ ਔਨ ਕੀਤਾ ਆਪਣਾ ਮੋਬਾਈਲ ਤੋਂ। ਤੇ ਮੈਡਮ ਉਸ ਟਾਈਮ ਤੇ

0: ਐਲਜੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
0: ਮੈਡਮ ਜੀ। ਕੱਲ ਨਾ ਮੈਂ ਅੰਮ੍ਰਿਤਸਰ ਗਿਆ ਤੇ ਮੈਂ ਪ੍ਰੋਗਰਾਮ ਜਿਹੜਾ ਨਾ ਉਹ 9:45 ਤੇ ਜਿਹੜਾ ਵਾ ਔਨ ਕੀਤਾ ਆਪਣਾ ਮੋਬਾਈਲ ਤੋਂ। ਤੇ ਮੈਡਮ ਉਹ ਟਾਈਮ ਤੇ ਮੈਸੇਜ ਕਰਨ ਦਾ ਵੀ ਜਿਹੜਾ ਟਾਈਮ ਨਹੀਂ ਹੈਗਾ ਤੇ ਕੱਲ ਲਾਫਟਰ ਡੇ ਸੀ ਤੇ ਮਤਲਬ ਕਿ ਆਪਣੇ ਜਿਹੜੇ ਹੈਗੇ ਨੇ ਲੱਲ ਸੋਨੀ ਸਰ ਉਹ ਕਹਿੰਦੇ ਸੀ ਕਿ ਕੋਈ ਨਾ ਕੋਈ ਆਪਣਾ ਚੁਟਕਲਾ ਵਗੈਰਾ ਸੁਣਾਓ
1: ਜੀ,
0: ਕੋਈ ਹਾਸੇ ਵਾਲੀ ਗੱਲ। ਤੇ ਮੈਡਮ ਮੈਂ ਇਹ ਚਾਹੁੰਦਾ ਕਿ ਮਤਲਬ ਤੁਸੀਂ ਅੱਜ ਚਲੋ ਅੱਗ ਦੇ ਸੰਬੰਧੀ ਜਿਹੜੀ ਅਚਾਨਕ ਲੱਗ ਜਾਂਦੀ ਹੈ ਇਹਦੇ ਸੰਬੰਧੀ ਵਿਚਾਰਾਂ ਹੋ ਰਹੀਆਂ ਵਾ
1: ਜੀ,
0: ਤੇ ਇਹ ਜਿਹੜੇ ਪ੍ਰਬੰਧ ਆ ਜਿਹੜੇ ਪਹਿਲਾਂ ਹੀ ਜਿਹੜੇ ਕੀਤੇ ਹੋਣੇ ਚਾਹੀਦੇ ਤਾਂ ਜੋ ਜਿਹੜਾ ਵਾ ਸਮੇਂ ਸਿਰ ਜਿਹੜਾ ਅੱਗ ਤੇ ਕਾਬੂ ਪਾਇਆ ਜਾ ਸਕੇ
1: ਜੀ।
0: ਚਲੋ ਲੋਕਾਂ ਨੇ ਹੁਣ ਕਣਕ ਜਿਹੜੀ ਆ ਸਾਂਭ ਵੀ ਲਈ ਆ ਤੇ ਹੁਣ ਬਾਕੀ ਜਿਹੜੀ ਗੱਲ ਆਪਾਂ ਕਰਦੇ ਪਏ ਆ ਮੈਡਮ, ਇੱਕ ਨਾ ਆਪਾਂ ਚੁਟਕਲਾ ਮੈਂ ਤੁਹਾਨੂੰ ਸੁਣਾਉਣ ਲੱਗਾ ਵਾ
1: ਜੀ
0: ਕਿ ਕੋਈ ਨਾ ਡਾਕਟਰ ਦੇ ਕੋਲ ਗਿਆ ਮਨੋਰੋਗੀ ਦੇ ਕੋਲ
1: ਜੀ,
0: ਤੇ ਉਹਦੇ ਕੋਲ ਬੈਠਾ ਤੇ ਕਹਿੰਦਾ ਕਿ ਮਤਲਬ ਕਿ ਮੈਨੂੰ ਨਾ ਮੇਰਾ ਕੰਮ ਬਹੁਤ ਜ਼ਿਆਦਾ ਵਾ
1: ਜੀ
0: ਤੇ ਮੇਰੇ ਜਿਹੜੇ ਇੰਪਲਾਈ ਆ ਉਹ ਮੈਨੂੰ ਇੰਝ ਲੱਗਦਾ ਕਿ ਜਿਵੇਂ ਥੋੜ੍ਹਾ ਬਹੁਤਾ ਗੜਬੜ ਕਰਦੇ ਆ ਤੇ ਮੈਨੂੰ ਟੈਨਸ਼ਨ ਜੀ ਰਹਿੰਦੀ ਹੈ ਤੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਨੂੰ ਦਵਾਈ ਦੇ ਦਿਓ ਤੇ ਕਹਿੰਦਾ ਠੀਕ ਆ। ਇੱਕ ਲਾਗੇ ਹੋ ਰਹੀ ਸੀ ਉਹਨੂੰ ਪੁੱਛਦਾ ਹਾਂ ਬਈ ਤੈਨੂੰ ਕੀ ਗੱਲ ਆ, ਕਹਿੰਦਾ ਜੀ ਮੈਨੂੰ ਕੰਮ ਕਾਰ ਨਹੀਂ ਮਿਲਦਾ ਤੇ ਮੈਂ ਵਿਹਲਾ ਰਹਿੰਦਾ, ਮੈਨੂੰ ਇਸ ਕਰਕੇ ਟੈਨਸ਼ਨ ਰਹਿੰਦੀ ਹੈ। ਤੇ ਜਿਹੜਾ ਤੀਜਾ ਪੇਸ਼ੈਂਟ ਉਹਨੂੰ ਪੁੱਛਿਆ ਹਾਂ ਬਈ ਤੈਨੂੰ ਕੀ ਗੱਲ ਆ, ਕਹਿੰਦਾ ਮੈਨੂੰ ਇਹ ਗੱਲ ਦੀ ਟੈਨਸ਼ਨ ਹੈ ਕਿ ਮੈਨੂੰ ਕੋਈ ਟੈਨਸ਼ਨ ਹੀ ਰਹਿੰਦੀ। ਤੇ ਮੈਡਮ ਇਹ ਕਿ ਚਿੰਤਾ ਹਰ ਇੱਕ ਬੰਦੇ ਨੂੰ ਅੱਜ ਕੱਲ੍ਹ ਇਨਸਾਨ ਨੂੰ, ਤੇ ਇਹ ਕਰਕੇ ਬੇਵਜ੍ਹਾ ਸੋਚੀ ਜਾਣਾ ਜਾਂ ਟੈਨਸ਼ਨ ਜਿਹੜੀ ਆ ਉਹ ਨਹੀਂ ਲੈਣੀ ਚਾਹੀਦੀ, ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਵਾ ਔਰ ਵਾਹਿਗੁਰੂ ਜੋ ਕਰਦਾ ਠੀਕ ਕਰਦਾ। ਓਕੇ ਮੈਡਮ, ਥੈਂਕ ਯੂ, ਮਿਹਰਬਾਨੀ
1: ਜੀ। ਟੈਨਸ਼ਨ ਤੇ ਅੱਜ ਕੱਲ੍ਹ ਲੋਕਾਂ ਨੇ ਸੱਚੀ ਬਹੁਤ ਜ਼ਿਆਦਾ ਲੈਤੀ ਹੋਈ ਹੈ। ਦੇਖਦੇ ਆ ਅਗਲਾ ਆਡੀਓ ਮੈਸੇਜ ਕਿਹਨਾਂ ਦਾ ਹੈ।
2: ਮਾਣਯੋਗ ਮੈਡਮ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ ਐਫਐਮ ਰੈਂਬੋ ਦੇ ਜ਼ਰੀਏ ਇਸ ਪ੍ਰੋਗਰਾਮ ਸੁਣ ਰਹੇ ਤੇ ਆਨੰਦ ਮਾਣ ਰਹੇ ਤੇ ਜੁੜੇ ਹੋਏ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੇ ਵਿਚਾਰ ਨਾ ਲੈਣਾ ਠੀਕ ਨਹੀਂ ਕਿਉਂਕਿ ਸਾਰਿਆਂ ਦੇ ਵਿਚਾਰ ਹੀ ਬਹੁਤ ਵਧੀਆ ਨੇ
1: ਜੀ,
2: ਸਾਰੇ ਹੀ ਵਿਚਾਰ ਸਲਾਹੁਣ ਯੋਗ ਹਨ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬੇਹੱਦ ਲਾਜਵਾਬ, ਬਹੁਤ ਹੀ ਪਿਆਰਾ ਪ੍ਰੋਗਰਾਮ ਪੇਸ਼ ਕਰ ਰਹੇ ਹੋ, ਤੁਹਾਡਾ ਵੀ ਦਿਲੋਂ ਧੰਨਵਾਦ। ਤੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹੁੰਦਾ ਵਾਂ
1: ਜੀ,
2: ਅਗਰ ਪਸੰਦ ਹੋਵੇ ਤੇ। ਧੰਨਵਾਦ। ਫੂਕ ਮਾਰ ਕੇ ਅਸੀਂ ਦੀਵੇ ਤੇ ਬਜਾ ਸਕਦੇ ਹਾਂ ਪਰ ਅਗਰਬੱਤੀ ਨੂੰ ਨਹੀਂ ਬਜਾ ਸਕਦੇ ਕਿਉਂਕਿ ਜੋ ਮਹਿਕ ਵੰਡਦੇ ਨੇ ਜਾਂ ਮਹਿਕਾਂ ਦਿੰਦੇ ਨੇ ਉਹਨਾਂ ਨੂੰ ਕੋਈ ਨਹੀਂ ਬਜਾ ਸਕਦਾ। ਧੰਨਵਾਦ। ਮੈਂ ਪਿੰਡ ਦੇ ਦਾਖਾਨਾ ਨਿਮਨਾਬਾਦ ਨੇੜੇ ਸਪੀਤੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਮੈਡਮ ਜੀ, ਗੁੱਡ ਮੋਰਨਿੰਗ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
1: ਗੁੱਡ ਮੋਰਨਿੰਗ।
3: ਮੈਂ ਜਿਹੜਾ ਅੱਜ ਵਿਸ਼ਾ ਰੱਖਿਆ ਉਸ ਬਾਰੇ ਗੱਲ ਕਰਦੀ ਆ
1: ਜੀ।
3: ਸਾਡੇ ਧਰਮਸ਼ਾਲਾ ਦੇ ਨੇੜੇ ਜਿੱਥੇ ਮੀਟਰ ਲੱਗੇ ਆ ਲੈਟ ਟ੍ਰਾਂਸਫਾਰਮ ਤੋਂ ਸਿੱਧੀ ਆਉਂਦੀ ਹੈ, ਇੱਕ ਵਾਰ ਉੱਥੇ ਅੱਗ ਲੱਗ ਗਈ ਬਹੁਤ ਜ਼ਿਆਦਾ ਭਿਆਨਕ
1: ਜੀ।
3: ਅਤੇ ਜਿਹੜੇ ਸਾਡੇ ਉੱਥੇ ਮਤਲਬ ਆਲੇ ਦੁਆਲੇ ਦੇ ਲੋਕ ਸੀਗੇ ਉਹਨਾਂ ਨੇ ਮਿੱਟੀ ਨਾਲ ਹੀ ਅੱਗ ਬੁਝਾ ਦਿੱਤੀ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਬਿਜਲੀ ਦੀ ਅੱਗ ਤਾਰਾਂ ਤੇ ਲੱਗਦੀ ਹੈ ਉਹ ਆਪਾਂ ਮਿੱਟੀ ਨਾਲ ਹੀ ਬੁਝਾ ਸਕਦੇ ਹਾਂ
1: ਜੀ।
3: ਤੇ ਇੱਕ ਮੈਂ ਹੋਰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੱਲ ਤੇ। ਅੱਗੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ, ਇੱਕ ਮੇਰਾ ਵੀਰ ਸੀ ਮੈਨੂੰ ਮਿਲਿਆ ਉਹਨੇ ਮੈਨੂੰ ਦੱਸਿਆ ਵੀ ਦੀਪਾਂ ਤੂੰ ਗੁੱਸਾ ਨਾ ਕਰਿਆ ਕਰ, ਤੇਰੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਅੱਗੇ, ਪਰ ਹੁਣ ਉਹਦੇ ਕਹਿਣ ਨਾਲ ਉਹਨਾਂ ਨੇ ਵਾਰ ਵਾਰ ਮੈਨੂੰ ਆਖਿਆ, ਵਾਰ ਵਾਰ ਮੈਨੂੰ ਟੋਕਿਆ, ਉਹਦੇ ਨਾਲ ਮੈਂ ਗੁੱਸਾ ਹੁਣ ਕਿਸੇ ਵੀ ਗੱਲ 'ਤੇ ਨਹੀਂ ਕਰਦੀ। ਬਹੁਤ ਜ਼ਿਆਦਾ ਮੇਰਾ ਮਨ ਸ਼ਾਂਤ ਰਹਿੰਦਾ, ਖੁਸ਼ ਰਹਿੰਦੀ ਹੈ, ਤੁਹਾਡੇ ਨਾਲ ਹੀ ਜਲੰਧਰ ਨਾਲ ਜੁੜੀ ਰਹਿੰਦੀ ਹੈ, ਤੁਹਾਡੀਆਂ ਗੱਲਾਂ ਸੁਣਨ ਨੂੰ, ਨਵਾਂ ਨਵਾਂ ਸਿੱਖਣ ਨੂੰ, ਮੇਰੇ ਵੀਰ ਨਵੇਂ ਨਵੇਂ ਸੁਝਾਅ ਦਿੰਦੇ ਹੈ ਅਤੇ ਨਵੀਆਂ ਨਵੀਆਂ ਗੱਲਾਂ ਦੱਸਦੇ ਹੈ। ਧੰਨਵਾਦ ਸਰੋਤਿਆਂ ਦਾ ਅਤੇ ਸੁਣਨ ਵਾਲਾ।
1: ਧੰਨਵਾਦ ਜੀ। ਦੇਖੋ ਸਮਾਂ ਵੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਕਰਦੇ ਪਤਾ ਹੀ ਨਹੀਂ ਚੱਲਦਾ ਕਿ ਕਿੰਨਾ ਬੀਤ ਜਾਂਦਾ। ਇੱਕ ਮੈਸੇਜ ਸਾਨੂੰ ਆਇਆ ਹੈ ਰਘੁਬੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ ਅਤੇ ਅਲੀਜ਼ਾ ਨਯਾਬ ਦਾ, ਜਿਸ ਵਿੱਚ ਲਿਖਿਆ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹਮਾਰਾ ਪਿਆਰ ਭਰਾ

0: ਦਾਬ ਜੀ ਸਹੀ ਹੈ ਜੀ। ਅਗਲਾ ਸਾਨੂੰ ਮੈਸੇਜ ਭੇਜਿਆ ਹੈ, ਲਿਖਦੇ ਨੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰਦਾ ਆਰਜੇ ਰਾਹਿਲ ਦੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੀ ਧੀ ਦੇ ਰੂਪ ਵਿੱਚ ਮਿਲੀ ਨੂੰਹ ਦਾ ਜਨਮ ਦਿਨ ਹੈ। ਲਓ ਜੀ ਜਨਮ ਦੀਆਂ ਮੁਬਾਰਕਾਂ ਅਤੇ ਇਹਨਾਂ ਦੀ ਜਿਹੜੀ ਹੈ ਦਿਲੋਂ ਦੁਆ ਹੈ ਕਿ ਸਿਮਰ ਧੀਏ ਤੇਰੇ ਲਈ ਹਰ ਇੱਛਾ ਧੀਏ ਤੇਰੀ ਪੂਰੀ ਹੋਵੇ। ਹੈਪੀ ਬਰਥਡੇ। ਲਓ ਜੀ ਤੁਸੀਂ ਤਾਂ ਸਾਡੇ ਨਾਲੋਂ ਵਿਸ਼ੇਜ਼ ਵੀ ਲੈ ਲੈਂਦੇ ਹੋ, ਬਹੁਤ ਵਧੀਆ ਜੀ। ਅੱਗੇ ਸਾਡਾ ਜਿਹੜਾ ਮੈਮ ਨੇ ਸਾਨੂੰ ਬੁਝਾਤ ਪਾਈ ਸੀਗੀ ਜਾਂ ਫਿਰ ਜਿਹੜੀ ਗੱਲ ਕਹੀ ਸੀਗੀ, ਸਿਰ 'ਤੇ ਨੇ ਕੁੰਡਾ ਅਤੇ ਹੱਥ ਹੀ ਫਿਰੇ ਲੁੰਡਾ, ਜਦੋਂ ਕੋਈ ਸਮਝਾਉਣ ਵਾਲਾ ਨਾ ਹੋਵੇ। ਸਹੀ ਗੱਲ ਹੈ ਕਿ ਜਦੋਂ ਸਾਡੇ ਆਲੇ ਦੁਆਲੇ ਕੋਈ ਸਾਨੂੰ ਸਮਝਾਉਣ ਵਾਲਾ ਨਾ ਹੋਵੇ ਨਾ, ਤਾਂ ਸਾਡੀ ਹਾਲਤ ਫਿਰ ਇਹੋ ਜਿਹੇ ਹਾਥੀ ਵਰਗੀ ਹੁੰਦੀ ਹੈ। ਅਤੇ ਇਸ ਕਰਕੇ ਜਿਹੜੇ ਬੱਚੇ ਨੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ, ਨਈ ਜਨਰੇਸ਼ਨ ਕਰਕੇ ਖਾਸ ਕਰ। ਅਤੇ ਮੈਨੂੰ ਲੱਗਦਾ ਮੇਰੇ ਸਾਰੇ ਦੋਸਤ ਜਿਹੜੇ ਹੈ ਜਿਨ੍ਹਾਂ ਦਾ ਮੈਸੇਜ ਆਇਆ ਸੀ ਉਹ ਮੈਂ ਤੁਹਾਡੇ ਤੱਕ ਲੈ ਆਈ ਹਾਂ। ਅਤੇ ਫਿਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜਿਹੜਾ ਹੈ ਨਾ, ਮੈਂ ਉਹਨੂੰ ਇੱਥੇ ਹੀ ਵਾਈਂਡ ਅਪ ਕਰਦੀ ਹਾਂ। ਤੁਸੀਂ ਜਾਣਾ ਕਿਤੇ ਨਹੀਂ, ਸਾਡੇ ਅਗਲੇ ਆਰਜੇ 'ਤੇ ਆਈ ਗਏ, ਲੇਕਿਨ ਹਰ ਇੱਕ ਦਿਨ ਹਰ ਇੱਕ ਰੋਜ਼ ਇੱਕ ਨਵਾਂ ਪ੍ਰੋਗਰਾਮ, ਯਾਨੀ ਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਨਾਲ ਹੋਰ ਵੀ ਪ੍ਰੋਗਰਾਮ ਨੇ, ਹਰ ਇੱਕ ਨਵਾਂ ਆਰਜੇ ਤੁਹਾਡੇ ਨਾਲ ਆ ਕੇ ਤੁਹਾਡੀਆਂ ਗੱਲਾਂ ਸਾਂਝੀ ਕਰਦਾ। ਅਤੇ ਫਿਰ ਮੈਨੂੰ ਆਰਜੇ ਰਾਹੀਂ ਨੂੰ ਇੱਥੇ ਇਜਾਜ਼ਤ ਦਿਓ, ਲੇਕਿਨ ਤੁਸੀਂ ਕਿਤੇ ਨਹੀਂ ਜਾਣਾ।
1: ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

FM 102.7 MHz Akashwani FM Rainbow te aao hun sundeya aapa FM News Headlines. Assam, Pashchim Bengal, Kerala, Tamil Nadu, ਪੋਂਡੀਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। ਸੱਤ ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੁਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ 'ਤੇ ਇਤਰਾਜ਼ ਨੂੰ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ ਤੇ ਉੱਤਰੀ ਟੈਕਨਾਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਦੀ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਾਗਤ ਜੋਤ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾ ਫਾਸ਼। 7 ਮੁਲਾਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗਿਆ ਗ੍ਰਿਫ਼ਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਅਮਰੀਕਾ ਹੋਰਮੋਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਏ। ਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਐਸਐਨ ਐਫਐਮ ਨਿਊਜ਼ ਹੈਡਲਾਈਨਸ ਤੇ ਹੁਣ ਸੁਣਦੇ ਆ ਪ੍ਰੋਗਰਾਮ ਗੀਤ ਬਹਾਰ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਹੈਪੀ ਦਾ ਫਿਲਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਫਿਲਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰੀਮਾ ਹੈਪੀ ਦਾ ਫਿਲਮ ਜਿਹਦੇ ਵਿੱਚ ਸੀ ਸ਼ਾਹਿਦ ਕਪੂਰ ਕਰੀਨਾ ਕਪੂਰ ਐਂਡ ਫਰਦੀਨ ਖਾਨ ਸੋ ਜਦੋਂ ਸ਼ਾਹਿਦ ਐਂਡ ਕਰੀਨਾ ਇਕੱਠਿਆਂ ਇੱਕ ਫਿਲਮ ਦੇ ਵਿੱਚ ਆਏ ਸੀ ਹੈਪੀ ਦਾ ਫਿਲਮ ਦੇ ਵਿੱਚ ਆਏ ਸੀ ਨਾ ਅਤੇ ਪਤਾ ਲੱਗਾ ਸੀਗਾ ਕਿ ਦੋਨੋਂ ਰੀਅਲ ਲਾਈਫ ਦੇ ਵਿੱਚ ਵੀ ਕਪਲ ਨੇ ਤਾਂ ਸਾਰਿਆਂ ਨੂੰ ਲੱਗਿਆ ਕਿ ਬਈ ਇਹ ਤਾਂ ਕਰੀਨਾ ਕਪੂਰ ਜ਼ਿਆਦਾ ਵੱਡੀ ਲੱਗਦੀ ਹੈ ਸ਼ਾਹਿਦ ਕਪੂਰ ਤੋਂ ਸ਼ਾਹਿਦ ਕਪੂਰ ਛੋਟਾ ਲੱਗਦਾ ਹੈ ਐਂਡ ਆਲ ਦੈਟ ਬਹੁਤ ਕੁਝ ਪਰ ਇਹਨਾਂ ਦਾ ਅਫੇਅਰ ਜਿੰਨਾ ਜ਼ਿਆਦਾ ਕਾਫੀ ਪਸੰਦ ਆਇਆ ਸੀਗਾ ਆਡੀਅੰਸ ਨੂੰ ਉਸ ਤੋਂ ਬਾਅਦ ਯੂ ਨੋ ਜਦੋਂ ਜਬ ਵੀ ਮੈਟ ਫਿਲਮ ਆਈ ਤਾਂ ਆਡੀਅੰਸ ਦਾ ਦਿਲ ਟੁੱਟ ਗਿਆ ਬਿਕੋਜ਼ ਦੋਨਾਂ ਦਾ ਬ੍ਰੇਕਅਪ ਹੋ ਗਿਆ ਸੀਗਾ ਜਬ ਵੀ ਮੈਟ ਰਿਲੀਜ਼ ਹੁੰਦੇ ਹੁੰਦੇ ਐਂਡ ਉਹ ਤੱਕ ਆਡੀਅੰਸ ਐਕਚੁਅਲੀ ਇਸ ਕਪਲ ਨੂੰ ਬਹੁਤ ਜ਼ਿਆਦਾ ਪਸੰਦ ਕਰ ਚੁੱਕੀ ਸੀ ਮਤਲਬ ਕੋਈ ਵੀ ਇਸ ਤਰੀਕੇ ਦੀ ਜਜਮੈਂਟ ਨਹੀਂ ਸੀ ਕਿ ਮਤਲਬ ਸ਼ਾਹਿਦ ਛੋਟਾ ਲੱਗਦਾ ਹੈ ਜਾਂ ਕਰੀਨਾ ਵੱਡੀ ਲੱਗਦੀ ਹੈ ਇਨਫੈਕਟ ਜਦੋਂ ਜਬ ਵੀ ਮੈਟ ਫਿਲਮ ਆਈ ਤਾਂ ਆਡੀਅੰਸ ਨੂੰ ਲੱਗਿਆ ਕਿ ਦੇ ਬੋਥ ਆਰ ਮੇਡ ਫੋਰ ਈਚ ਅਦਰ ਬਟ ਐਕਚੁਅਲੀ ਦੇ ਵਰ ਨੋਟ ਬਿਕੋਜ਼ ਦੋਨਾਂ ਦੇ ਰਸਤੇ ਜੋ ਹੈ ਜਬ ਵੀ ਮੈਟ ਰਿਲੀਜ਼ ਹੋਈ ਸੀ ਉਦੋਂ ਤੱਕ ਅਲੱਗ ਅਲੱਗ ਹੋ ਚੁੱਕੇ ਸੀਗੇ ਸੋ ਦੈਟ ਵਾਜ਼ ਰੀਅਲੀ ਸੈਡ ਯੂ ਨੋ ਚਲੋ ਕੋਈ ਗੱਲ ਨਹੀਂ ਫਿਰ ਕਿਸੇ ਜਨਮ ਦੇ ਵਿੱਚ ਸ਼ਾਇਦ ਇੱਦਾਂ ਹੀ ਹਰ ਕੋਈ ਸੋਚਦਾ ਹੈ ਈਵਨ ਜੋ ਨਹੀਂ ਕਪਲਸ ਬਣ ਪਾਉਂਦੇ ਯੂ ਨੋ ਤਾਂ ਹਰ ਕੋਈ ਸੋਚਦਾ ਕਿ ਚਲੋ ਸ਼ਾਇਦ ਮੇ ਬੀ ਨੈਕਸਟ ਬਰਥ ਸੋ ਐਨੀ ਵੇਜ਼ ਮੂਵਿੰਗ ਔਨ ਟੂ ਦ ਨੈਕਸਟ ਟਰੈਕ ਆਫ ਦਿਸ ਸ਼ੋ ਸੁਣਦੇ ਚਲੇ ਜਾਓ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ ਐਂਡ ਫਿਲਹਾਲ ਜਬ ਵੀ ਮੈਟ ਫਿਲਮ ਦਾ ਜ਼ਿਕਰ ਹੋਇਆ ਤਾਂ ਫਿਰ ਕਿਉਂ ਨਾ ਇਸ ਫਿਲਮ ਦਾ ਹੈ ਰੋਮਾਂਟਿਕ ਗਾਣਾ ਸੁਣ ਲਈਏ ਸਟੇ ਟਿਊਨ ਟੂ ਐਫ ਐਮ ਰੇਨਬੋ ਆਰ ਜੇ ਗਰਿਮਾ ਇਜ਼ ਵਿਦ ਯੂ ਯੇ ਇਸ਼ਕ ਹਾਈ ਜੰਨਤ ਦਿਖਾਏ

ਸੋ ਜੰਨਤ ਵਾਲਾ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਫਿਲਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਕੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਯੂ ਨੋ ਵਟ ਜਦੋਂ ਫਿਲਮ ਦੇ ਵਿੱਚ ਇਹ ਗਾਣਾ ਸ਼ੂਟ ਹੋਇਆ ਸੀਗਾ ਜਬ ਵੀ ਮੈਟ ਸ਼ੂਟਿੰਗ ਦੇ ਦੌਰਾਨ ਕਰੀਨਾ ਕਪੂਰ ਦੇ ਨਾਲ ਕਰਿਸ਼ਮਾ ਕਪੂਰ ਵੀ ਗਈ ਸੀ ਮਨਾਲੀ ਯੈਸ ਜਿੱਥੇ ਵੀ ਗਾਣਾ ਸ਼ੂਟ ਹੋਇਆ ਮਨਾਲੀ ਦੇ ਆਲੇ ਦੁਆਲੇ ਬਹੁਤ ਹੀ ਇੱਕ ਮਤਲਬ ਹੈਗਾ ਹੈ ਇੱਕ ਪਲੇਸ ਜਿੱਥੇ ਕਿ ਸਪੈਸ਼ਲੀ ਲਿਖਿਆ ਵੀ ਹੋਇਆ ਕਿ ਯਹਾਂ ਪਰ ਇਸ ਗਾਣੇ ਕੀ ਸ਼ੂਟਿੰਗ ਹੋਈ ਹੈ ਸੋ ਬੇਸਿਕਲੀ ਉੱਥੇ ਕਰਿਸ਼ਮਾ ਕਪੂਰ ਵੀ ਗਈ ਸੀਗੀ ਬਿਕੋਜ਼ ਕਰਿਸ਼ਮਾ ਕਪੂਰ ਨੂੰ ਵੀ ਇਹ ਗਾਣਾ ਬਹੁਤ ਅੱਛਾ ਯੂ ਨੋ ਲੱਗਦਾ ਸੀ ਅਤੇ ਉਹ ਪਲੇਸ ਪਹਾੜ ਇੰਨਾ ਪਿਆਰਾ ਵੈਦਰ ਐਂਡ ਸੋ ਬਹੁਤ ਵਧੀਆ ਹੈ ਆਪਣੀ ਸਿਸਟਰ ਦੀ ਸ਼ੂਟਿੰਗ ਦੇਖਣ ਦੇ ਲਈ ਕਰਿਸ਼ਮਾ ਕਪੂਰ ਵੀ ਗਈ ਸੀ ਕਰੀਨਾ ਦੇ ਨਾਲ ਐਂਡ ਯੂ ਨੋ ਇਹ ਬੇਬੋ ਐਂਡ ਲੋਲੋ ਦੋਨੋਂ ਨਾ ਮਿਲ ਕੇ ਸਿਸਟਰਹੁੱਡ ਗੋਲਸ ਜੋ ਨੇ ਉਹ ਦਿੰਦੀਆਂ ਨੇ ਸਾਰਿਆਂ ਨੂੰ ਰਾਈਟ ਫਿਲਹਾਲ ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋ ਐਂਡ ਇਹ ਗਾਣਾ ਜੋ ਹੈ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਹੈ ਐਂਡ ਸੁਣਦੇ ਚਲੇ ਜਾਓ ਪ੍ਰੋਗਰਾਮ ਗੀਤ ਬਹਾਰ ਆਰ ਜੇ ਗਰੀਮਾ ਦੇ ਨਾਲ ਐਫ ਐਮ ਰੇਨਬੋ 'ਤੇ।

ਗੁਜ਼ਾਰਿਸ਼ ਫਿਲਮ ਦਾ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਆਰ ਜੇ ਗਰੀਮਾ ਦੇ ਨਾਲ ਬਿਕੋਜ਼ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ 2010 ਦੀ ਬਾਲੀਵੁੱਡ ਫਿਲਮ ਗੁਜ਼ਾਰਿਸ਼ ਜਿਹਦੇ ਵਿੱਚ ਰਿਤਿਕ ਰੋਸ਼ਨ ਸੀ ਐਂਡ ਆਫਕੋਰਸ ਅਲੋਂਗ ਵਿਦ ਐਸ਼ਵਰਿਆ ਰਾਏ ਸੋ ਬਹੁਤ ਹੀ ਪਿਆਰੀ ਫਿਲਮ ਸੀ ਐਂਡ ਸੰਜੇ ਲੀਲਾ ਭੰਸਾਲੀ ਨੇ ਇਸ ਗਾਣੇ ਨੂੰ ਵੈਸੇ ਕੰਪੋਜ਼ ਕੀਤਾ ਸੋ ਆਪਣੇ ਆਪ ਦੇ ਵਿੱਚ ਇਹ ਗਾਣਾ ਇਜ਼ ਲਾਈਕ ਮੈਜਿਕ ਐਂਡ ਸੁਨੀਤੀ ਚੌਹਾਨ ਉਹ ਤਾਂ ਮੈਜਿਕ ਨੂੰ ਦੁੱਗਣਾ ਤਿਗਣਾ ਕਰ ਦਿੰਦੇ ਆ ਐਂਡ ਆਫਕੋਰਸ ਫਿਲਮ ਗੁਜ਼ਾਰਿਸ਼ ਜਿਹਦੇ ਵਿੱਚ ਰਿਤਿਕ ਰੋਸ਼ਨ ਨੇ ਇੱਕ ਮੈਜੀਸ਼ੀਅਨ ਦਾ ਰੋਲ ਅਦਾ ਕੀਤਾ ਸੀ ਐਂਡ ਬਹੁਤ ਹੀ ਪਿਆਰੀ ਟ੍ਰੈਜਿਕ ਹੈ ਪਰ ਪਿਆਰੀ ਫਿਲਮ ਸੀ ਚਲੋ ਜੀ ਪਿਆਰੇ ਪਿਆਰੇ ਗਾਣਿਆਂ ਦਾ ਜੋ ਸਿਲਸਿਲਾ ਹੈ ਜਾਰੀ ਰੱਖਦੇ ਹਾਂ ਬਿਕੋਜ਼ ਪ੍ਰੋਗਰਾਮ ਦਾ ਨਾਮ ਗੀਤ ਬਹਾਰ ਹੈ ਸੋ ਨੈਕਸਟ ਗਾਣੇ ਦੀ ਬਹਾਰ ਆ ਰਹੀ ਹੈ ਤੁਹਾਡੇ ਤੱਕ ਪਹੁੰਚੇਗੀ ਐਂਡ ਡਰ ਫਿਲਮ ਦਾ ਇਹ ਗਾਣਾ ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਯੂ ਗੋਟ ਇਟ ਰਾਈਟ ਤੂੰ ਹੈ ਮੇਰੀ ਕਿਰਨ ਸੋ ਜਦੋਂ ਇਹ ਗਾਣਾ ਆਇਆ ਸੀਗਾ ਇੱਦਾਂ ਲੱਗਦਾ ਸੀਗਾ ਕੁੜੀਆਂ ਨੂੰ ਕਿ ਬਈ ਕਾਸ਼ ਮੇਰਾ ਨਾਮ ਕਿਰਨ ਹੁੰਦਾ ਮਤਲਬ ਹੁੰਦਾ ਫੀਲਿੰਗ ਆਉਂਦੀ ਕਿ ਸ਼ਾਹਰੁਖ ਸਾਡੇ ਲਈ ਗਾਣਾ ਗਾ ਰਿਹਾ ਹੈ ਐਨੀਵੇਜ਼ ਤੁਸੀਂ ਗਾਣਾ ਇੰਜੋਏ ਕਰੋ ਐਂਡ ਸਟੇ ਟਿਊਨਡ ਟੂ ਐਫ ਐਮ ਰੇਨਬੋ ਆਰ ਜੇ ਗਰਿਮਾ ਇਜ਼ ਵਿਦ ਯੂ.

ਇੰਨਾ ਜ਼ਿਆਦਾ ਕਿਰਨ ਕਿਰਨ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਸੱਚੀ ਕਿਰਨ ਨਾਮ ਹੁੰਦਾ ਤਾਂ ਫੀਲਿੰਗ ਆ ਜਾਂਦੀ ਕਿ ਸ਼ਾਹਰੁਖ ਖਾਨ ਨੇ ਮੇਰੇ ਲਈ ਕਿਤੇ ਗਾਣਾ ਗਾਇਆ ਹੈ। ਸੋ ਆਲ ਦ ਲੱਕੀ ਕਿਰਨ ਨੇਮਡ ਗਰਲਸ, ਓਕੇ ਆਮ ਚੈਲਿਸ, ਚਲੋ ਕੋਈ ਗੱਲ ਨਹੀਂ, ਜੋਕਸ ਅਪਾਰਟ, ਫਿਲਹਾਲ ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋਅ। ਬਟ ਬਿਫੋਰ ਦੈਟ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਸੁਣ ਰਹੇ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ, ਓਨਲੀ ਔਨ ਐਫ ਐਮ ਰੇਨਬੋ। ਐਂਡ ਯੂ ਨੋ ਵਾਟ, ਇਹ ਜੋ ਗਾਣਾ ਹੈ ਐਕਚੁਅਲੀ ਜਿਹੜੀ ਫਿਲਮ ਹੈ ਡਰ, ਓਕੇ ਯੂ ਨੋ ਵਾਟ, ਇਸ ਫਿਲਮ ਦੇ ਲਈ ਸ਼ਾਹਰੁਖ ਖਾਨ ਤੋਂ ਪਹਿਲਾਂ ਕਿਹਨੂੰ ਸਾਈਨ ਕੀਤਾ ਗਿਆ ਸੀਗਾ? ਆਸ਼ਿਕੀ ਫਿਲਮ ਦੇ ਰਾਹੁਲ ਰਾਏ ਨੂੰ। ਯੈਸ, ਰਾਹੁਲ ਰਾਏ ਜਦੋਂ ਰਾਤੋਂ ਰਾਤ ਸਟਾਰ ਬਣ ਗਏ ਸੀ ਆਫਟਰ ਫਿਲਮ ਆਸ਼ਿਕੀ, ਤਾਂ ਉਦੋਂ ਕਾਫੀ ਸਾਰੀਆਂ 40-50 ਫਿਲਮਾਂ ਸਾਈਨ ਕਰ ਲਈਆਂ ਸੀ ਰਾਹੁਲ ਰਾਏ ਨੇ, ਪਰ ਕਾਫੀ ਸਾਰੀਆਂ ਬਾਅਦ ਵਿੱਚ ਕੈਂਸਲ ਵੀ ਕਰ ਦਿੱਤੀਆਂ, ਮਤਲਬ ਮਨਾ ਕਰ ਦਿੱਤਾ ਫਿਲਮਸ ਦੇ ਲਈ। ਸੋ ਉਹਨਾਂ ਵਿੱਚੋਂ ਇੱਕ ਫਿਲਮ ਇਹ ਵੀ ਸੀਗੀ ਡਰ, ਜਿਹਦੇ ਜਿਸ ਇਸ ਫਿਲਮ ਦੇ ਲਈ ਨਾ ਜੋ ਕਰੈਕਟਰ ਸ਼ਾਹਰੁਖ ਖਾਨ ਨੇ ਪਲੇਅ ਕੀਤਾ ਨਾ ਇਹਦੇ ਵਿੱਚ ਰਾਹੁਲ ਦਾ, ਆਈ ਲਵ ਯੂ ਕਿਰਨ ਵਾਲਾ, ਉਹ ਕਰੈਕਟਰ ਰਾਹੁਲ ਰਾਏ ਨੂੰ ਮਿਲਣਾ ਸੀਗਾ, ਬਟ ਰਾਹੁਲ ਰਾਏ ਨੇ ਫਿਲਮ ਨਹੀਂ ਕੀਤੀ। ਦਿਸ ਇਜ਼ ਔਲ ਯੂ ਨੋ, ਇਟਸ ਆਲ ਅਬਾਊਟ ਲੱਕ ਐਜ ਵੈਲ, ਹੈ ਨਾ। ਐਂਡ ਅਫਕੋਰਸ ਨਹੀਂ ਕੀਤੀ, ਅਤੇ ਜੇ ਕੀਤੀ ਹੁੰਦੀ ਤਾਂ ਹੋ ਸਕਦਾ ਕਿ ਰਾਹੁਲ ਰਾਏ ਦਾ ਕਰੀਅਰ ਜੋ ਹੈ ਉਹ ਬਹੁਤ ਬਹੁਤ ਜ਼ਿਆਦਾ, ਮਤਲਬ ਹੁਣੇ ਵੀ ਠੀਕ ਹੈ ਬਟ ਕਾਫੀ ਵਧੀਆ ਹੁੰਦਾ, ਐਂਡ ਬਾਲੀਵੁੱਡ 'ਤੇ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਰਾਜ ਕਰ ਸਕਦੇ ਸੀ, ਐਕਚੁਲੀ ਰਾਜ ਕਰ ਸਕਦੇ ਸੀ ਇਨ ਬਾਲੀਵੁੱਡ। ਪਰ ਕੁਝ ਪਤਾ ਨਹੀਂ ਹੁੰਦਾ, ਬਿਕੋਜ਼ ਸਮਟਾਈਮਸ ਕੋਈ ਕਰੈਕਟਰ ਕਿਸੇ ਲਈ ਯੂਨੀਵਰਸ ਨੇ ਪਲਾਨ ਕੀਤਾ ਹੁੰਦਾ, ਸੋ ਇਸ ਕਰਕੇ ਉਹ ਜੋ ਕਰੈਕਟਰ ਹੈ ਸਿਰਫ ਅਤੇ ਸਿਰਫ ਸ਼ਾਹਰੁਖ ਖਾਨ ਦੇ ਲਈ ਹੀ ਪਲਾਨ ਕੀਤਾ ਗਿਆ ਸੀਗਾ। ਐਂਡ ਸ਼ਾਇਦ ਇਸ ਕਰਕੇ ਉਹ ਡਰ ਫਿਲਮ ਜੋ ਹੈ ਇੰਨੀ ਜ਼ਿਆਦਾ ਆਈਕੋਨਿਕ ਹੈ ਕਿ ਹਾਲੇ ਤੱਕ ਸਭ ਨੂੰ ਯਾਦ ਹੈ, ਐਂਡ ਜੇ ਆ ਰਹੀ ਹੋਵੇ ਟੀਵੀ 'ਤੇ ਜਾਂ ਕਿਤੇ ਵੀ ਤਾਂ ਸਾਰੇ ਦੇਖਦੇ ਆ, ਬਿਕੋਜ਼ ਸੱਚ ਐਨ ਅਮੇਜ਼ਿੰਗ ਮੂਵੀ ਇਟ ਵਾਜ਼ ਡਰ। ਐਂਡ ਚਲੋ ਐਨੀਵੇਜ਼, ਰਾਹੁਲ ਰਾਏ ਦਾ ਜੋ ਇੱਕ ਫਿਲਮ ਹੈਗੀ ਸੀ ਆਸ਼ਿਕੀ, ਜਿਹਦੇ ਕਰਕੇ ਹੁਣ ਤੱਕ ਉਹਨਾਂ ਦੀ ਫੇਸ ਵੈਲਿਊ ਹੈ ਐਂਡ ਲੋਕ ਉਹਨਾਂ ਨੂੰ ਮੰਨਦੇ ਹੈ ਹਾਲੇ ਤੱਕ, ਬਿਕੋਜ਼ ਬਿਗ ਬੋਸ ਦਾ ਸੀਜ਼ਨ ਵੀ ਤਾਂ

ਨੋ ਬਿਕੋਜ਼ ਫੈਨਸ ਨੇ ਜਿਤਾਇਆ ਸੀਗਾ ਉਹਨਾਂ ਨੂੰ ਵੋਟ ਕਰਕੇ ਸੋ ਬਿਗ ਬੋਸ ਦਾ ਜੋ ਫਸਟ ਵੈਰੀ ਫਸਟ ਸੀਜ਼ਨ ਆ ਉਹ ਵੀ ਰਾਹੁਲ ਰੋਏ ਨੇ ਜਿੱਤਿਆ ਸੀਗਾ ਸੋ ਇਸ ਕਰਕੇ ਹਰ ਇੱਕ ਦੀ ਆਪਣੀ ਆਪਣੀ ਇੱਕ ਥਾਂ ਹੁੰਦੀ ਹੈ ਪਲੇਸ ਹੁੰਦੀ ਹੈ ਜੋ ਕਿ ਉਹਦੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੁੰਦੀ ਹੈ ਸੋ ਇਟ ਡਜ਼ਨਟ ਮੈਟਰ ਕਿ ਤੁਸੀਂ ਕਿੱਥੇ ਖੜ੍ਹੇ ਹੋ ਅੱਜ ਪਰ ਵਟ ਆਲ ਮੈਟਰਸ ਇਜ਼ ਕਿ ਅੱਜ ਵੀ ਤੁਹਾਡੀ ਫੇਸ ਵੈਲਿਊ ਹੈ ਅਤੇ ਲੋਕ ਤੁਹਾਨੂੰ ਜਾਣਦੇ ਹੈ ਯਾ ਫਿਲਹਾਲ ਰਾਹੁਲ ਰੋਏ ਦੀ ਫਿਲਮ ਤੋਂ ਐਕਚੁਲੀ ਕਿਹੜੀ ਫਿਲਮ ਅਫਕੋਰਸ ਆਸ਼ਕੀ ਤੋਂ ਇੱਕ ਗਾਣਾ ਇੰਜੋਏ ਕਰੋ ਓਨਲੀ ਔਨ FM ਰੇਨਬੋ ਪ੍ਰੋਗਰਾਮ ਦਾ ਨਾਮ ਹੈ ਗੀਤ ਬਹਾਰ ਵਿਦ ਮੀ RJ ਗਰਿਮਾ

ਸੋ ਜੀ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਸੋ ਜੀ ਟਾਈਮ ਹੋ ਚੁੱਕਾ ਹੈ ਤੁਹਾਡੇ ਤੋਂ ਫਿਲਹਾਲ ਪ੍ਰੋਗਰਾਮ ਗੀਤ ਬਹਾਰ ਤੋਂ ਅਲਵਿਦਾ ਲੈਣ ਦਾ ਪਰ ਤੁਹਾਨੂੰ ਮੈਂ ਨੈਕਸਟ ਪ੍ਰੋਗਰਾਮ ਵਿੱਚ ਮਿਲਣਾ ਹੈ ਨਾ ਯੈਸ ਅਫਕੋਰਸ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਮੈਂ ਜਲਦੀ ਤੋਂ ਹਾਜ਼ਰ ਹੋ ਰਹੀ ਹਾਂ ਤੁਸੀਂ ਫਿਲਹਾਲ ਇਹ ਗਾਣਾ ਇੰਜੋਏ ਕਰੋ ਐਂਡ ਯੈਸ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ ਐਫ ਐਮ ਰੇਨਬੋ 'ਤੇ ਸੋ ਯੈਸ ਸਟੇ ਟਿਊਨਡ ਐਂਡ ਇੰਜੋਏ ਦਿਸ ਟਰੈਕ

102.7 ਮੈਗਾਹਰਟਸ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ। ਆਓ ਹੁਣੇ ਸੁਣਦੇ ਹਾਂ ਐਫ ਐਮ ਨਿਊਜ਼ ਹੈਡਲਾਈਨਸ। ਅਸਾਮ, ਪੱਛਮੀ ਬੰਗਾਲ, ਕੇਰਲਮ, ਤਾਮਿਲਨਾਡੂ ਅਤੇ ਪੁੰਡੀਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। 7 ਵਿਧਾਨ ਸਭਾ ਖੇਤਰਾਂ 'ਚ ਜ਼ਮੀਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਭਾਰਤ ਨੇ ਲਿਪੂਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ 'ਤੇ ਉੱਤਰੀ ਤਕਨਾਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਗਤ ਜੋਤ ਐਕਟ ਸੋਧ ਬਿੱਲ 2026 ਅਤੇ ਪੰਥਕ ਮਾਮਲਿਆਂ 'ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਾਜ਼ਮਾਂ ਨੂੰ 12 ਕਿਲੋ ਹੈਰੋਇਨ ਅਤੇ 7 ਪਿਸਤੌਲਾਂ ਸਮੇਤ ਕੀਤਾ ਗਿਆ ਗ੍ਰਿਫਤਾਰ। 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੂਰੀ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਅਮਰੀਕਾ ਹੋਰਮੂਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਏ। ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਸ ਅਤੇ ਆਹੁਣ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 ਮੈਗਾਹਰਟਸ ਆਕਾਸ਼ਵਾਣੀ FM ਰੇਨਬੋ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਪੋ ਤੇ ਜੀ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਤੁਹਾਡਾ ਆਪਣਾ ਪੰਜਾਬੀ ਤੜਕਾ ਅਤੇ ਪੰਜਾਬੀ ਗਾਣੇ ਦਾ ਤੜਕਾ ਲਗਾਉਣ ਦੇ ਲਈ ਸਾਡੇ ਕੋਲ ਕਾਲਸ ਆ ਰਹੀਆਂ ਨੇ ਪਰ ਕੁਝ ਟੈਕਨੀਕਲ ਪ੍ਰੋਬਲਮ ਹੈ ਕਿ ਸਾਡੇ ਤੱਕ ਆਵਾਜ਼ ਮਤਲਬ ਸਾਡੇ ਤੱਕ ਆਵਾਜ਼ ਤੁਹਾਡੀ ਤਾਂ ਪਹੁੰਚ ਰਹੀ ਹੈ ਪਰ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ ਸੋ ਆਪਾਂ ਨੂੰ ਜਲਦੀ ਠੀਕ ਕਰਦੇ ਹਾਂ ਤਦ ਤੱਕ ਤੁਸੀਂ ਅਗਲਾ ਗਾਣਾ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਪੰਜਾਬੀ ਗਾਣਿਆਂ ਦਾ ਆਨੰਦ ਮਾਣੋ ਆਰ ਜੇ ਗਰੀਮਾ ਦੇ ਨਾਲ ਤੁਹਾਡੇ ਆਪਣੇ ਐਫ ਐਮ ਰੇਨਬੋ 'ਤੇ

0: 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਸੋ ਫਾਈਨਲੀ ਸਾਡੇ ਪਹਿਲੇ ਕਾਲਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਮੈਡਮ ਗਰੀਮਾ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮਖਤਿਆਰ ਸਿੰਘ ਵਾਰਵਾਲ, ਪਿੰਡ ਮੀਰਸ਼ਾ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ।
0: ਓਕੇ ਜੀ, ਕੀ ਹਾਲ ਤੁਹਾਡਾ?
1: ਠੀਕ ਠਾਕ, ਕਿਰਪਾ ਮਾਲਕ ਦੀ, ਉੱਪਰ ਵਾਲੇ ਦੀ।
0: ਚਲੋ, ਕਿਰਪਾ ਬਣੀ ਰਹੇ ਤੁਹਾਡੇ ਤੇ ਸਭ ਤੇ। ਸੋ ਕਿਹੜਾ ਗਾਣਾ ਸੁਣੋਗੇ ਤੁਸੀਂ?
1: ਹਾਂਜੀ ਮੈਡਮ ਜੀ, ਮੇਰੇ ਖਿਆਲ ਪਹਿਲੀ ਵਾਰ ਗੱਲ ਹੋਈ ਤੁਹਾਡੇ ਨਾਲ।
0: ਅੱਛਾ
1: ਯਾਰ,
0: ਅੱਛਾ ਮੁਖਤਿਆਰ ਜੀ ਨਾਲ ਮੇਰੀ ਤੁਹਾਡੇ ਪਹਿਲੀ ਗੱਲ ਹੋ ਰਹੀ ਹੈ। ਓਕੇ,
1: ਹਾਂਜੀ ਮੈਡਮ ਜੀ, ਪਹਿਲੀ ਵਾਰ ਮੈਡਮ ਆਹੀ ਨਾ ਕਹਿੰਦੀ ਹੁਣ ਰਿਟਾਇਰ ਹੋ ਗਈ, ਬਦਲ ਗਈ, ਤੁਸੀਂ ਸਾਰੇ ਨਵੇਂ ਆਏ ਜਾਂਦੇ ਜੇ ਜਾਣ ਪਛਾਣ ਘੱਟ ਹੀ ਕਰਦੇ।
0: ਹਾਂਜੀ
1: ਹਾਂਜੀ, ਅਸੀਂ ਬਹੁਤ ਪੁਰਾਣੇ ਸਰੋਤੇ ਹਾਂ ਜੀ, ਹੁੰਦੇ ਸ਼ੁਰੂ ਹੋਏ ਐਫਐਮ।
0: ਓਕੇ, ਚਲੋ ਬਹੁਤ ਵਧੀਆ।
1: ਪਹਿਲਾਂ ਪ੍ਰੋਗਰਾਮ ਖਾਦਾ ਤੇ ਚੱਲਦੇ ਸੀ, ਉਹਦਾ ਅਸੀਂ ਸਾਥ ਕੁਝ ਪਾਉਂਦੇ ਸੀ ਜਿਹੜਾ।
0: ਹਾਂਜੀ ਹਾਂਜੀ,
1: ਅੱਜ ਕੁਛ ਪ੍ਰੋਗਰਾਮ ਚੱਲਦਾ ਸੀ, ਇੱਕ ਪਸੰਦ ਮੇਰੇ ਦਿਲ ਦੀ, ਪੰਜਾਬ ਮੇਲ, ਤਿੰਨ ਚਾਰ ਸੀ ਚੱਲਦੇ ਪ੍ਰੋਗਰਾਮ।
0: ਵਾਹ, ਸਾਰੇ ਪ੍ਰੋਗਰਾਮ ਸੀ
1: ਉਹਨਾਂ ਦੇ, ਪ੍ਰੋਗਰਾਮ ਘੱਟ ਹੁੰਦੇ ਸੀ ਚਾਰ ਚਿੱਠੀਆਂ ਦੇ।
0: ਅੱਛਾ ਅੱਛਾ, ਆਪਾਂ ਹੁਣ ਚਿੱਠੀਆਂ ਦੇ ਨਾਲ ਨਾਲ ਜਿਵੇਂ ਜ਼ਿਆਦਾ ਵਟਸਐਪ ਤੇ ਹੁਣ ਮੰਗਾਨੇ ਆ ਆਪਾਂ ਮੈਸੇਜਸ ਵਗੈਰਾ,
1: ਜਿਵੇਂ ਜਿਵੇਂ ਸਮਾਂ ਬਦਲ ਗਿਆ ਉਸ ਤਰ੍ਹਾਂ ਨਾਲ।
0: ਹਾਂਜੀ ਬਿਲਕੁਲ ਬਿਲਕੁਲ, ਪਰ ਫਿਰ ਵੀ
1: ਫਿਲਮ ਦਾ ਨਾਮ ਤਾਂ ਮੈਡਮ ਜੀ ਮਮਤਾ ਰਾਵੀ ਦਾ, ਮਸਿਆ ਤੇ ਜਾਣ ਵਾਲੀ ਜੀ ਤੇਰੇ ਅੰਦਰੋਂ ਮੈਲ ਨਾ ਜਾਵੇ।
0: ਅੱਛਾ ਠੀਕ ਹੈ ਮੁਖਤਿਆਰ ਜੀ, ਬਹੁਤ ਵਧੀਆ ਲੱਗਿਆ, ਫਸਟ ਟਾਈਮ ਗੱਲਬਾਤ ਹੋਈ ਹੈ ਤਾਂ ਹੁਣ ਯਾਦ ਰਹੇਗਾ ਤੁਹਾਡਾ ਨਾਮ, ਤੇ ਗਾਣਾ ਵੀ ਬਹੁਤ ਵਧੀਆ ਚੂਜ਼ ਕੀਤਾ ਤੁਸੀਂ, ਸ਼ੁਕਰੀਆ ਕਾਲ ਕਰਨ ਲਈ।
1: ਓਕੇ ਮੈਡਮ।
0: ਓਕੇ ਜੀ, ਵੈਲਕਮ। ਸੋ ਬੇਸਿਕਲੀ ਕੀ ਹੈ ਨਾ ਕਿ ਇਹ ਸਾਰਾ ਕੁਝ ਜਿਵੇਂ ਯਾਦ ਜੋ ਲੱਕ ਸਾਡੇ ਜਿਹੜੇ ਸਰੋਤੇ ਰੱਖਦੇ ਨੇ ਕਿ ਕਿਸ ਤਰੀਕੇ ਨਾਲ ਵੇਰੀਏਸ਼ਨਸ ਆਉਂਦੀਆਂ ਨੇ, ਕਿਸ ਤਰੀਕੇ ਨਾਲ ਐਂਕਰਸ ਨੇ ਪੁਰਾਣੇ ਪ੍ਰੋਗਰਾਮਸ ਪੁਰਾਣੇ, ਸੋ ਇੰਨੇ ਸਾਲਾਂ ਤੋਂ ਜੋ ਜੁੜੇ ਹੋਏ ਨੇ, ਵਾਕਈ ਦੇ ਵਿੱਚ ਬਹੁਤ ਬਾ ਕਮਾਲ ਦਾ ਰਿਸ਼ਤਾ ਹੈ ਆਕਾਸ਼ਵਾਣੀ ਦੇ ਨਾਲ ਆਪਣੇ ਸਰੋਤਿਆਂ ਦਾ। ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਜੋ ਕਿ ਮੁਖਤਿਆਰ ਜੀ ਨੇ ਰਿਕੁਐਸਟ ਕੀਤਾ ਹੈ। ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਪੰਜਾਬੀ ਤੜਕਾ ਆਰ ਜੇ ਗਰੀਮਾ ਦੇ ਨਾਲ ਐਫ ਐਮ ਰੇਨਬੋ ਤੇ।

0: ਬਈ ਬਾਲੀਵੁੱਡ ਗਾਣਿਆਂ ਨੂੰ ਵੀ ਪੰਜਾਬੀ ਤੜਕਾ ਹੁਣ ਨਹੀਂ ਸਦੀਆਂ ਤੋਂ, ਐਕਚੁਲੀ ਸਦੀਆਂ ਜ਼ਿਆਦਾ ਹੋ ਗਈਆਂ, ਸਾਲਾਂ ਤੋਂ ਲੱਗਦਾ ਆ ਰਿਹਾ ਹੈ। ਯੈਸ, ਪ੍ਰੋਗਰਾਮ ਦਾ ਨਾਮ ਪੰਜਾਬੀ ਤੜਕਾ ਹੈ, ਆਰ ਜੇ ਗਰਿਮਾ ਦੇ ਨਾਲ, ਤੁਸੀਂ ਹੋ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ, ਸਾਡੇ ਨੈਕਸਟ ਕਾਲਰ ਦੇ ਨਾਲ ਆਪ ਕਰਦੇ ਹਾਂ ਗੱਲਬਾਤ। ਹੈਲੋ,
1: ਕੋਸ਼ਿਸ਼ ਕਰੋ ਕਿ ਕੋਈ ਆਪਸੇ ਨਾ ਰੂਠੇ, ਜ਼ਿੰਦਗੀ ਮੇਂ ਅਪਨੋ ਕਾ ਸਾਥ ਨਾ ਛੂਟੇ, ਰਿਸ਼ਤਾ ਕੋਈ ਵੀ ਹੋ ਉਸੇ ਐਸਾ ਨਿਭਾਓ ਕਿ ਜ਼ਿੰਦਗੀ ਭਰ ਉਸ ਰਿਸ਼ਤੇ ਕੀ ਡੋਰ ਨਾ ਟੂਟੇ।
0: ਕਿਆ ਬਾਤ ਹੈ ਜੀ, ਕੌਣ ਬੋਲ ਰਹੇ ਹੈ ਆਪ?
1: ਗਰੀਮਾ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਬੀ ਪੀ ਓ ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ ਮਿੰਟੂ ਚੰਦੇਲ ਜੀ।
0: ਮਿੰਟੂ ਚੰਦੇਲ ਜੀ, ਕਿਆ ਬਾਤ ਹੈ, ਕਿਆ ਖੂਬ ਲਾਈਨ ਤੁਸੀਂ ਕਹੀਆਂ ਨੇ। ਐਂਡ ਯੈਸ, ਸੋ ਹੋਰ ਕੀ ਕਹਿਣਾ ਚਾਹੋਗੇ ਤੁਸੀਂ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂਜੀ, ਠੀਕ ਆ ਗਰੀਮਾ ਜੀ, ਬਹੁਤ ਵਧੀਆ। ਬਸ ਮੇਰਾ ਨਾ ਤਕਰੀਬਨ ਮੈਨੂੰ ਵੈਸੇ ਤਾਂ ਮੈਂ ਪਹਿਲਾਂ ਬਹੁਤ ਫੋਨ ਕਰਦਾ ਹੁੰਦਾ ਜੀ, ਅੱਜ ਮੇਰਾ ਫੋਨ 20 ਦਿਨ ਬਾਅਦ ਲੱਗਾ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਔਰ ਇੱਕ ਸੱਜਣ ਨੇ ਆਪਣੇ ਕੰਦੋਲਾ ਪਿੰਡ ਤੋਂ ਆਦਮਪੁਰ ਦੇ ਲਾਗੇ, ਉਹਨਾਂ ਨੇ ਮੈਨੂੰ ਟ੍ਰਿਕ ਦੱਸੀ ਫਿਰ।
0: ਅੱਛਾ ਜੀ,
1: ਕਿਸ ਤਰ੍ਹਾਂ ਲਗਾਉਣਾ ਹੈ?
0: ਕਿਸ ਤਰ੍ਹਾਂ ਲਗਾਉਣਾ, ਸਾਨੂੰ ਵੀ ਪਤਾ ਲੱਗਿਆ ਟ੍ਰਿਕ।
1: ਸਾਰਿਆਂ
0: ਨੂੰ ਹੈਲਪ ਮਿਲ ਗਈ ਹੈ, ਟ੍ਰਿਕ ਤੁਸੀਂ ਸਾਰੇ ਨਾਲ ਸਾਂਝੀ ਕਰਤੀ ਹੈ।
1: ਹਾਂਜੀ, ਕੰਪਿਊਟਰ ਨੂੰ ਪੂਰਾ ਨੀ, ਉਹ ਇਹ ਨੀ ਵੀ ਕੰਪਿਊਟਰ ਬੋਲੀ ਜਾਵੇ ਬਿਜ਼ੀ ਹੈ, ਕੱਟ ਕਰਨਾ।
0: ਅੱਛਾ, ਮਿੰਟੂ ਜੀ ਗਾਣਾ ਕਿਹੜਾ ਸੁਣੋਗੇ?
1: ਹਾਂਜੀ ਗਰੀਮਾ ਜੀ, ਤੁਸੀਂ ਬਹੁਤ ਹੀ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਅਕਸਰ ਸੁਣਦਾ ਰਹਿੰਦਾ ਵਾ, ਕਿਉਂਕਿ ਮੈਂ ਰੇਡੀਓ ਪੱਕਾ ਸੁਣਦਾ ਜ਼ਰੂਰ ਹਾਂ, ਲੱਗੇ ਚਾਹੇ ਨਾ ਲੱਗੇ। ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ, ਸਾਰੇ ਜਿੰਨੇ ਵੀ ਤੁਹਾਡੀ ਟੀਮ ਦੇ ਮੈਂਬਰ ਨੇ, ਆਰਜੇਜ਼ ਨੇ, ਹੈ ਨਾ, ਸਾਰੇ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਨੇ। ਔਰ ਤੁਸੀਂ ਗਾਣਾ ਪਲੇ ਕਰਦੇ ਹੋ ਤੁਸੀਂ ਗੁਰਦਾਸ ਮਾਨ ਜੀ ਦਾ ਗੱਲ ਤੇਰੇ ਮਤਲਬ ਦੀ।
0: ਠੀਕ ਹੈ ਮਿੰਟੂ ਜੀ, ਸ਼ੁਕਰੀਆ ਸ਼ਲਾਘਾ ਦੇ ਲਈ, ਤੇ ਬਾਕੀ ਗਾਣਾ ਆ ਰਿਹਾ ਤੁਹਾਡੇ ਤੱਕ, ਸਟੇ ਟਿਊਨਡ।
1: ਸ਼ੁਕਰੀਆ।
0: ਆਲਰਾਈਟ, ਸੋ ਜੀ, ਪ੍ਰੋਗਰਾਮ ਦਾ ਨਾਮ ਪੰਜਾਬੀ ਤੜਕਾ ਹੈ, ਆਰਜੇ ਗਰੀਮਾ ਦੇ ਨਾਲ ਬਣੇ ਰਹੋ ਤੁਹਾਡੇ ਆਪਣੇ ਐਫ ਐਮ ਰੇਨਬੋ 'ਤੇ, ਗਾਣਾ ਵੀ ਸੁਣੋ।

0: पे देखो मेरे मतलब दी गल पता की है, फिल्मा दे बारे गल कर लो या फिर खान पीन दे बारे गल कर लो, यही दो गल्लां ने मेरे मतलब दियां। तुहाडे मतलब दी गल केड़ी है? आकाशवाणी एफएम रेनबो ते प्रोग्राम चल रहा थोड़ा अपना पंजाबी तड़का आरजे गरिमा दे नाल, एंड आओ हुण सुणदे आं अगले साडे जिहड़े कॉलर ने कौन ने। हैलो
1: मैडम जी, सत श्री अकाल।
0: सत श्री अकाल जी, कौन बोल रहे हो?
1: मैडम मैं हरजीत सिंह, पिंड दकोहा जिला गुरदासपुर तो बोल रहा हूं।
0: दकोहे तो हरजीत सिंह जी, की हाल ने तुहाडे?
1: मैडम जी बहुत वधिया हाल हो रहे, वधिया इंदा जो तुहाडा प्रोग्राम पेश करदे हो, बहुत ही वधिया अंदाज तुहाडा प्रोग्राम पेश करन दा जी।
0: शुक्रिया जी, शुक्रिया।
1: बाकी मौसम दे मालिक ने नाल ठंडा सहावना कर दिता जी।
0: बिल्कुल, ਵਿੱਚੋਂ ਵਿੱਚੋਂ ਠੰਡਾ ਹੋ ਜਾਂਦਾ ਨਾ ਗਰਮੀਆਂ 'ਚ, ਮੌਸਮ ਇਹੀ ਇੱਕ ਸਹਾਰਾ ਹੁੰਦਾ ਗਰਮੀਆਂ ਲੰਘਾਉਣ ਦਾ।
1: ਹਾਂਜੀ, ਚਲੋ ਇਹ ਆ ਵੀ ਗਰਮੀ ਦੇ ਵਿੱਚ ਜਿਹੜੀ ਰਾਹਤ ਮਿਲ ਜਾਂਦੀ ਨਾ 5-7 ਦਿਨ ਦੀ
0: ਜੀ,
1: ਉਹਦੇ ਨਾਲ ਹੋਰ ਮਨ ਨੂੰ ਸਕੂਨ ਹੁੰਦਾ ਜੀ,
0: ਸਕੂਨ ਹੈ। ਬਸ ਇੱਦਾਂ ਹੀ
1: ਪ੍ਰੋਗਰਾਮ ਸੁਣ ਕੇ ਤੇ ਹੋਰ ਹੀ ਆਨੰਦ ਵੱਧ ਜਾਂਦੇ ਜੀ।
0: ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਐਂਡ ਤੁਸੀਂ ਵੀ ਇੰਨੇ ਪਿਆਰੇ ਪਿਆਰੇ ਸਰੋਤੇ ਜਦੋਂ ਕਾਲ ਕਰਦੇ ਹੋ ਤਾਂ ਤੁਹਾਡੇ ਨਾਲ ਹੀ ਤਾਂ ਸਜਦਾ ਹੈ ਇਹ ਪ੍ਰੋਗਰਾਮ ਜਿਹੜਾ ਹੈਗਾ ਹੈ ਪੰਜਾਬੀ ਤੜਕਾ।
1: ਬਿਲਕੁਲ ਮੈਡਮ ਜੀ, ਤੁਸੀਂ ਬਹੁਤ ਪਿਆਰ ਵੰਡਦੇ ਜੀ, ਮਤਲਬ ਪ੍ਰੋਗਰਾਮ ਸੁਣਨ ਨੂੰ ਦਿਲ ਕਰਦਾ, ਮਤਲਬ ਤੁਹਾਡਾ ਬਹੁਤ ਪਿਆਰ ਵੰਡਦੇ ਜੀ।
0: ਸ਼ੁਕਰੀਆ, ਸ਼ੁਕਰੀਆ, ਅਤੇ ਤੁਹਾਡੇ ਵੀ ਆਕਾਸ਼ਵਾਣੀ ਲਈ ਪਿਆਰ ਲਈ ਬਹੁਤ ਸ਼ੁਕਰੀਆ, ਅਤੇ ਇਸੇ ਨਾਲ ਹੀ ਗਾਣਾ ਵੀ ਸਾਨੂੰ ਦੱਸ ਦਿਓ ਕਿਹੜਾ ਪਲੇ ਕਰੀਏ ਤੁਹਾਡੇ ਲਈ।
1: ਮੈਡਮ ਜੀ ਰਣਜੀਤ ਬਾਵੇ ਦਾ ਚੰਡੀਗੜ੍ਹ ਵਾਲੀ।
0: ਠੀਕ ਹੈ, ਸ਼ੁਕਰੀਆ ਕਾਲ ਕਰਨ ਦੇ ਲਈ, ਅਤੇ ਗਾਣਾ ਪਹੁੰਚ ਰਿਹਾ ਤੁਹਾਡੇ ਤੱਕ।
1: ਬਹੁਤ ਬਹੁਤ ਧੰਨਵਾਦ ਮੈਡਮ ਜੀ, ਸ਼ੁਕਰੀਆ ਜੀ।
0: ਓਕੇ, ਵੈਲ ਜੀ, ਤੁਸੀਂ ਵੀ ਕਾਲ ਲਗਾ ਕੇ, ਬਿਕੋਜ਼ ਰਹਿ ਗਿਆ 2 ਘੰਟਾ, ਐਂਡ ਇਸ ਗਾਣੇ ਤੋਂ ਬਾਅਦ ਇੱਕ ਛੋਟਾ ਜਿਹਾ ਕਮਰਸ਼ਲ ਬ੍ਰੇਕ, ਉਸ ਤੋਂ ਬਾਅਦ ਨੈਕਸਟ ਕਾਲਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਪੰਜਾਬੀ ਤੜਕਾ ਐਫ ਐਮ ਰੇਨਬੋ 'ਤੇ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਰਖਵਿੰਦਰ ਵੜਾਲੀ ਦੀ ਆਵਾਜ਼ ਵਿੱਚ ਗਾਣਾ ਇੰਜੋਏ ਕੀਤਾ ਤੁਸੀਂ। ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪੰਜਾਬੀ ਤੜਕਾ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੇਰੇ ਨਾਲ ਪਹਿਲੀ ਵਾਰ ਗੱਲਬਾਤ ਹੋ ਰਹੀ ਹੈ ਜਾਂ ਹੋ ਚੁੱਕੀ ਪਹਿਲਾਂ?
1: ਮੈਡਮ ਜੀ ਪਹਿਲਾਂ ਵੀ ਗੱਲ ਹੋਈ ਹੈ, ਤਕਰੀਬਨ ਇੱਕ ਦੋ ਵਾਰੀ ਹੋ ਚੁੱਕੀ ਹੈ ਜੀ।
0: ਠੀਕ ਹੈ। ਓਕੇ, ਸੋ ਹੋਰ ਦੱਸੋ ਕਿਹੜਾ ਗਾਣਾ ਸੁਣਨਾ ਹੈ ਤੁਸੀਂ? ਟੁੱਟਦੇ ਜ਼ਰੂਰ ਨੇ, ਬਸ ਟਾਈਮ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਟੁੱਟਣੇ ਆ, ਪਰ ਟੁੱਟਦੇ ਜ਼ਰੂਰ ਨੇ। ਗਾਣਾ ਇੰਜੋਏ ਕਰੋ, ਇਹ ਵਾਲਾ ਪ੍ਰੋਗਰਾਮ ਪੰਜਾਬੀ ਤੜਕਾ 'ਚ ਬਣੇ ਰਹੋ ਆਰ ਜੇ ਗਰਿਮਾ ਦੇ ਨਾਲ ਔਨ ਦੀ ਔਨ ਐਫ ਐਮ ਰੇਨਬੋ। ਕਾਲ ਲਗਾ ਲਓ ਛੇਤੀ ਛੇਤੀ, ਰਹਿ ਗਏ ਕੁਝ 10 ਕੁ ਮਿੰਟ।

0: ਹਾਂ, ਪਰ ਸ਼ੀਸ਼ੇ ਟੁੱਟਣ ਦੀ ਤਾਂ ਆਵਾਜ਼ ਆਉਂਦੀ ਹੈ, ਦਿਲ ਟੁੱਟਣ ਦੀ ਨਾ ਆਵਾਜ਼ ਨਹੀਂ ਆਉਂਦੀ। ਹਾਂ, ਆਕਾਸ਼ਵਾਣੀ ਫਿਲਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡਾ ਆਪਣਾ ਪੰਜਾਬੀ ਤੜਕਾ। ਨੈਕਸਟ ਕਾਲਰ ਦੇ ਨਾਲ ਆਪਾਂ ਗੱਲਬਾਤ ਕਰੀਏ। ਹੈਲੋ
1: ਹੈਲੋ ਮੈਡਮ ਗਰੀਮਾ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੈ ਆਪ?
1: ਮੈਡਮ ਮੈਂ ਜੰਗ ਬਹਾਦਰ ਪਾਰਕ ਨਗਰ ਜਲੰਧਰ ਜੀ।
0: ਜੰਗ ਬਹਾਦਰ ਜੀ, ਕੀ ਹਾਲ ਤੁਹਾਡਾ?
1: ਮੈਡਮ ਬਹੁਤ ਵਧੀਆ, ਮੈਡਮ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਤੇ ਮੈਂ ਕਾਫੀ ਦੇਰ ਦਾ ਟਰਾਈ ਕਰ ਰਿਹਾ ਸੀ।
0: ਅੱਛਾ
1: ਮੈਡਮ ਜੀ, ਐਡ ਜਿਹੜਾ ਟਰਾਈ ਕਰ ਲੈਂਦੇ ਹਾਂ ਤੇ ਐਂਡ ਦੇ ਮੇਰੇ ਕੋਲ ਮਿਲ ਗਈ ਹੈ।
0: ਹਾਂ ਬਿਲਕੁਲ ਜੀ, ਐਟ ਲਾਸਟ ਫਾਈਨਲੀ
1: ਕੀਤੀ ਹੈ।
0: ਹਾਂ, ਪੂਰਾ 1 ਘੰਟਾ ਸ਼ੁਰੂ ਤੋਂ ਲੱਗੇ ਰਹੇ ਸੀ ਜਾਂ ਹੁਣੇ 10-15 ਮਿੰਟ ਤੋਂ?
1: ਹਾਂ ਹਾਂ, ਨਹੀਂ 10-15 ਮਿੰਟ ਤੇ ਲੱਗਾ ਸੀ।
0: ਅੱਛਾ, ਚਲੋ ਫੇਰ ਵੀ ਬਹੁਤ ਵਧੀਆ, ਬੜੀ ਛੇਤੀ ਛੇਤੀ ਮਿਲ ਗਿਆ ਨੰਬਰ ਤੁਹਾਡਾ ਹੈ। ਵਾਹ ਜੀ ਵਾਹ। ਸੋ ਜੀ, ਕਿਹੜਾ ਗਾਣਾ ਸੁਣੋਗੇ ਜੰਗ ਬਹਾਦਰ ਜੀ? ਅੱਜ ਕਿਹੜਾ ਲਾਈਏ ਤੁਹਾਡੇ ਲਈ ਪਲੇ?
1: ਮੈਡਮ ਜੀ ਗੀਤ ਸੁਣਾ ਦਿਓ, ਗੁਲਜ਼ਾਰ ਲਾਹੌਰੀ ਦਾ ਦਿਲਾਂ ਦੇ ਮਾਮਲੇ। ਤੁਹਾਡਾ ਬਹੁਤ ਬਹੁਤ ਥੈਂਕ ਯੂ।
0: ਓਕੇ ਜੀ, ਵੈਲਕਮ ਜੰਗ ਬਹਾਦਰ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮੱਚ।
1: ਥੈਂਕ ਯੂ ਜੀ।
0: ਔਰ ਰਾਈਟ ਜੀ, ਸੋ ਇਸ ਥੋਟ ਦੇ ਨਾਲ, ਐਸੇ ਗੱਲਬਾਤ ਦੇ ਨਾਲ ਤੇ ਐਸੇ ਗਾਣੇ ਦੇ ਨਾਲ

ਆਪਾਂ ਵਾਈਂਡ ਅਪ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾਰੂ, ਦੇਖਦੇ ਹਾਂ ਜੇ ਆਪਾਂ ਇੱਕ ਦੀ ਕਾਲ ਹੋਰ ਅਟੈਂਡ ਕਰ ਸਕੀਏ, ਪਰ ਸਮਾਂ ਰਹਿ ਗਿਆ ਐਕਚੁਲੀ ਬਹੁਤ ਥੋੜ੍ਹਾ. ਸੋ ਇਸੇ ਗਾਣੇ ਦੇ ਨਾਲ ਫਿਲਹਾਲ ਤਾਂ ਇਹ ਗਾਣਾ ਹੈ, ਪਰ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਸੀ ਬਹੁਤ ਇੰਪੋਰਟੈਂਟ, ਕਿ ਦੁਪਹਿਰ ਦੇ 12 ਵਜੇ ਤਾਂ ਪ੍ਰੋਗਰਾਮ ਪੇਸ਼ ਹੁੰਦਾ ਹੈ, ਆਈ ਮੀਨ ਲੈ ਕੇ ਆਉਂਦੀ ਹਾਂ ਮੈਂ 12 ਵਜੇ ਦਾ ਪ੍ਰੋਗਰਾਮ ਆਪਾਂ ਲੈ ਕੇ ਆਉਂਦੇ ਹਾਂ, ਦੈਟ ਇਜ਼ ਹੋਮ ਸਵੀਟ ਹੋਮ. ਸੋ ਕਿਤੇ ਨਾ ਜਾਣਾ, ਬਨੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ 'ਤੇ RJ ਗਰਿਮਾ ਦੇ ਨਾਲ.

102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਆਓ ਹੁਣ ਸੁਣਦੇ ਹਾਂ ਐਫਐਮ ਨਿਊਜ਼ ਹੈਡਲਾਈਨਸ ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ।

ਭਾਰਤ ਨੇ ਲਿਪੂਲੇਖ ਦਰੇ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਤੇ ਨੇਪਾਲ ਦੇ ਇਤਰਾਜ਼ ਨੂੰ ਖਾਰਿਜ ਕਰਦਿਆਂ ਇਸ ਨੂੰ ਅਣਉਚਿਤ ਦੱਸਿਆ ਹੈ। ਅਸਾਮ, ਪੱਛਮੀ ਬੰਗਾਲ, ਕੇਰਲਮ, ਤਮਿਲਨਾਡੂ ਅਤੇ ਪੋਂਡੀਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ। 7 ਵਿਧਾਨ ਸਭਾ ਖੇਤਰਾਂ 'ਚ ਜ਼ਮੀਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਰੱਖਿਆ ਤ੍ਰਿਵੇਣੀ ਸੰਗਮ ਦੇ ਵਿਸ਼ੇ ਤੇ ਉੱਤਰੀ ਟੈਕਨੋਲੋਜੀ ਗੋਸ਼ਟੀ ਦਾ ਉਦਘਾਟਨ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਵਿਦਵਾਨਾਂ ਦੀ ਇੱਕ ਅਹਿਮ ਇਕੱਤਰਤਾ ਹੋਈ। ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਜਗਤ ਜੋਤ ਐਕਟ ਸੋਧ ਬਿੱਲ 2026 ਅਤੇ ਪੰਥਕ ਮਸਲਿਆਂ ਤੇ ਕੀਤੀ ਗਈ ਵਿਚਾਰ ਚਰਚਾ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਦੋ ਵੱਖ ਵੱਖ ਮਾਮਲਿਆਂ ਦੌਰਾਨ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼। 7 ਮੁਲਾਜ਼ਮਾਂ ਨੂੰ 12 ਕਿਲੋ ਹੈਰੋਇਨ ਤੇ 7 ਪਿਸਤੌਲਾਂ ਸਮੇਤ ਕੀਤਾ ਗਿਆ ਗ੍ਰਿਫ਼ਤਾਰ। ਬਾਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ 'ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅੱਜ ਤੋਂ ਦੇਸ਼ ਭਰ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਭਾਰਤ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਏਗਾ। ਅਮਰੀਕਾ ਹਰਮੋਜ਼ ਪਣਜੋਰ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ਨਗੋਈ ਕੀਤੀ ਏ। ਆਈਪੀਐਲ ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਬੀਤੀ ਰਾਤ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। SNFM ਨਿਊਜ਼ ਹੈਡਲਾਈਨਸ, ਆਓ ਹੁਣ ਸੁਣਦੇ ਆ ਪ੍ਰੋਗਰਾਮ ਹੋਮ ਸਵੀਟ ਹੋਮ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਸੋ ਦਿਸ ਅਮੇਜ਼ਿੰਗ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ। ਪ੍ਰੋਗਰਾਮ ਸ਼ੁਰੂ ਹੋ ਚੁੱਕਾ ਤੁਹਾਡਾ ਆਪਣਾ ਆਲਰੇਡੀ ਹੋਮ ਸਵੀਟ ਹੋਮ। ਸੋ ਅੱਜ ਆਪਣੇ ਸਵੀਟ ਹੋਮ ਅਤੇ ਸਵੀਟ ਹੋਮ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਬਾਰੇ ਐਂਡ ਘਰ ਦੀ ਰੱਖ ਰਖਾਵ ਸਾਰੀਆਂ ਗੱਲਾਂ ਜੋ ਨੇ ਆਪਾਂ ਕਰਾਂਗੇ, ਸਾਡੀ ਕਿਚਨ ਤੋਂ ਲੈ ਕੇ ਸਾਡੇ ਡਰਾਇੰਗ ਰੂਮ ਤੱਕ ਦੀਆਂ ਗੱਲਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਲੈਟਸ ਟਾਕ ਅਬਾਊਟ ਦ ਵੀਕੇਸ਼ਨ, ਬਿਕੋਜ਼ ਕੀ ਹੈ ਨਾ ਕਿ ਜਿੱਦਾਂ ਹੀ ਮਈ ਚੜ੍ਹਦਾ ਹੈ ਹਰ ਕੋਈ ਵੀਕੇਸ਼ਨ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਅੱਜ ਕੱਲ੍ਹ ਓਬਵੀਅਸਲੀ ਮੌਸਮ ਤਾਂ ਵੈਸੇ ਇੱਥੇ ਵੀ ਕਾਫੀ ਥੋੜ੍ਹਾ ਅੱਛਾ ਅੱਛਾ ਹੋਣਾ ਸ਼ੁਰੂ, ਮਤਲਬ ਥੋੜ੍ਹੀ ਥੋੜ੍ਹੀ ਗਰਮੀ ਤੋਂ ਬਾਅਦ ਥੋੜ੍ਹੇ ਥੋੜ੍ਹੇ ਹਵਾਵਾਂ ਚੱਲਦੀਆਂ ਨੇ। ਸੋ ਚਲੋ ਚੰਗਾ ਲੱਗਦਾ ਹੈ, ਬਟ ਸਟਿਲ ਬੱਚੇ ਤਾਂ ਜ਼ਿੱਦ ਕਰਦੇ ਨੇ ਐਂਡ ਆਪਣੇ ਆਪ ਨੂੰ ਵੀ ਥੋੜ੍ਹਾ ਜਿਹਾ ਬ੍ਰੇਕ ਚਾਹੀਦਾ ਹੁੰਦਾ ਹੈ। ਸੋ ਵੈਕੇਸ਼ਨ ਲੈਣਾ ਕੋਈ ਬੁਰੀ ਗੱਲ ਨਹੀਂ ਹੈ, ਆਪਣੇ ਆਪ ਦੇ ਲਈ, ਫੈਮਲੀ ਦੇ ਲਈ ਇੱਕ ਵਧੀਆ ਯੂ ਨੋ ਡੈਸਟੀਨੇਸ਼ਨ 'ਤੇ ਜਾਣਾ ਐਂਡ ਇੱਕ ਵਧੀਆ ਸਕੂਨ ਵਾਪਸ ਲੈ ਕੇ ਆਉਣਾ। ਵੈਕੇਸ਼ਨ ਟਾਈਮ ਨਵੀਆਂ ਮੈਮਰੀਜ਼ ਕ੍ਰੀਏਟ ਕਰਨਾ ਬਹੁਤ ਚੰਗਾ ਅਤੇ ਬਹੁਤ ਹੀ ਵਧੀਆ ਰਹਿੰਦਾ ਹੈ। ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਹੈ ਰੱਖਣਾ। ਦੇਖੋ ਬਹੁਤ ਸਾਰੇ ਜਿਹੜੇ ਲੋਕ ਨੇ, ਦੇਖੋ ਕੁਝ ਤਾਂ ਹਿਲਸ 'ਤੇ ਜਾਂਦੇ ਨੇ, ਕੁਝ ਬੀਚਸ ਵਗੈਰਾ ਦੇਖਣ ਜਾਂਦੇ ਨੇ, ਪਰ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਕਿਸੇ ਵੀ ਵਾਟਰ ਬਾਡੀ ਯਾਨੀ ਕਿ ਕੋਈ ਰਿਵਰ ਹੈ ਜਾਂ ਫਿਰ ਕੋਈ ਲੇਕ ਹੈ ਜਿੱਥੇ ਅੱਜ ਬੋਟਿੰਗਸ ਵਗੈਰਾ ਬਹੁਤ ਜ਼ਿਆਦਾ ਹੁੰਦੀਆਂ ਨੇ, ਰਿਵਰ ਰਾਫਟਿੰਗ ਵਗੈਰਾ ਵੀ ਹੈ। ਆਲਰਾਈਟ, ਸੋ ਸਭ ਤੋਂ ਪਹਿਲਾਂ ਤਾਂ ਨਾ ਸੇਫਟੀ ਪ੍ਰੋਟੋਕੋਲਸ ਦੇਖਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਰੀਸੈਂਟਲੀ ਹੀ ਜਿਵੇਂ ਹਵਾਵਾਂ ਚੱਲਦੀਆਂ ਪਈਆਂ ਨੇ ਅਚਾਨਕ ਉੱਤਰਾਖੰਡ ਦੇ ਵਿੱਚ ਜੋ ਟੇਰੀ ਡੈਮ ਹੈ ਉੱਥੇ ਵੀ ਹਾਊਸ ਬੋਟਸ ਨੂੰ ਪੂਰਾ ਖਾਲੀ ਕਰਾਇਆ ਗਿਆ, ਬਿਕੋਜ਼ ਬਹੁਤ ਤੇਜ਼ ਹਵਾਵਾਂ ਚੱਲਣ ਲੱਗ ਗਈਆਂ ਸੀ, ਤਾਂ ਕਰਕੇ ਸਾਰੇ ਸੁਰੱਖਿਅਤ ਬਾਹਰ ਕੱਢ ਦਿੱਤੇ ਗਏ। ਅਤੇ ਅੱਜ ਕੱਲ੍ਹ ਕਰੂਜ਼ ਦੇ ਅਤੇ ਬੋਟਸ ਦੇ ਬਹੁਤ ਇੰਸੀਡੈਂਟਸ ਦੇਖਣ ਨੂੰ ਮਿਲ ਰਹੇ ਨੇ। ਸੋ ਬਹੁਤ ਜ਼ਿਆਦਾ ਬੇਸਿਕ ਚੀਜ਼ ਹੈ ਕਿ ਜਦੋਂ ਤੁਸੀਂ ਇਸ ਤਰੀਕੇ ਦੀ ਕਰੂਜ਼ ਜਾਂ ਬੋਟਿੰਗ ਵਗੈਰਾ 'ਤੇ ਜਾਓ ਤਾਂ ਸੇਫਟੀ ਪ੍ਰੋਟੋਕੋਲਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਸੇ ਬੋਟ ਨੂੰ ਜਾਂ ਕਰੂਜ਼ ਨੂੰ ਓਵਰਲੋਡ ਤਾਂ ਨਹੀਂ ਕੀਤਾ ਗਿਆ, ਕਿੰਨੇ ਮੈਂਬਰਸ ਜੋ ਹੈ ਉਹ ਚੜ੍ਹ ਸਕਦੇ ਨੇ ਉਸ ਬੋਟ 'ਤੇ ਜਾਂ ਕਰੂਜ਼ 'ਤੇ, ਐਂਡ ਲਾਈਫ ਜੈਕਟਸ ਸਾਰਿਆਂ ਨੂੰ ਮਿਲਦੀਆਂ ਪਈਆਂ ਕਿ ਨਹੀਂ, ਬੱਚੇ ਬਜ਼ੁਰਗ ਸਾਰਿਆਂ ਨੂੰ, ਐਂਡ ਕੋਈ ਵੈਦਰ ਡਿਪਾਰਟਮੈਂਟ ਵੱਲੋਂ ਵਾਰਨਿੰਗ ਤਾਂ ਨਹੀਂ ਜਾਰੀ ਕੀਤੀ ਗਈ, ਬਿਕੋਜ਼ ਅੱਜ ਕੱਲ੍ਹ ਹਵਾਵਾਂ ਦੇ ਕਰਕੇ ਬਹੁਤ ਜ਼ਿਆਦਾ ਕਰੂਜ਼ ਨੂੰ ਲੈ ਕੇ ਇੰਸੀਡੈਂਟਸ ਹੋ ਰਹੇ ਨੇ, ਤਾਂ ਕਰਕੇ ਕਿਤੇ ਵੀ ਵੈਕੇਸ਼ਨ 'ਤੇ ਜਾਓ, ਚਾਹੇ ਹਿਲਸ ਹੈ ਚਾਹੇ ਕਿਸੇ ਵਾਟਰ ਬੋਡੀ ਦੇ ਕੋਲ ਤੁਸੀਂ ਕੁਝ ਐਡਵੈਂਚਰ ਕਰਨ ਜਾ ਰਹੇ ਹੋ ਜਾਂ ਫਿਰ ਤੁਸੀਂ ਬੀਚਿਸ ਦੇ ਕੋਲ ਵੀ ਜਾ ਰਹੇ ਹੋ, ਜਸਟ ਯੂ ਨੋ ਸੇਫਟੀ ਪ੍ਰੋਟੋਕੋਲ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ, ਬਿਕੋਜ਼ ਇੰਜੋਇਮੈਂਟ ਤਾਂ ਹੈ ਹੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ, ਪਰ ਇਸ ਦੇ ਨਾਲ ਨਾਲ ਇਤਿਹਾਸ ਉਹ ਹੈ ਸੁਪਰ ਤੋਂ ਉੱਪਰ ਵਾਲੀ ਜ਼ਰੂਰੀ, ਰਾਈਟ। ਸੋ ਵੈਕੇਸ਼ਨ ਟਾਈਮ ਮਤਲਬ ਮਈ ਚੜ੍ਹਦਾ ਹੈ ਤਾਂ ਵੈਕੇਸ਼ਨ ਮੋਡ ਔਨ ਹੋ ਜਾਂਦਾ ਸਾਰਿਆਂ ਦਾ। ਸੋ ਬਿਲਕੁਲ ਵੈਕੇਸ਼ਨ ਤੋਂ ਘਬਰਾਓ ਨਾ, ਬਸ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਲੈਟਸ ਟਾਕ, ਪਰ ਆਈ ਥਿੰਕ ਕਿ ਥੋੜ੍ਹੀ ਜਿਹੀ

ਟੋਕ ਜਿਹੜੀ ਹੈ ਗਾਣੇ ਤੋਂ ਬਾਅਦ ਕਰ ਲੈਂਦੀ ਹਾਂ ਬਾਕੀ ਦੀ ਆਈ ਮੀਨ ਹੌਲੀ ਹੌਲੀ ਵਿੱਚੋਂ ਵਿੱਚੋਂ ਗਾਣੇ ਵਿੱਚੋਂ ਵਿੱਚ ਟੋਕਸ ਐਂਡ ਅਫਕੋਰਸ ਬਹੁਤ ਜ਼ਿਆਦਾ ਇੰਪੋਰਟੈਂਟ ਸਾਡੇ ਘਰ ਦੀਆਂ ਗੱਲਾਂ ਐਂਡ ਸਾਡੀ ਕਿਚਨ ਦੀਆਂ ਸਾਡੇ ਬਿਊਟੀ ਦੀਆਂ ਸਾਰੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਤੁਹਾਡੇ ਆਪਣੇ ਐਫ ਐਮ ਰੇਨਬੋ 'ਤੇ ਵਿਦ ਮੀ ਆਰ ਜੇ ਗਾਰਿਮਾ।

ਕਿਤੇ ਨੀ ਛੱਡ ਕੇ ਜਾ ਰਹੀ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਤਾਂ ਤੁਸੀਂ ਆਨੰਦ ਲੈ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ ਚੱਲ ਰਿਹਾ ਆਰ ਜੇ ਗਰੀਮਾ ਤੁਹਾਡੇ ਨਾਲ ਹੈ ਜੀ ਹਾਂ ਸੋ ਬਈ ਅੱਜ ਜਿਵੇਂ ਕਿ ਫਾਇਰ ਸੇਫਟੀ ਡੇ ਹੈ ਤੇ ਫਾਇਰ ਸੇਫਟੀ ਡੇ ਤੇ ਗੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਕੀ ਹੈ ਨਾ ਬਹੁਤ ਸਾਰੀਆਂ ਜੋ ਚੀਜ਼ਾਂ ਨੇ ਜੋ ਕਿ ਕਰਨੀਆਂ ਚਾਹੀਦੀਆਂ ਨੇ ਆਪਣੀ ਸੇਫਟੀ ਦੇ ਲਈ ਫਾਇਰ ਤੋਂ ਸੇਫਟੀ ਦੇ ਲਈ ਅਤੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਕਰਨੀਆਂ ਚਾਹੀਦੀਆਂ ਸੋ ਅੱਜ ਆਪਾਂ ਉਸ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੇਖੋ ਹਰ ਇੱਕ ਨੂੰ ਇੱਕ ਬਹੁਤ ਬੇਸਿਕ ਚੀਜ਼ ਜੋ ਹੈ ਉਹ ਪਤਾ ਹੈ ਕਿ ਜਦੋਂ ਘਰੋਂ ਬਾਹਰ ਜਾਣਾ ਹੈ ਠੀਕ ਹੈ ਅਤੇ ਸਿਲੰਡਰ ਦੀ ਨੋਬ ਬੰਦ ਕਰਕੇ ਜਾਣਾ ਹੈ ਗੈਸ ਪ੍ਰੋਪਰਲੀ ਔਫ ਹੋਣੀ ਚਾਹੀਦੀ ਹੈ ਸਿਲੰਡਰ ਦੀ ਨੋਬ ਨੂੰ ਔਫ ਕਰਕੇ ਆਪਾਂ ਜਾਂਦੇ ਹਾਂ ਐਂਡ ਉਸ ਤੋਂ ਬਾਅਦ ਫਿਰ ਜਦੋਂ ਘਰ ਆਉਂਦੇ ਹਾਂ ਅਤੇ ਵਾਪਸ ਉਹਨੂੰ ਆਪਾਂ ਔਨ ਕਰ ਲੈਂਦੇ ਹਾਂ ਸੋ ਇਹ ਬਹੁਤ ਜ਼ਿਆਦਾ ਬੇਸਿਕ ਹੈ ਐਂਡ ਇਹ ਇਤਿਹਾਸ ਜੋ ਹੈ ਬਚਪਨ ਤੋਂ ਹੀ ਮਤਲਬ ਸਿੰਸ ਚਾਈਲਡਹੁੱਡ ਮੈਂ ਦੇਖਦੀ ਆ ਰਹੀ ਹਾਂ ਕਿ ਪੇਰੈਂਟਸ ਕਰਕੇ ਜਾਂਦੇ ਨੇ ਸੋ ਉਸ ਤੋਂ ਬਾਅਦ ਫਿਰ ਮੈਨੂੰ ਵੀ ਆਦਤ ਪੈ ਗਈ ਐਂਡ ਈਵਨ ਰਾਤੀ ਸੌਣ ਤੋਂ ਪਹਿਲਾਂ ਵੀ ਸਿਲੰਡਰ ਨੂੰ ਔਫ ਪੇਰੈਂਟਸ ਕਰਦੇ ਹੁੰਦੇ ਹੁਣ ਤੱਕ ਕਰਦੇ ਨੇ ਸੋ ਇਸ ਤਰੀਕੇ ਨਾਲ ਬੱਚਿਆਂ ਨੂੰ ਵੀ ਘਰ ਦੇ ਬੱਚਿਆਂ ਨੂੰ ਵੀ ਆਦਤ ਜਿਹੜੀ ਆ ਉਹ ਪੈ ਜਾਂਦੀ ਹੈ ਐਂਡ ਉਹ ਵੀ ਫਿਰ ਰਿਮਾਈਂਡਰ ਕਾਲ ਦੇ ਦਿੰਦੇ ਨੇ ਐਂਡ ਕਿਤੇ ਵੀ ਨਿਕਲਣ ਤੋਂ ਪਹਿਲਾਂ ਸਪੈਸ਼ਲੀ ਲੰਬੇ ਟਾਈਮ ਦੇ ਲਈ ਵੀ ਕਿਤੇ ਜਾਣਾ ਹੈ ਤਾਂ ਪੁੱਛਦੇ ਨੇ ਕਿ ਮਮਾ ਸਿਲੰਡਰ ਔਫ ਕਰ ਦਿਆ ਥਾ ਨਹੀਂ ਕੀਆ ਥਾ ਹੈ ਨਾ ਸੋ ਇਹ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਹੁਤ ਬੇਸਿਕ ਹੈ ਸਭ ਨੂੰ ਫੈਮਿਲੀ ਵਿੱਚ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਐਂਡ ਯੂ ਨੋ ਵਟ ਹਮੇਸ਼ਾ ਹੀ ਗੈਸ ਦੀ ਜਿਹੜੀ ਚੁੱਲ੍ਹੇ ਦੀ ਨਿਯਮਿਤ ਜਾਂਚ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਭ ਕੁਛ ਠੀਕ ਹੈ ਗੈਸ ਦੀ ਜਿਹੜੀ ਪਾਈਪ ਹੈ ਠੀਕ ਹੈ ਲੀਕੇਜ ਵਗੈਰਾ ਤਾਂ ਨਹੀਂ ਹੋ ਰਹੀ ਐਂਡ ਯੂ ਨੋ ਰੈਗੂਲੇਟਰ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਪਾਈਪ ਨੂੰ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਐਂਡ ਘਰ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਲਾਈਟਰ ਤੋਂ ਦੂਰ ਰੱਖੋ ਮੈਚ ਬਾਕਸ ਜੋ ਹੈ ਮੈਚਿਸ ਵਗੈਰਾ ਉਹ ਤੋਂ ਦੂਰ ਰੱਖੋ ਐਂਡ ਜਿਹੜੀ ਇਲੈਕਟ੍ਰਿਕ ਵਾਇਰਿੰਗ ਹੈਗੀ ਹੈ ਉਹਨੂੰ ਵੀ ਠੀਕ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਜਿਹੜੀਆਂ ਖਰਾਬ ਤਾਰਾਂ ਨੇ ਉਬੜ ਖਾਬੜ ਤਾਰਾਂ ਨੇ ਉਹਨੂੰ ਬਦਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੀ ਹੈ ਨਾ ਕਿ ਪ੍ਰੋਪਰਲੀ ਵਾਇਰਸ ਵਗੈਰਾ ਸੋਰਟਡ ਰਹਿਣਗੀਆਂ ਅਤੇ ਖਤਰਾ ਜੋ ਹੈ ਉਨਾ ਹੀ ਜ਼ਿਆਦਾ ਜਿਹੜਾ ਰਿਸਕ ਹੈ ਉਹ ਉਨਾ ਹੀ ਜ਼ਿਆਦਾ ਘੱਟ ਹੋਏਗਾ ਐਂਡ ਕਈ ਵਾਰ ਤਾਂ ਹੋਏਗਾ ਹੀ ਨਹੀਂ ਬਿਕੋਜ਼ ਵਾਇਰਸ ਵਗੈਰਾ ਸੋਰਟਡ ਹੋਣਗੀਆਂ ਇਸ ਕਰਕੇ ਸੋ ਘਰ ਦੇ ਵਿੱਚ ਜਿਹੜੇ ਫਾਇਰ ਯੂ ਨੋ ਐਕਸਟਿੰਗੁਇਸ਼ਰਸ ਹੁੰਦੇ ਨੇ ਜਿਵੇਂ ਕਿ ਆਫਿਸਿਸ ਦੇ ਵਿੱਚ ਲੱਗੇ ਹੁੰਦੇ ਨੇ ਫੈਕਟਰੀਜ਼ ਵਿੱਚ ਲੱਗੇ ਹੁੰਦੇ ਨੇ ਘਰ ਦੇ ਵਿੱਚ ਵੀ ਓਨੀ ਹੀ ਜ਼ਿਆਦਾ ਜ਼ਰੂਰੀ ਹੈ ਫਾਇਰ ਐਕਸਟਿੰਗੁਇਸ਼ਰ ਬਿਕੋਜ਼ ਉਹਦੇ ਨਾਲ ਇਨ ਕੇਸ ਗੋਡ ਫੋਰਬਿਡ ਖੁਦਾ ਨਾ ਖਾਸਤਾ ਕੁਝ ਵੀ ਹੁੰਦਾ ਹੈ ਸ਼ਾਰਟ ਸਰਕਟ ਛੋਟੀ ਜਿਹੀ ਕੋਈ ਪ੍ਰੋਬਲਮ ਫਟਾਫਟ ਫਾਇਰ ਜੋ ਐਕਸਟਿੰਗੁਇਸ਼ਰਸ ਹੁੰਦੇ ਨੇ ਉਹ ਫਟਾਫਟ ਅਪਲਾਈ ਕਰਕੇ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਸੋ ਉਹਨੂੰ ਯੂਜ਼ ਕਰਨਾ ਵੀ ਇਨਫੈਕਟ ਆਉਣਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਸਿਰਫ ਘਰ ਦੇ ਵਿੱਚ ਮੌਜੂਦ ਹੋਣ ਜਾਂ ਲੱਗੇ ਹੋਣ ਐਂਡ ਆਫਕੋਰਸ ਇਹ ਕੁਝ ਚੀਜ਼ਾਂ ਨੇ ਜੋ ਕਿ ਬਹੁਤ ਜ਼ਿਆਦਾ ਬੇਸਿਕ ਨੇ ਫਿਊਜ਼ ਜਾਂ ਸੋਕਿਟਸ ਵਗੈਰਾ ਉਹਨਾਂ ਨੂੰ ਆਪਾਂ ਓਵਰਲੋਡ ਨਾ ਕਰੀਏ ਬਿਕੋਜ਼ ਕਈ ਵਾਰ ਵੋਲਟੇਜ ਜੋ ਹੈ ਬਹੁਤ ਜ਼ਿਆਦਾ ਉਹ ਖਿੱਚਦੇ ਨੇ ਐਂਡ ਸ਼ਾਰਟ ਸਰਕਿਟ ਹੋਣ ਦਾ ਵੀ ਡਰ ਲੱਗਦਾ ਹੈ ਐਂਡ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਰਸੋਈ ਦੇ ਵਿੱਚ ਇਤਿਹਾਤ ਵਰਤਣੀ ਚਾਹੀਦੀ ਹੈ ਇਸ ਤੋਂ ਇਲਾਵਾ ਰਸੋਈ ਤੋਂ ਬਾਹਰ ਵੀ ਬਹੁਤ ਸਾਰੇ ਇੱਦਾਂ ਦੇ ਪੁਆਇੰਟਸ ਨੇ ਜਿੱਥੇ ਹਦਾਇਤਾਂ ਵਰਤਣੀਆਂ ਚਾਹੀਦੀਆਂ ਹੈ ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਬਟ ਬਿਫੋਰ ਦੈਟ ਇੱਕ ਗਾਣਾ ਜੋ ਹੈ ਬਹੁਤ ਵਧੀਆ ਵਾਲਾ ਹੋਏ ਆਪਾਂ ਇੰਜੋਏ ਕਰ ਲਈਏ ਸੁਣਦੇ ਚਲੇ ਜਾਓ ਤੁਹਾਡਾ ਆਪਣਾ ਪ੍ਰੋਗਰਾਮ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ ਸਟੇ ਟਿਊਨ ਟੂ ਐਫ ਐਮ ਰੇਨਬੋ

ਤੁਸੀਂ ਗਾਣਾ ਇੰਜੋਏ ਕੀਤਾ ਤੁਹਾਡੇ ਆਪਣੇ ਐਫ ਐਮ ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ ਆਰ ਜੇ ਗਰਿਮਾ ਦੇ ਨਾਲ। ਸੋ ਜੀ ਅਫਕੋਰਸ ਅੱਜ ਮੈਂ ਰੈਸਿਪੀ ਦੇ ਬਾਰੇ ਗੱਲ ਨਹੀਂ ਕਰ ਰਹੀ, ਬਿਕੋਜ਼ ਰੈਸਿਪੀ ਤੋਂ ਵੀ ਉੱਪਰ ਜਿਹੜੀ ਕੋਈ ਚੀਜ਼ ਹੈ ਉਹ ਬਹੁਤ ਜ਼ਿਆਦਾ ਯੂ ਨੋ ਜ਼ਰੂਰੀ ਹੈ, ਬਿਕੋਜ਼ ਕਾਰ ਨੂੰ ਸੇਫ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਇਸ ਕਰਕੇ ਜਿਵੇਂ ਕਿ ਅੱਜ ਆਪਾਂ ਗੱਲ ਕਰਦੇ ਪਏ ਸੀਗੇ ਅਬਾਊਟ ਯੂ ਨੋ ਜੋ ਵਾਇਰਿੰਗ ਹੈ ਕਾਰ ਦੇ ਵਿੱਚ ਬਹੁਤ ਜ਼ਿਆਦਾ ਸੋਰਟਡ ਹੋਣੀ ਚਾਹੀਦੀ ਹੈ, ਗੈਸ ਨੂੰ ਪਾਈਪ ਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੀਦਾ ਹੈ। ਆਲ ਰਾਈਟ, ਐਂਡ ਅਫਕੋਰਸ ਘਰ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਦੇ ਨਾਲ ਨਾਲ, ਬਟ ਬਿਕੋਜ਼ ਫਾਇਰ ਐਕਸਟਿੰਗੁਇਸ਼ਰ ਜੋ ਹੈਗੇ ਨੇ ਉਹ ਸ਼ੋ ਪੀਸ ਨਹੀਂ ਹੈਗੇ ਨੇ, ਐਮਰਜੈਂਸੀ ਹੀਰੋ ਹੈਗੇ ਨੇ, ਐਂਡ ਅਫਕੋਰਸ ਉਹਨੂੰ ਯੂਜ਼ ਕਰਨਾ ਵੀ ਆਉਣਾ ਚਾਹੀਦਾ ਹੈ। ਵਨ ਮੋਰ ਥਿੰਗ ਇਸ ਕਿ ਮੋਮਬੱਤੀ ਜਦੋਂ ਕਈ ਵਾਰ ਬਹੁਤ ਵਾਰ ਹੁੰਦਾ ਕਿ ਮੋਮਬੱਤੀ ਜਗਾ ਕੇ ਆਪਾਂ ਕੀ ਕਰਦੇ ਹਾਂ ਕਿ ਸਾਈਡ 'ਤੇ ਰੱਖ ਦਿੰਦੇ ਹਾਂ, ਪਰ ਉਹਨੂੰ ਇਕੱਲਾ ਨਹੀਂ ਛੱਡਣਾ, ਬਿਕੋਜ਼ ਮੋਮਬੱਤੀ ਵੀ ਕਹਿੰਦੀ ਹੈ ਮੈਨੂੰ ਟੈਨਸ਼ਨ ਚਾਹੀਦੀ ਹੈ, ਪਲੀਜ਼ ਮੈਨੂੰ ਇਕੱਲਾ ਨਾ ਛੱਡੋ, ਬਿਕੋਜ਼ ਮੋਮਬੱਤੀ ਵੀ ਕਾਫੀ ਇਮੋਸ਼ਨਲ ਹੁੰਦੀ ਹੈ, ਦੈਟਸ ਵਾਈ। ਐਂਡ ਇਸ ਤੋਂ ਇਲਾਵਾ ਜੋ ਸੋਕਿਟਸ ਨੇ ਉਹਨਾਂ ਨੂੰ ਓਵਰਲੋਡ ਕਰਨਾ ਨਹੀਂ ਹੈ, ਬਿਕੋਜ਼ ਇੱਕ ਸੋਕਿਟ 'ਚ ਟੀਵੀ, ਫਰਿੱਜ, ਚਾਰਜਰ, ਹੀਟਰ ਸਭ ਕੁਝ ਜੋ ਹੈ ਹੋ ਗਿਆ, ਠੀਕ ਹੈ। ਇੱਕ ਮਤਲਬ ਇਹ ਕੋਈ ਜੁਆਇੰਟ

ਨਹੀਂ ਬਣਾਉਣੀ ਆਪਾਂ ਹਰ ਇੱਕ ਚੀਜ਼ ਦੀ ਵਾਇਰ ਉਹਦੇ ਵਿੱਚ ਹੀ ਆਪਾਂ ਪਲੱਗ ਇਨ ਕਰੀਏ, ਬਿਕੋਜ਼ ਸਾਨੂੰ ਲੱਗਦਾ ਕੰਮ ਹੋ ਗਿਆ, ਬਟ ਨਾ ਨਾ ਨਾ ਨਾ ਹੁੰਦਾ ਕੀ ਹੈ, ਰਿਸਕ ਹੋ ਜਾਂਦਾ ਹੈ ਜ਼ਿਆਦਾ. ਐਂਡ ਆਫਕੋਰਸ ਬੱਚਿਆਂ ਨੂੰ ਅੱਗ ਦੇ ਖਤਰੇ ਬਾਰੇ ਸਮਝਾਉਣਾ ਬਹੁਤ ਜ਼ਰੂਰੀ ਹੈ. ਨੌਲੇਜ ਸਭ ਤੋਂ ਵੱਡੀ ਸੇਫਟੀ ਹੈਗੀ ਹੈ. ਐਂਡ ਆਫਕੋਰਸ ਇੱਕ ਡਰਿਲ ਵੀ ਕਰ ਸਕਦੇ ਹੋ ਘਰ ਦੇ ਵਿੱਚ ਫੈਮਿਲੀ ਵੱਲੇ ਸਾਰੇ ਕਿ ਇੱਦਾਂ ਹੋ ਜਾਏ ਤਾਂ ਆਪਾਂ ਉਸ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ, ਕੀ ਨਹੀਂ ਕਰਨਾ ਐਂਡ ਆਲ ਦੈਟ. ਐਂਡ ਘਰ ਦੇ ਵਿੱਚ ਆਫਕੋਰਸ ਫਸਟ ਏਡ ਬੋਕਸ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ. ਪਰ ਸਭ ਤੋਂ ਵੱਡੀ ਗੱਲ ਹੈ ਘਰ ਨੂੰ ਸੇਫ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ. ਸੋ ਜੇਕਰ ਇਨ ਕੇਸ ਖੁਦਾ ਨਾ ਖਾਸਤਾ ਅੱਗ ਲੱਗ ਜਾਏ ਤਾਂ ਉਸ ਤੋਂ ਮਤਲਬ ਆਪਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਮੇਨ ਸਵਿੱਚ ਨੂੰ ਆਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਬਿਕੋਜ਼ ਬਿਜਲੀ ਅਤੇ ਅੱਗ ਦੀ ਦੋਸਤੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਪੁਰਾਣੀ ਹੈ, ਵੀ ਆਲ ਨੋ ਦੈਟ. ਤਾਂ ਕਰਕੇ ਸੋ ਇੱਕ ਚੀਜ਼ ਹੋਰ, ਲਵਲੀ ਲੇਡੀਜ਼ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਚਨ ਦੇ ਵਿੱਚ ਜਦੋਂ ਆਪਾਂ ਕੰਮ ਕਰੀਏ ਨਾ ਤਾਂ ਢਿੱਲੇ ਕੱਪੜੇ ਨਾ ਪਾਈਏ. ਦੇਖੋ ਫੈਸ਼ਨ ਬਾਅਦ 'ਚ, ਪਰ ਸੇਫਟੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ, ਦੈਟਸ ਫੋਰ ਸ਼ੋਰ. ਸੋ ਇਸ ਕਰਕੇ ਇੱਕ ਚੀਜ਼ ਹੋਰ, ਇਨ ਕੇਸ ਕਿਚਨ ਦੇ ਵਿੱਚ ਥੋੜ੍ਹੀ ਬਹੁਤ ਐਕਚੁਲੀ ਸਾਨੂੰ ਜੇ ਪਤਾ ਲੱਗੇ ਕਿ ਅੱਗ ਲੱਗ ਗਈ ਹੈ ਖੁਦਾ ਨਾ ਖਾਸਤਾ, ਤਾਂ ਆਪਾਂ ਕੀ ਕਰੀਏ, ਸਭ ਤੋਂ ਪਹਿਲਾਂ ਪਾਣੀ ਨਹੀਂ ਪਾਉਣਾ, ਬਿਲਕੁਲ ਵੀ ਨਹੀਂ. ਕਿਤੇ ਵੀ ਕੀ ਕਰਨਾ ਹੈ, ਕੱਪੜੇ ਜਾਂ ਢੱਕਣ ਕੋਈ ਹੈ ਉਹਦੇ ਨਾਲ ਆਪਾਂ ਅੱਗ ਬੁਝਾਈਏ. ਸੋ ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਥੋੜ੍ਹੀ ਸਮਝਦਾਰੀ ਜਿਹੜੀ ਹੈ ਉਹਦਾ ਪ੍ਰਯੋਗ ਕਰੀਏ. ਐਂਡ ਪ੍ਰੋਪਰਲੀ ਸਾਨੂੰ ਪਤਾ ਹੋਣਾ ਚਾਹੀਦਾ, ਬਿਕੋਜ਼ ਕੀ ਹੈ ਨਾ, ਘਰ ਦੀ ਰੋਟੀ ਵੀ ਉਦੋਂ ਸਵਾਦ ਲੱਗਦੀ ਹੈ ਜਦੋਂ ਘਰ ਜਿਹੜਾ ਹੈ ਉਹ ਮਹਿਫੂਜ਼ ਰਹੇ. ਕਿੱਥੋਂ ਦੀ ਬਾਹਰ ਨਿਕਲਣਾ ਹੈ ਐਂਡ ਸਟੇਅਰਸ ਤੋਂ ਰਸਤਾ ਕਿਹੜਾ ਰਸਤਾ ਜਿਹੜਾ ਜ਼ਿਆਦਾ ਮਹਿਫੂਜ਼ ਹੈ ਨਿਕਲਣ ਦੇ ਲਈ ਬਾਹਰ, ਇਹ ਸਾਰੀ ਸਮਝਦਾਰੀ ਉਸ ਟਾਈਮ ਪ੍ਰੈਜੈਂਸ ਆਫ ਮਾਇੰਡ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ. ਸੋ ਆਫਕੋਰਸ ਬੱਚਿਆਂ ਨੂੰ ਸਮਝਾਉਣਾ ਐਂਡ ਆਪਣੇ ਆਪ ਸਭ ਤੋਂ ਪਹਿਲਾਂ ਸਮਝਣਾ, ਪੂਰੀ ਨੌਲੇਜ ਲੈਣਾ. ਐਂਡ ਫੈਮਿਲੀ ਦੇ ਨਾਲ ਫਾਇਰ ਸੇਫਟੀ ਡਰਿਲ ਕਰਨ ਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈ, ਪ੍ਰੈਕਟਿਸ ਹੋਏਗੀ ਅਤੇ ਪੈਨਿਕ ਉਸ ਟਾਈਮ ਘੱਟ ਹੋਵੇਗਾ, ਬਿਕੋਜ਼ ਘਰ ਜੋ ਹੈ ਨਾ ਸਿਰਫ ਦੀਵਾਰਾਂ ਨਾਲ ਨਹੀਂ ਸਾਵਧਾਨੀ ਨਾਲ ਮਹਿਫੂਜ਼ ਰਹਿੰਦਾ ਹੈ. ਐਂਡ ਸੇਫਟੀ ਕੋਈ ਆਪਸ਼ਨ ਨਹੀਂ ਹੁੰਦੀ, ਰੋਜ਼ ਦੀ ਆਦਤ ਜਿਹੜੀ ਹੈ ਉਹ ਬਣਾਉਣੀ ਪੈਂਦੀ ਹੈ. ਯੈਸ, ਸੋ ਚਲੋ ਫਿਰ ਆਪਾਂ ਇਸ ਥੋਟ ਦੇ ਨਾਲ ਅਗਲਾ ਗਾਣਾ ਜੋ ਹੈ ਪਲੇ ਕਰਦੇ ਹਾਂ. ਐਂਡ ਘਰ ਦਾ ਧਿਆਨ ਰੱਖੋ, ਘਰ ਦੇ ਵਿੱਚ ਸਮੋਕ ਅਲਾਰਮ ਵੀ ਲਗਾਓ, ਬਿਕੋਜ਼ ਸਮੋਕ ਐਲਾਰਮ ਜਿਹੜਾ ਉਹ ਮਹਿਮਾਨ ਹੈ ਜੋ ਬਿਨਾ ਬੁਲਾਏ ਜਾਨ ਬਚਾ ਦਿੰਦਾ ਹੈ. ਯੈਸ, ਐਂਡ ਐਮਰਜੈਂਸੀ ਨੰਬਰਸ ਨੂੰ ਵੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਉਸ ਟਾਈਮ ਗੂਗਲ ਕਰਨ ਦਾ ਵੀ ਟਾਈਮ ਨਹੀਂ ਮਿਲਦਾ. ਆਪਣੇ ਯੂਨੋ ਐਮਰਜੈਂਸੀ ਨੰਬਰਸ ਨੂੰ ਆਪਣੇ ਫੋਨ 'ਤੇ ਪਿੰਨ ਕਰਕੇ ਰੱਖੋ. ਐਂਡ ਆਫਕੋਰਸ ਇਹ ਸਾਰੀਆਂ ਚੀਜ਼ਾਂ ਮਤਲਬ ਸਮਝਦਾਰ ਹੋ, ਪਰ ਕੀ ਹੈ ਨਾ ਕਿ ਕਈ ਚੀਜ਼ਾਂ ਸਾਡੇ ਮਾਇੰਡ ਨੂੰ ਦੁਬਾਰਾ ਰਿਵਾਈਜ਼ ਕਰਾਉਣੀਆਂ ਪੈਂਦੀਆਂ ਨੇ, ਬਿਕੋਜ਼ ਫਾਇਰ ਸੇਫਟੀ ਡੇ ਹੈ. ਇਸ ਕਰਕੇ ਅੱਜ ਆਪਾਂ ਆਪਣੇ ਘਰ ਦੇ ਬਚਾਵ ਦੀ, ਰੱਖ ਰਖਾਵ ਦੀ, ਸੇਫਟੀ ਦੀ ਗੱਲ ਕੀਤੀ ਫਾਇਰ ਤੋਂ. ਐਂਡ ਫਿਲਹਾਲ ਅਗਲਾ ਗਾਣਾ ਸੁਣਦੇ ਹਾਂ ਆਪਾਂ, ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਬਣੇ ਰਹੋ ਵਿਦ ਮੀ ਆਰ ਜੇ ਗਰਿਮਾ, ਓਨਲੀ ਔਨ FM Rainbow.

ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਆਰ ਜੇ ਗਰਿਮਾ ਦੇ ਨਾਲ ਤੁਹਾਡੇ ਆਪਣੀ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ. ਸੋ ਆਪਣੇ ਘਰ ਦੀ ਸੇਫਟੀ ਦੇ ਬਾਰੇ ਆਪਾਂ ਗੱਲ ਕੀਤੀ ਹੈ. ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਟੇਸਟੀ ਸੁਪਰ ਫੂਡ ਦੀ. ਇਸ ਤੋਂ ਇਲਾਵਾ ਅੱਜ ਦਾਲ ਮੱਖਣੀ ਕਿਉਂ ਨਹੀਂ ਪੱਕਦੀ, ਦਾਲ ਜੋ ਹੈ ਛੇਤੀ ਕਿਉਂ ਨਹੀਂ ਗਲਦੀ, ਸਾਰੀਆਂ ਗੱਲਾਂ 'ਤੇ ਉਹਨੂੰ ਕਿਸ ਤਰੀਕੇ ਨਾਲ ਗਲਾਉਣਾ ਹੈ, ਸਾਰੀਆਂ ਗੱਲਾਂ ਜੋ ਹੈ ਨੇ ਇਸ ਛੋਟੇ ਜਿਹੇ ਕਮਰਸ਼ਲ ਬ੍ਰੇਕ ਤੋਂ ਬਾਅਦ ਆਪਾਂ ਕਰਾਂਗੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਆਪਣੇ ਐਫ ਐਮ ਰੇਨਬੋ 'ਤੇ. ਸੋ ਸਟੇ ਟਿਊਨਡ.

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਪਰ ਦਾਲ ਮੱਖਣੀ ਨੂੰ ਤੁਹਾਡਾ ਆਧਾ ਇਸ਼ਕ ਜਾਂ ਆਧਾ ਅਟੈਨਸ਼ਨ ਬਿਲਕੁਲ ਪਸੰਦ ਨਹੀਂ, ਉਹਨੂੰ ਫੁੱਲ ਅਟੈਨਸ਼ਨ ਚਾਹੀਦੀ ਹੈ ਜੀ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਹੋਮ ਸਵੀਟ ਹੋਮ ਆਰ ਜੇ ਗਰਿਮਾ ਦੇ ਨਾਲ। ਹੁਣ ਜੀ ਟਾਈਮ ਹੈਗਾ ਹੈ ਮਤਲਬ ਮਹਿਮਾਨਾਂ ਦੇ ਬਾਰੇ ਗੱਲ ਕਰਨ ਦਾ, ਕਿਉਂ ਕਿ ਦੇਖੋ ਘਰ ਦੇ ਵਿੱਚ ਜੇ ਦਾਲ ਮੱਖਣੀ ਬਣੀ ਹੋਵੇ ਅਤੇ ਮਹਿਮਾਨ ਤੁਹਾਡੇ ਖਾਣ ਅਤੇ ਜੇ ਉਹ ਕਹਿ ਦੇਣ ਕਿ ਇਹ ਹੋਟਲ ਤੋਂ ਮੰਗਵਾਈ ਹੈ, ਓਏ ਹੋਏ ਹੋਏ ਹੋਏ, ਤੁਹਾਡੇ ਅੰਦਰ ਤਾਂ ਜੇ ਲੱਡੂ ਫੁੱਟਣੇ ਨੇ। ਮਤਲਬ ਹਾਂਜੀ, ਦਾਲ ਮੱਖਣੀ ਇੰਨੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਸਾਡੇ ਮੇਨ ਕੋਰਸ ਦੇ ਵਿੱਚ। ਆਪਾਂ ਜਦੋਂ ਬਾਹਰ ਜਾਂਦੇ ਹਾਂ ਕਿਤੇ ਘੁੰਮਣ ਦੇ ਲਈ, ਅਤੇ ਮਤਲਬ ਘੁੰਮਣ ਦੇ ਲਈ ਨਹੀਂ, ਆਪਾਂ ਫੋਰ ਇਗਜ਼ਾਮਪਲ ਫੈਮਿਲੀ ਡਿਨਰ 'ਤੇ ਜਾਂਦੇ ਹਾਂ, ਓਕੇ, ਅਤੇ ਦਾਲ ਮੱਖਣੀ ਤਾਂ ਹੁੰਦੀ ਆ ਉਹਦੇ ਵਿੱਚ, ਬਿਕੋਜ਼ ਫੈਮਿਲੀ ਵਿੱਚ ਜਾਂ ਤਾਂ ਸਾਰਿਆਂ ਨੂੰ ਜਾਂ ਫਿਰ ਇੱਕ ਸ਼ਖਸ ਇੱਦਾਂ ਜ਼ਰੂਰ ਹੁੰਦਾ ਜਿਹਨੂੰ ਦਾਲ ਮੱਖਣੀ ਡਿਨਰ ਵਿੱਚ ਖਾਣੀ ਹੀ ਖਾਣੀ ਹੁੰਦੀ ਹੈ, ਜੇ ਬਾਹਰ ਡਿਨਰ ਕਰਨ ਦੇ ਲਈ ਗਏ ਹੋ ਤਾਂ ਜਾਂ ਲੰਚ ਕਰਨ ਦੇ ਲਈ ਗਏ ਹੋ ਤਾਂ। ਸੋ ਨਾਲ ਆਪਾਂ ਕਈ ਵਾਰ ਕੀ ਹੁੰਦਾ ਮੈਨਿਊ ਦੇ ਵਿੱਚ ਨਾ ਸਾਨੂੰ ਕੁਝ ਸਮਝ ਨਹੀਂ ਆਉਂਦਾ ਅਤੇ ਆਪਾਂ ਕਹਿੰਦੇ ਹਾਂ ਵੀ ਦਾਲ ਮੱਖਣੀ ਲੈ ਆਓ ਐਂਡ ਨਾਲ ਪਨੀਰ ਦੀ ਕੋਈ ਸਬਜ਼ੀ ਲੈ ਆਓ, ਨਾਲ ਮਸ਼ਰੂਮ ਲੈ ਆਓ, ਹੋਰ ਕੀ ਮੰਗਾ ਰਹੇ ਹਾਂ ਆਪਾਂ, ਅਸੀਂ ਡਿਨਰ ਕਰਨਾ ਵੀ ਤਾਂ। ਸੋ ਬੇਸਿਕਲੀ ਦਾਲ ਮੱਖਣੀ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਅਤੇ ਹਰ ਇੱਕ ਸ਼ਹਿਰ ਦਾ ਨਾ ਕੋਈ ਇੱਦਾਂ ਦਾ ਰੈਸਟੋਰੈਂਟ ਜਾਂ ਕੋਈ ਨਾ ਕੋਈ ਇੱਦਾਂ ਦਾ ਢਾਬਾ ਹੁੰਦਾ ਹੈ ਜਿੱਥੇ ਦੀ ਦਾਲ ਮੱਖਣੀ ਬਹੁਤ ਜ਼ਿਆਦਾ ਫੇਮਸ ਹੁੰਦੀ ਹੈ, ਖੀਰ ਵਰਗੀ ਦਾਲ ਮੱਖਣੀ, ਹੈ ਨਾ। ਪਰ ਜੇ ਇੱਦਾਂ ਦੀ ਟੇਸਟੀ ਦਾਲ ਮੱਖਣੀ ਤੁਸੀਂ ਘਰ ਹੀ ਬਣਾ ਲਓ, ਬਿਕੋਜ਼ ਬਹੁਤ ਸਾਰੇ ਘਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਾ ਥੋੜ੍ਹਾ ਘਰ ਦਾ ਤੜਕਾ ਪਸੰਦ ਆਉਂਦਾ ਹੈ। ਫੋਰ ਇਗਜ਼ਾਮਪਲ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਨਾ ਦਾਲ ਮੱਖਣੀ ਵਿੱਚ ਲਸਣ ਦਾ ਫਲੇਵਰ ਬਹੁਤ ਜ਼ਿਆਦਾ ਪਸੰਦ ਹੈ, ਕਿ ਲਸਣ ਦੀਆਂ ਜਿਹੜੀਆਂ ਤੁਰੀਆਂ ਨੇ ਉਹ ਵਿੱਚ ਤੈਰਦੀਆਂ ਪਈਆਂ ਹੋਣ, ਲਸਣ ਦਾ ਪੂਰਾ ਫਲੇਵਰ ਆਵੇ, ਲਸਣ ਪਾ ਕੇ ਹੀ ਇਸ ਕਰਕੇ ਕਈ ਜਿਹੜੇ ਲੋਕ ਨੇ ਦਾਲ ਮੱਖਣੀ ਨੂੰ ਬੋਇਲ ਕਰਦੇ ਨੇ। ਸੋ ਚਲੋ

ਆਪਾਂ ਇਹ ਕੁਝ ਚੀਜ਼ਾਂ ਧਿਆਨ ਰੱਖਣਾ ਹੈ ਕਿ ਆਪਾਂ ਦਾਲ ਮੱਖਣੀ ਨੂੰ ਕਿਸ ਤਰੀਕੇ ਨਾਲ ਬਣਾਈਏ ਕਿ ਸ਼ਾਨਦਾਰ ਬਣੇ, ਜਾਨਦਾਰ ਬਣੇ ਐਂਡ ਮੱਖਣਦਾਰ ਬਣੇ। ਸੋ ਜਲਦੀ ਨਹੀਂ ਬਣਦੀ, ਓਬਵੀਅਸ ਜੀ ਗੱਲ ਹੈ, ਬਿਕੋਜ਼ ਇਹ ਜਿਹੜੀ ਡਿਸ਼ ਹੈ ਨਾ ਦਾਲ ਮੱਖਣੀ ਕਹਿੰਦੀ ਹੈ ਕਿ ਤੁਸੀਂ ਮੈਨੂੰ ਟਾਈਮ ਦਿਓ, ਮੈਂ ਸ਼ਾਈਨ ਦੇਵਾਂਗੀ, ਸ਼ਾਈਨ। ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਖਾਓਗੇ ਤਾਂ ਉਹ ਵਾਓ ਫੈਕਟਰ ਵੀ ਦੇਵਾਂਗੀ। ਸੋ ਸਭ ਤੋਂ ਪਹਿਲਾਂ ਸਹੀ ਕੋਂਬੀਨੇਸ਼ਨ ਬਹੁਤ ਜ਼ਰੂਰੀ ਹੈ। ਕਾਲੀ ਸਾਬਤ ਉੜਦ ਦਾਲ ਆਪਾਂ ਲੈਣੀ ਹੈ, ਠੀਕ ਹੈ, ਬਿਕੋਜ਼ ਇਹੀ ਤਾਂ ਮੇਨ ਹੀਰੋ ਹੈ। ਪਰ ਨਾਲ ਥੋੜ੍ਹੇ ਜਿਹੇ ਰਾਜਮਾਂਹ ਵੀ ਆਪਾਂ ਲੈ ਲੈਣੇ ਨੇ, ਉਹਦਾ ਫੋਰਥ ਪਾਰਟ। ਕਿਉਂ? ਕਿਉਂਕਿ ਥੋੜ੍ਹਾ ਬੋਡੀ ਟੈਕਸਚਰ ਜੋ ਹੈ ਦਾਲ ਦਾ ਉਹਦੇ ਲਈ, ਅਤੇ ਦੋਨਾਂ ਦਾ ਰਿਸ਼ਤਾ ਵੀ ਬਹੁਤ ਗਹਿਰਾ ਹੈ ਦਾਲ ਮੱਖਣੀ ਅਤੇ ਰਾਜਮਾਂਹ ਦਾ। ਬਿਲਕੁਲ ਉਹਨਾਂ ਦੋਸਤਾਂ ਵਰਗਾ ਜਿੱਥੇ ਇੱਕ ਹੀਰੋ ਹੈ ਅਤੇ ਦੂਜਾ ਸਪੋਰਟਿੰਗ ਰੋਲ ਅਦਾ ਕਰਦਾ ਹੈ। ਸੋ ਪਰ ਦੋਨਾਂ ਦੀ ਕਹਾਣੀ ਜਿਹੜੀ ਹੈ ਉਹ ਬਹੁਤ ਬਹੁਤ ਜ਼ਿਆਦਾ ਪੁਰਾਣੀ ਹੈ। ਐਨੀਵੇਜ਼, ਹੁਣ ਆਉਂਦਾ ਹੈ ਸਭ ਤੋਂ ਪਹਿਲਾਂ ਪੇਸ਼ੈਂਸ ਟੈਸਟ। ਆਪਾਂ ਨਾ ਇਹਨੂੰ ਭਿਗੋ ਕੇ ਰੱਖਣਾ ਦਾਲ ਨੂੰ, ਕਾਲੀ ਦਾਲ ਨੂੰ 8 ਤੋਂ 10 ਘੰਟੇ ਓਵਰ ਨਾਈਟ ਭਿਗੋ ਕੇ ਰੱਖੋ। ਜੇ ਤੁਸੀਂ ਇਹ ਸਟੈਪ ਸਕਿੱਪ ਕਰ ਦੋਗੇ ਤਾਂ ਫਿਰ ਦਾਲ ਮੱਖਣੀ ਨਾ ਟੇਸਟ ਨੂੰ ਸਕਿੱਪ ਕਰ ਦੇਗੀ। ਯੈਸ, ਸੋ ਇਸ ਕਰਕੇ ਫਿਰ ਆਪਾਂ ਕੀ ਜੇ ਭਿਗੋਵਾਂਗੇ ਨਹੀਂ ਤਾਂ ਪ੍ਰੈਸ਼ਰ ਕੁਕਿੰਗ ਕਰਾਂਗੇ, ਯੂ ਨੋ, ਅਤੇ ਫਿਰ ਉਹ ਸਾਨੂੰ ਵੀ ਪ੍ਰੈਸ਼ਰ ਦੇਗੀ ਬਹੁਤ ਜ਼ਿਆਦਾ। ਸੋ ਲੈਟਸ ਜਸਟ ਮੇਕ ਦਿਸ ਥਿੰਗ ਕਿ 8-10 ਘੰਟੇ ਦਾਲ ਨੂੰ, ਕਾਲੀ ਦਾਲ ਨੂੰ ਭਿਗੋ ਕੇ ਰੱਖਣਾ ਹੀ ਹੈ। ਉਸ ਤੋਂ ਬਾਅਦ ਤੁਹਾਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਆਪਾਂ ਉਹਨੂੰ ਬੋਇਲ ਵੀ ਕਰਨਾ ਹੈ, ਵਿੱਚ ਨਮਕ ਹਲਦੀ ਪਾਣੀ ਹੈ ਪਾਓ, ਨਹੀਂ ਤਾਂ ਨਾ ਪਾਓ। ਥੋੜ੍ਹਾ ਜਿਹਾ ਅਦਰਕ ਜੋ ਹੈ ਉਹਨੂੰ ਆਪਾਂ ਗਰੇਟ ਕਰਕੇ ਪਾ ਲੈਂਦੇ ਹਾਂ, ਥੋੜ੍ਹਾ ਜਿਹਾ ਕੁਝ ਲਸਣ ਵੀ ਆਪਾਂ ਗਰੇਟ ਕਰਕੇ ਪਾ ਸਕਦੇ ਹਾਂ ਵਿੱਚ, ਅਤੇ ਹਾਂ ਅਫਕੋਰਸ ਉਸ ਤੋਂ ਬਾਅਦ ਆਪਾਂ ਉਹਨੂੰ ਬੋਇਲ ਕਰ ਲੈਣਾ। ਐਂਡ ਜੇ ਦਾਣੇ ਦਿਖ ਰਹੇ ਨੇ, ਸਮਝੋ ਹੁਣ ਵੀ ਮਿਹਨਤ ਬਾਕੀ ਹੈ ਬੋਇਲ ਕਰਨ ਤੋਂ ਬਾਅਦ ਹੀ, ਬਿਕੋਜ਼ ਜਦੋਂ ਆਪਾਂ ਬੋਇਲ ਕਰਦੇ ਹਾਂ ਦਾਲ ਜਿਹੜੀ ਹੈ ਨਾ ਬਿਲਕੁਲ ਟੁੱਟਣੀ ਚਾਹੀਦੀ ਹੈ। ਜੇ ਨਹੀਂ ਟੁੱਟ ਰਹੀ ਤਾਂ ਮਤਲਬ ਆਪਾਂ ਹੋਰ ਵੀ ਜ਼ਿਆਦਾ ਉਹਨੂੰ ਬਣਾਉਣਾ ਹੈ। ਅਤੇ ਬਹੁਤ ਸਾਰੇ ਲੋਕ ਜੋ ਹੈ ਨਾ ਉਹ ਦਾਲ ਨੂੰ ਸਿਮ 'ਤੇ ਬਣਾਉਂਦੇ ਨੇ ਤਾਂ ਕਿ ਕੜਦੀ ਰਹੇ, ਕੜਦੀ ਰਹੇ, ਮਤਲਬ ਬੋਇਲ ਕਰਨ ਤੋਂ ਬਾਅਦ ਹੋਰ ਵੀ ਜ਼ਿਆਦਾ ਕਾੜਨੀ ਹੋਵੇ ਤਾਂ ਸਿਮ 'ਤੇ ਕਾਫੀ ਦੇਰ ਕਾੜਦੇ ਰਹਿੰਦੇ ਨੇ। ਚਲੋ ਹੁਣ ਆਉਂਦੀ ਹੈ ਅਸਲੀ ਗੇਮ, ਭੁਨਾਈ ਦਾ ਪੇਸ਼ੈਂਸ ਟੈਸਟ। ਸੋ ਤੜਕਾ ਲਗਾਉਂਦੇ ਹਾਂ ਆਪਾਂ ਇਹਨੂੰ, ਬਟਰ ਅਤੇ ਥੋੜ੍ਹਾ ਜਿਹਾ ਓਇਲ, ਜੀਰਾ, ਅਦਰਕ, ਲਸਣ, ਫਿਰ ਟਮਾਟਰ ਪਿਊਰੀ ਆਪਾਂ ਬਣਾਉਣੀ ਹੈ। ਹੁਣ ਚੰਗੀ ਤਰੀਕੇ ਨਾਲ ਭੁੰਨੋ, ਹੋਰ ਭੁੰਨੋ, ਹਾਂਜੀ ਥੋੜ੍ਹਾ ਹੋਰ ਭੁੰਨੋ, ਜਦੋਂ ਤੱਕ ਬਟਰ ਸਾਈਡ 'ਤੇ ਨਾ ਆ ਜਾਏ ਅਤੇ ਨਾ ਖੜਾ ਹੋ ਜਾਏ। ਸੋ ਇਹ ਉਹੀ ਮਤਲਬ ਸਟੇਜ ਹੈ ਜਿੱਥੇ ਰੈਸਟੋਰੈਂਟ ਵਾਲੀ ਗ੍ਰੇਵੀ ਦਾ ਬੇਸ ਬਣਦਾ ਹੈ। ਯੈਸ, ਸੋ ਕੁੱਕਰ ਵਾਲੀ ਦਾਲ ਪਾਓ ਅਤੇ ਕੜਛੀ ਨਾਲ ਥੋੜ੍ਹੀ ਹੋਰ ਮੈਸ਼ ਕਰੋ, ਐਂਡ ਇਹ ਨੈਚੁਰਲ ਕਰੀਮਲੈਸ ਜੋ ਹੈ ਉਹ ਦਿੰਦੀ ਹੈ। ਆਪਾਂ ਥੋੜ੍ਹਾ ਜਿਹਾ ਮੈਸ਼ ਕਰਾਂਗੇ ਦਾਲ ਨੂੰ ਤੜਕੇ ਦੇ ਵਿੱਚ ਤਾਂ, ਸੋ ਕਰੀਮ ਉਹਦੇ ਨਾਲ ਕੀ ਹੋਏਗਾ, ਕਰੀਮ ਘੱਟ ਹੋਏਗੀ, ਕੰਮ ਜ਼ਿਆਦਾ ਹੋਏਗਾ। ਬਿਲਕੁਲ ਘਰ ਦੀ ਘਰ ਜੋ ਮੰਮੀਆਂ ਬਣਾਉਂਦੀਆਂ ਨੇ ਉਸੇ ਤਰੀਕੇ ਦਾ ਸਵਾਦ, ਪਰ ਥੋੜ੍ਹਾ ਜਿਹਾ ਰੈਸਟੋਰੈਂਟ ਟਵਿਸਟ ਦੇ ਨਾਲ। ਹੁਣ ਸਲੋ ਕੁਕਿੰਗ ਕਰਨੀ ਹੈ 30-40 ਮਿੰਟਸ ਬਿਲਕੁਲ ਸਿਮ 'ਤੇ, ਐਂਡ ਬਿਲਕੁਲ ਹਲਕੀ ਜਿਹੜੀ ਆਂਚ ਉਹਦੇ 'ਤੇ, ਅਤੇ ਵਿੱਚ ਵਿੱਚ ਥੋੜ੍ਹਾ ਜਿਹਾ ਪਾਣੀ ਆਪਾਂ ਪਾਉਂਦੇ ਰਹਿਣਾ, ਨਹੀਂ ਤਾਂ ਫਿਰ ਬਿਲਕੁਲ ਪਾਣੀ ਸੁੱਕ ਜਾਏਗਾ ਤਾਂ ਫਿਰ ਉਹ ਵੀ ਚੀਜ਼ ਸਹੀ ਨਹੀਂ ਹੈ। ਫਿਰ ਜਿੰਨੀ ਦੇਰ ਦਾਲ ਪੱਕੇਗੀ ਉਨਾ ਟੇਸਟ ਗਹਿਰਾ ਹੁੰਦਾ ਰਹੇਗਾ, ਹੁੰਦਾ ਰਹੇਗਾ ਬਿਲਕੁਲ। ਅਤੇ ਦਾਲ ਮੱਖਣੀ ਜੋ ਹੈ ਨਾ ਨੈਟਫਲਿਕਸ ਦੀ ਸੀਰੀਜ਼ ਹੁੰਦੀ ਹੈ ਨਾ, ਬਿਲਕੁਲ ਉਹਦੇ ਵਰਗੀ ਹੈ। ਜਲਦੀ ਖਤਮ ਕਰੋਗੇ ਤਾਂ ਫਿਰ ਮਜ਼ਾ ਨਹੀਂ ਆਏਗਾ। ਇਸ ਕਰਕੇ ਕਲਾਈਮੈਕਸ ਤੱਕ ਪਹੁੰਚਣਾ ਹੈ ਤਾਂ ਪੂਰੀ ਸਾਨੂੰ ਵੈਬ ਸੀਰੀਜ਼ ਦਾ ਹਰ ਇੱਕ ਜਿਵੇਂ ਐਪੀਸੋਡ ਦੇਖਣਾ ਹੁੰਦਾ ਹੈ, ਉਸ ਤਰੀਕੇ ਨਾਲ ਦਾਲ ਮੱਖਣੀ ਦਾ ਹਰ ਇੱਕ ਜੋ ਸਟੈਪ ਹੈ ਉਹਨੂੰ ਫੋਲੋ ਕਰਨਾ ਹੁੰਦਾ ਹੈ। ਸੋ ਜੇ ਤੁਸੀਂ ਢਾਬੇ ਵਾਲੀ ਜਾਂ ਸਮੋਕੀ ਸਵੈਗ ਚਾਹੁੰਦੇ ਹੋ ਦਾਲ ਦੇ ਵਿੱਚ, ਤਾਂ ਇੱਕ ਬਹੁਤ ਹੀ ਅਮੇਜ਼ਿੰਗ ਧੁਰੰਧਰ ਮੈਥਡ ਹੈਗਾ ਹੈ। ਗਰਮ ਕੋਇਲਾ ਜੋ ਹੈ ਨਾ ਕਟੋਰੀ 'ਚ ਪਾ ਕੇ, ਥੋੜ੍ਹਾ ਜਿਹਾ ਘਿਓ, ਢੱਕਣ ਬੰਦ, ਅਤੇ 2 ਮਿੰਟ 'ਚ ਦਾਲ ਕਹਿੰਦੀ ਹੈ ਹੁਣ ਆਇਆ ਅਸਲੀ ਸਮੋਕੀ ਐਟੀਟਿਊਡ। ਯੈਸ, ਸੋ ਇਹ ਟ੍ਰਿਕ ਵੀ ਹੈਗੀ ਹੈ। ਅਤੇ ਨਹੀਂ ਤਾਂ ਇੱਕ ਕੰਮ ਕਰ ਸਕਦੇ ਹੋ, ਜਿਹੜਾ ਤੜਕਾ ਰਿਹਾ ਉਹਨੂੰ ਥੋੜ੍ਹਾ ਜਿਹਾ ਨਾ ਕੜਾਈ ਦੇ ਨਾਲ ਲੱਗਣ ਦਿਓ। ਜੇ ਢਾਬਿਆਂ ਵਿੱਚ ਕਿਵੇਂ ਤੜਕੇ ਲੱਗ ਜਾਂਦੇ ਨੇ, ਥੋੜ੍ਹੇ ਜਿਹੇ ਜਲ ਜਾਂਦੇ ਨੇ, ਮਤਲਬ ਪ੍ਰੋਪਰ ਜ਼ਿਆਦਾ ਨਹੀਂ ਜਲਾਉਣਾ, ਪਰ ਉਹ ਸਮੋਕੀ ਫਲੇਵਰ ਥੋੜ੍ਹਾ ਜਿਹਾ ਲੱਗ ਜਾਏਗਾ ਤੜਕਾ ਨਾ, ਤੁਹਾਡਾ ਕੜਾਈ ਨਾਲ ਤਾਂ ਉਹਦੇ ਨਾਲ ਵੀ ਆ ਜਾਏਗਾ। ਹੁਣ ਗੱਲ ਕਰਦੇ ਹਾਂ ਗਲਤੀਆਂ ਦੀ। ਜਲਦੀ 'ਚ ਨਹੀਂ ਬਣਾਉਣੀ, ਇੱਕ ਵਾਰ ਜ਼ਿਆਦਾ ਪਾਣੀ ਨਹੀਂ ਪਾਉਣਾ। ਜਿਹੜਾ ਟਮਾਟਰ ਹੈ ਜੇ ਉਹ ਘੱਟ ਭੁੰਨੀਆਂ ਤਾਂ ਫਿਰ ਕੱਚਾ ਟੇਸਟ ਆਏਗਾ ਦਾਲ 'ਚ, ਪਹਿਲੀ ਕਹਿ ਰਹੀ ਹਾਂ। ਅਤੇ ਫਾਈਨਲ ਟੱਚ ਜਦੋਂ ਤੁਸੀਂ ਦਿਓਗੇ ਉਹਦੇ ਉੱਤੇ ਫਰੈਸ਼ ਕਰੀਮ ਜੋ ਹੈ ਉਹ ਤੁਸੀਂ ਪਾ ਸਕਦੇ ਹੋ। ਓਕੇ, ਕਰਸ਼ ਕੀਤੀ ਹੋਈ ਕਸੂਰੀ ਮੇਥੀ, ਓਏ ਹੋਏ ਹੋਏ ਹੋਏ, ਅਤੇ ਥੋੜ੍ਹਾ ਜਿਹਾ ਗਰਮ ਮਸਾਲਾ। ਸਰਵ ਕਰਦੇ ਟਾਈਮ ਉੱਪਰ ਬਟਰ ਦਾ ਕਿਊਬ ਪਾ ਸਕਦੇ ਹੋ, ਕਰੀਮ ਦਾ ਇੱਕ ਸੋਲ ਪਾ ਸਕਦੇ ਹੋ, ਹਰਾ ਧਨੀਆ ਵੀ ਕੱਟ ਕੇ ਪਾ ਸਕਦੇ ਹੋ। ਬਿਕੋਜ਼ ਪ੍ਰੈਜੈਂਟੇਸ਼ਨ ਵੀ ਕਹਿੰਦੀ ਹੈ ਕਿ ਮੈਂ ਵੀ ਤਾਂ ਹੋਟਲ ਤੋਂ ਘੱਟ ਨਹੀਂ ਹੈਗੀ, ਪ੍ਰੈਜੈਂਟੇਸ਼ਨ ਮੈਟਰਸ ਅ ਲੋਟ। ਅਤੇ ਸਭ ਤੋਂ ਵੱਡੀ ਇੱਕ ਸੀਕਰੇਟ ਗੱਲ ਤਾਂ ਦੱਸਣਾ ਮੈਂ ਭੁੱਲ ਹੀ ਗਈ, ਦਾਲ ਮੱਖਣੀ ਨੈਕਸਟ ਡੇ ਨਾ, ਅਗਲੇ ਦਿਨ, ਮਤਲਬ ਅੱਜ ਤੁਸੀਂ ਬਣਾਈ ਪਰ ਅਗਲੇ ਦਿਨ ਨਾ ਹੋਰ ਵੀ ਜ਼ਿਆਦਾ ਉਹਦੇ 'ਚ ਰੰਗ ਚੜ ਜਾਂਦਾ ਸਵਾਦ ਦਾ, ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦੀ ਹੈ। ਇੱਕ ਦਾਲ ਮੱਖਣੀ ਅਤੇ ਇੱਕ ਸਰੋਂ ਦਾ ਸਾਗ ਅਗਲੇ ਦਿਨ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦੇ ਨੇ। ਐਂਡ ਦਾਲ ਮੱਖਣੀ ਕਹਿੰਦੀ ਹੈ ਮੈਨੂੰ ਰੈਸਟ ਪਸੰਦ ਹੈ, ਮੈਂ ਕੋਈ ਇੰਸਟੈਂਟ ਨੂਡਲ ਨਹੀਂ ਹਾਂ ਕਿ ਛੇਤੀ ਛੇਤੀ ਬਣ ਜਾਵਾਂ, ਮੈਨੂੰ ਬਣਾਉਣ ਦੇ ਲਈ ਪੇਸ਼ੈਂਸ ਚਾਹੀਦੀ ਹੈ। ਬਿਕੋਜ਼ ਦਾਲ ਮੱਖਣੀ ਰੈਸਿਪੀ ਨਹੀਂ ਹੈ, ਫੀਲਿੰਗ ਆ, ਪੇਸ਼ੈਂਸ, ਸਲੋ ਕੁਕਿੰਗ ਅਤੇ ਪਿਆਰ ਦੀ ਕਹਾਣੀ ਹੈ। ਜਦੋਂ ਇਹ 3 ਚੀਜ਼ਾਂ ਮਿਲ ਜਾਂਦੀਆਂ ਨਾ, ਪੇਸ਼ੈਂਸ, ਸਲੋ ਕੁਕਿੰਗ ਐਂਡ ਪਿਆਰ, ਤਾਂ ਫਿਰ ਘਰ 'ਚ ਹੀ ਰੈਸਟੋਰੈਂਟ ਵਾਲਾ ਸਵਾਦ ਆ ਜਾਂਦਾ ਹੈ ਜੀ ਦਾਲ ਮੱਖਣੀ ਦਾ। ਸੋ ਚੱਕੋ ਦਾਲ ਮੱਖਣੀ ਅਤੇ ਨਾਨ ਦੇ ਨਾਲ ਖਾਓ, ਜਾਂ ਫਿਰ

ਸੋ ਫਲਾਈ ਕਰਕੇ ਗਾਣਾ ਆਇਆ ਸੀ ਜੋ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਸੀ ਹੋਮ ਸਵੀਟ ਹੋਮ ਐਂਡ ਟਾਈਮ ਹੋ ਚੁੱਕਾ ਹੈ ਜੀ ਤੁਹਾਨੂੰ ਪ੍ਰੋਗਰਾਮ ਦੇ ਲਾਸਟ ਗਾਣੇ ਦੇ ਨਾਲ ਮਿਲਾਉਣ ਦਾ ਐਂਡ ਆਰ ਜੇ ਗਰੀਮਾ ਕਿਤੇ ਨਹੀਂ ਚੱਲ ਰਹੀ ਬਿਕੋਜ਼ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਲੈ ਕੇ ਮੈਂ ਹਾਜ਼ਰ ਹੋਵਾਂਗੀ ਆਫਟਰ ਦਿਸ ਪ੍ਰੋਗਰਾਮ ਸੋ ਸਟੇ ਟਿਊਨਡ ਟੂ ਐਫ ਐਮ ਰੇਨਬੋ ਰੱਖੋ ਆਪਣਾ ਬਹੁਤ ਸਾਰਾ ਖਿਆਲ ਆਪਣੇ ਘਰ ਦਾ ਐਂਡ ਕੀਪ ਸਮਾਈਲਿੰਗ ਲੇਡੀਜ਼ ਬਿਕੋਜ਼ ਯੂਅਰ ਸਮਾਈਲਿੰਗ ਇਜ਼ ਆਲਵੇਜ਼ ਬਿਊਟੀਫੁਲ ਯੂਅਰ ਸਮਾਈਲ ਇਜ਼ ਆਲਵੇਜ਼ ਬਿਊਟੀਫੁਲ ਐਂਡ ਇਸ ਤੋਂ ਇਲਾਵਾ ਯੂ ਆਰ ਵੈਰੀ ਬਿਊਟੀਫੁਲ ਸਟੇ ਟਿਊਨਡ ਐਂਡ ਇੰਜੋਏ ਦਿਸ ਟਰੈਕ

102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੋਮ ਸਵੀਟ ਹੋਮ ਤੇ ਆਹੁਣ ਸੁਣਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਇਕੱਠੇ ਹੁੰਦੇ ਨੇ, ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਨੇ. ਇਸ ਤਰੀਕੇ ਦਾ ਹੁੰਦਾ ਹੈ ਸਿਬਲਿੰਗਸ ਦਾ, ਕਜ਼ਨਸ ਦਾ ਸਿਨੈਰੀਓ. ਬਚਪਨ ਤੋਂ ਲੈ ਕੇ ਆਪਣੇ ਬੱਚਿਆਂ ਤੱਕ ਦਾ ਸਫ਼ਰ 'ਤੇ ਜਦੋਂ ਮਿਲਦੇ ਨੇ, ਉਸ ਤੋਂ ਬਾਅਦ ਯਾਦਾਂ ਦੀ ਬਰਾਤ ਤਾਂ ਖੂਬ ਸਜਦੀ ਹੈ. ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਮਰੀਜ਼ ਵਿਦ ਮੀ ਆਰ ਜੇ ਗਰਿਮਾ. ਸੋ ਇੱਦਾਂ ਦੇ ਕੁਝ ਗਾਣੇ ਜੋ ਕਿ ਤੁਹਾਨੂੰ ਫਲੈਸ਼ਬੈਕ ਵਿੱਚ ਲੈ ਕੇ ਜਾਂਦੇ ਨੇ, ਇੱਦਾਂ ਦੇ ਕੁਝ ਗਾਣੇ ਜੋ ਕਿ ਤੁਹਾਨੂੰ ਉਹ ਵਾਲੇ ਇਮੋਸ਼ਨਸ ਦੇ ਜਾਂਦੇ ਨੇ ਜਿਹਨੂੰ ਤੁਸੀਂ ਸ਼ਾਇਦ ਭੁੱਲ ਗਏ ਸੀ ਜਾਂ ਫਿਰ ਯਾਦ ਨਹੀਂ ਸੀਗੇ. ਮਤਲਬ ਇੱਕੋ ਗੱਲ ਹੈ, ਬਟ ਸਟਿਲ ਇਮੋਸ਼ਨਸ ਜਿਹੜੇ ਨੇ ਰੀਕਾਲ ਹੋ ਜਾਂਦੇ ਨੇ. ਸੋ ਇਸੇ ਲਈ ਪੂਰੇ ਇੱਕ ਘੰਟੇ ਤੱਕ ਹਾਜ਼ਰ ਹੈ ਤੁਹਾਡੀ ਆਪਣੀ ਆਰਜੀ ਗਰਿਮਾ ਲੈ ਕੇ, ਬਹੁਤ ਸਾਰੀਆਂ ਮੈਲੋਡੀਜ਼ ਤੁਹਾਡੇ ਲਈ ਪਲੇ ਕਰੇਗੀ. ਸੋ ਸਟੇ ਟਿਊਨਡ ਟੂ ਐਫ ਐਮ ਰੇਨਬੋ.

ਸੋ ਜੀ ਇਹ ਗਾਣਾ ਤੁਸੀਂ ਇੰਜੋਏ ਕੀਤਾ ਸਵਰਗ ਨਰਗ ਫਿਲਮ ਤੋਂ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲਰੀਜ਼ ਵਿਦ ਮੀ ਆਰ ਜੇ ਗਰਿਮਾ 1978 ਦੀ ਫਿਲਮ ਸਵਰਗ ਨਰਕ ਜੋ ਕਿ ਰੀਮੇਕ ਸੀਗੀ ਤੇਲਗੂ ਫਿਲਮ ਸਵਰਗਮ ਨਰਕਮ ਦਾ ਯੈਸ ਸੋ 75 ਦੇ ਵਿੱਚ ਤੇਲਗੂ ਫਿਲਮ ਸਵਰਗਮ ਨਰਕਮ ਆਈ ਸੀ 78 ਦੇ ਵਿੱਚ ਬਾਲੀਵੁੱਡ ਨੇ ਉਹਨੂੰ ਬਿਲਕੁਲ ਹੂਬਹੂ ਕਾਪੀ ਕਰਕੇ ਬਣਾਤਾ ਸੋ ਐਨੀਵੇਜ਼ ਇਹਦੇ ਵਿੱਚ ਮਲਟੀ ਸਟਾਰ ਫਿਲਮ ਸੀਗੀ ਹੈ ਬਿਕੋਜ਼ ਸੰਜੀਵ ਕੁਮਾਰ ਸੀ ਇਸ ਫਿਲਮ ਦੇ ਵਿੱਚ ਜਿਤੇਂਦਰ ਵੀ ਸੀ ਵਿਨੋਦ ਮਹਿਰਾ ਮੌਸ਼ਮੀ ਚੈਟਰਜੀ ਐਂਡ ਸ਼ਬਾਨਾ ਆਜ਼ਮੀ ਵੀ ਸੀ ਇਸ ਫਿਲਮ ਦੇ ਵਿੱਚ ਰਾਜੇਸ਼ ਰੋਸ਼ਨ ਨੇ ਫਿਲਮ ਦਾ ਮਿਊਜ਼ਿਕ ਦਿੱਤਾ ਸੀ ਜੋ ਕਿ ਸੁਪਰ ਹਿੱਟ ਗਿਆ ਐਂਡ ਯੂ ਨੋ ਵਟ ਕੰਟਰੋਵਰਸੀ ਹੋ ਗਈ ਸੀ ਸ਼ਬਾਨਾ ਆਜ਼ਮੀ ਐਂਡ ਸੰਜੀਵ ਕੁਮਾਰ ਦੇ ਵਿੱਚ ਬਿਕੋਜ਼ ਸ਼ਬਾਨਾ ਕੁਛ ਫਿਲਮ ਦੀ ਸ਼ੂਟਿੰਗ ਦੌਰਾਨ ਕੁਛ ਨੋਕ ਚੋਕ ਹੋ ਗਈ ਸੀ ਐਂਡ ਫਿਲਮ ਦੀ ਰਿਲੀਜ਼ ਤੋਂ ਬਾਅਦ ਸ਼ਬਾਨਾ ਆਜ਼ਮੀ ਨੇ ਖੂਬ ਕਿਹਾ ਮੀਡੀਆ ਨੂੰ ਕਿ ਸੰਜੀਵ ਕੁਮਾਰ ਨੂੰ ਤਾਂ ਬਿਲਕੁਲ ਵੀ ਐਕਟਿੰਗ ਨਹੀਂ ਆਉਂਦੀ ਹੈ ਐਂਡ ਆਲ ਦੈਟ ਸੋ ਬੜੇ ਜ਼ਿਆਦਾ ਯੂ ਨੋ ਪੰਗੇ ਪਏ ਸੀ ਦੋਨਾਂ ਦੇ ਵਿੱਚ ਪਰ ਫਿਰ ਵੀ ਗੱਲ ਲੋਕ ਤਾਂ ਸਿਰਫ ਅਤੇ ਸਿਰਫ ਫਿਲਮ ਨੂੰ ਯਾਦ ਰੱਖਦੇ ਨੇ ਐਂਡ ਯੈਸ ਫਿਲਮ ਦੇ ਮਿਊਜ਼ਿਕ ਦੀ ਕਾਫੀ ਸਰਾਹਨਾ ਹੋਈ ਐਂਡ ਇਹ ਜੋ ਫਿਲਮ ਹੈ ਸੋ ਇੱਕ ਬਲੋਕਬਸਟਰ ਹਿੱਟ ਸੀ ਸੋ ਐਨੀਵੇਜ਼ ਅਗਲਾ ਗਾਣਾ ਜੋ ਹੈ ਉਹ ਵੀ ਕਾਫੀ ਜ਼ਿਆਦਾ ਐਕਚੁਲੀ ਸੁਪਰ ਹਿੱਟ ਹੈ ਬਿਕੋਜ਼ ਰਫੀ ਸਾਹਿਬ ਨੇ ਗਾਇਆ ਹੈ ਉਤੋਂ ਦੀ ਸੁਰਕਸ਼ਨਾ ਪੰਡਿਤ ਨੇ ਵੀ ਆਪਣੀ ਆਵਾਜ਼ ਦਿੱਤੀ ਹੈ ਸੋ ਸਟੇ ਟਿਊਨਡ ਟੂ ਐਫ ਐਮ ਰੇਨਬੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ

ਬੋਤੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼ ਆਰ ਜੇ ਗਰਿਮਾ ਦੇ ਨਾਲ ਯੈਸ 1981 ਦੀ ਇਹ ਫੈਮਲੀ ਐਂਡ ਰੋਮਾਂਟਿਕ ਡਰਾਮਾ ਫਿਲਮ ਹੈ ਨੋਟ ਫੈਮਲੀ ਐਗਜੈਕਟਲੀ ਬਟ ਰੋਮਾਂਟਿਕ ਡਰਾਮਾ ਫਿਲਮ ਹੈ ਐਂਡ ਨੂੰ ਸਾਵਨ ਕੁਮਾਰ ਟਾਕ ਨੇ ਪ੍ਰੋਡਿਊਸ ਕੀਤਾ ਡਾਇਰੈਕਟ ਕੀਤਾ ਫਿਲਮ ਦੇ ਵਿੱਚ ਰੇਖਾ ਹੈ ਨੂਤਨ ਹੈ ਰਾਜੇਂਦਰ ਕੁਮਾਰ ਵਿਨੋਦ ਮਹਿਰਾ ਮਲਟੀ ਸਟਾਰਰ ਫਿਲਮ ਹੈ ਐਂਡ ਇਹ ਐਕਚੁਲੀ ਸਟੋਰੀ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਬਿਕੋਜ਼ ਨੂਤਨ ਜਿਨ੍ਹਾਂ ਨੇ ਕੁੰਤੀ ਦਾ ਰੋਲ ਪਲੇ ਕੀਤਾ ਇਸ ਫਿਲਮ ਦੇ ਵਿੱਚ ਉਹਨਾਂ ਦੀ ਬੇਟੀ ਦਾ ਰੋਲ ਜੋ ਹੈ ਮੁਨਮੁਨ ਦਾ ਰੇਖਾ ਨੇ ਪਲੇ ਕੀਤਾ ਸੋ ਸਾਰੀ ਕਹਾਣੀ ਹੈ ਮਦਰ ਡਾਟਰ ਦੇ ਜੋ ਰਿਸ਼ਤਾ ਹੈ ਉਹਦੇ ਆਲੇ ਦੁਆਲੇ ਘੁੰਮਦੀ ਹੈ ਪਰ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਕਾਫੀ ਰੋਮਾਂਟਿਕ ਟਵਿਸਟਸ ਹੈਗੇ ਨੇ ਇਸ ਫਿਲਮ ਦੇ ਵਿੱਚ ਸੋ ਜਿਨ੍ਹਾਂ ਨੇ ਦੇਖੀ ਹੈ ਉਹ ਸਮਝ ਪਾ ਰਹੇ ਹੋਣਗੇ ਕਿ ਕੀ ਰੋਮਾਂਟਿਕ ਟਵਿਸਟਸ ਨੇ ਬਿਕੋਜ਼ ਪੂਰੀ ਕਹਾਣੀ ਤਾਂ ਮੈਂ ਨਹੀਂ ਦੱਸ ਸਕਦੀ ਫਿਲਮ ਦੀ ਪਰ ਇਸ ਫਿਲਮ ਦੀ ਕਹਾਣੀ ਤੋਂ ਇੱਕ ਗਾਣਾ ਜ਼ਰੂਰ ਪਲੇ ਕਰ ਸਕਦੀ ਸੀ ਜੋ ਮੈਂ ਕਰਤਾ ਫਿਲਹਾਲ ਅਗਲੇ ਗਾਣੇ ਵਾਲਾ ਪਰ ਰੁੱਖ ਕਰੀਏ ਅਤੇ ਅਗਲਾ ਗਾਣਾ ਜੋ ਹੈ ਬਹੁਤ ਹੀ ਅਮੇਜ਼ਿੰਗ ਰਫੀ ਸਾਹਿਬ ਐਂਡ ਲਤਾ ਜੀ ਦੀ ਆਵਾਜ਼ ਦੇ ਵਿੱਚ ਵਾਅਦਾ ਕਰ ਲਈ ਸਾਜਨਾ ਸੋ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਬਣੇ ਰਹੋ ਪ੍ਰੋਗਰਾਮ ਮਿਡ ਡੇ ਮੈਲੋਡੀ ਸੁਣ ਰਹੇ ਹੋ ਆਰ ਜੇ ਗਰਿਮਾ ਦੇ ਨਾਲ ਸਟੇ ਟਿਊਨਡ

ਸੋ ਜੀ ਇਹ ਹੈ ਵਾਅਦੇ ਸੇ ਭਰਾ ਗਾਣਾ ਜੋ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਆਰ ਜੇ ਗਰਿਮਾ ਦੇ ਨਾਲ ਸੋ ਇਹ ਵਾਅਦਾ ਕਰ ਲਈ ਸਾਜਨਾ ਕਲਾਸਿਕ ਬਾਲੀਵੁੱਡ ਗਾਣਾ 1974 ਦੀ ਫਿਲਮ ਹਾਥ ਕੀ ਸਫਾਈ ਤੋਂ ਇਹ ਗਾਣਾ ਸੀਗਾ ਐਂਡ ਕਲਿਆਣ ਜੀ ਆਨੰਦ ਜੀ ਨੇ ਮਿਊਜ਼ਿਕ ਦਿੱਤਾ ਹੈ ਐਂਡ ਲਿਰਿਕਸ ਜੋ ਸੀ ਲਿਖੇ ਗਏ ਸੀ ਗੁਲਸ਼ਨ ਬਾਬਰਾ ਦੁਆਰਾ ਐਂਡ ਇਸ ਗਾਣੇ ਵਿੱਚ ਕੌਣ ਸੀ ਖੰਨਾ ਸਾਹਿਬ ਐਂਡ ਗਰੇਵਾਲ ਸਾਹਿਬ ਆਈ ਮੀਨ ਵਿਨੋਦ ਖੰਨਾ ਐਂਡ ਸਿਮੀ ਗਰੇਵਾਲ ਦੇ ਉੱਤੇ ਪਿਕਚਰਾਈਜ਼ਡ ਗਾਣਾ ਸੀ ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋਅ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿੱਚ ਬਣੀ ਰਹੋ ਵਿਦ ਮੀ ਆਰ ਜੇ ਗਰਿਮਾ ਔਨ ਐਫ ਐਮ ਰੇਨਬੋ

0: ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਆਉਣ ਸੁਣਦਿਆਂ ਪ੍ਰਦੇਸ਼ਿਕ ਖਬਰਾਂ
2: ਦੋ ਵਿੱਚ ਸਮਾਚਾਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ, ਅਸਾਮ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਏ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੁੰਨ ਲੀਡ ਲੈ ਲਈ ਏ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਪੱਛਮੀ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਨ ਸੰਚਾਲਨ ਮੁੜ ਸ਼ੁਰੂ ਕੀਤਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ ਜੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7:30 ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਅਸਮ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਏ। ਖਬਰਾਂ ਲਿਖੇ ਜਾਣ ਤੱਕ ਤਾਜ਼ਾ ਗਿਣਤੀ ਮੁਤਾਬਿਕ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਹੈਰਾਨੀਜਨਕ ਲੀਡ ਹਾਸਲ ਕਰ ਲਈ ਹੈ, ਜਦੋਂ ਕਿ ਤਮਿਲਨਾਡੂ ਵਿੱਚ ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਕਾ ਵੇਤਰੀ ਕਾਜ਼ਗਮ ਅੱਗੇ ਵੱਧ ਰਹੀ ਏ। ਵਿਰੋਧੀ AIADMK ਦੂਜੇ ਸਥਾਨ 'ਤੇ ਅਤੇ ਰਾਜ ਦੀ ਸੱਤਾਧਾਰੀ DMK ਤੀਜੇ ਸਥਾਨ 'ਤੇ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੀ UDF ਨੇ ਆਰਾਮਦਾਇਕ ਲੀਡ ਹਾਸਲ ਕੀਤੀ ਹੈ, ਜਦੋਂ ਕਿ ਸੱਤਾਧਾਰੀ ਭਾਜਪਾ ਨੇ ਅਸਾਮ ਵਿੱਚ ਵੱਡੀ ਲੀਡ ਹਾਸਲ ਕੀਤੀ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਸਾਰੇ 293 ਹਲਕਿਆਂ ਵਿੱਚੋਂ 192 ਸੀਟਾਂ 'ਤੇ ਲੀਡ ਹਾਸਲ ਕਰ ਲਈ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ 94 ਸੀਟਾਂ 'ਤੇ ਅੱਗੇ ਹੈ। ਪੱਛਮੀ ਬੰਗਾਲ ਵਿੱਚ ਫਲਤਾ ਵਿਧਾਨ ਸਭਾ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਏਗੀ ਅਤੇ ਗਿਣਤੀ 24 ਮਈ ਨੂੰ ਕੀਤੀ ਜਾਏਗੀ। ਤਮਿਲਨਾਡੂ ਵਿੱਚ ਸਾਰੀਆਂ 234 ਸੀਟਾਂ ਲਈ ਰੁਝਾਨ ਉਪਲਬਧ ਨੇ। ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਨਵੀਂ ਪਾਰਟੀ ਤਮਿਲਾ ਵੇਤਰੀ ਕਜ਼ਗਮ TVK ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ 109 ਸੀਟਾਂ 'ਤੇ ਅੱਗੇ ਹੈ। ਵਿਰੋਧੀ ਧਿਰ AIADMK 56 ਸੀਟਾਂ 'ਤੇ ਅੱਗੇ ਹੈ। ਸੱਤਾਧਾਰੀ DMK 49 ਸੀਟਾਂ 'ਤੇ ਅੱਗੇ ਹੈ। PMK 5 ਸੀਟਾਂ 'ਤੇ ਅੱਗੇ, ਜਦੋਂ ਕਿ ਕਾਂਗਰਸ 4 ਸੀਟਾਂ 'ਤੇ ਅੱਗੇ ਹੈ। ਆਸਾਮ ਵਿੱਚ ਭਾਜਪਾ 79 ਸੀਟਾਂ 'ਤੇ ਅੱਗੇ ਹੈ ਅਤੇ ਇਸ ਦੀ ਸਹਿਯੋਗੀ AJP 126 ਵਿੱਚੋਂ 8 ਸੀਟਾਂ 'ਤੇ ਅੱਗੇ ਹੈ। ਕਾਂਗਰਸ 25 ਸੀਟਾਂ 'ਤੇ ਅੱਗੇ ਹੈ। ਬੋਡੋਲੈਂਡ ਪੀਪਲਸ ਫਰੰਟ 10 ਸੀਟਾਂ 'ਤੇ ਅੱਗੇ ਹੈ। ਕੇਰਲਮ ਵਿੱਚ ਸਾਰੀਆਂ 140 ਸੀਟਾਂ ਲਈ ਰੁਝਾਨ ਉਪਲਬਧ ਨੇ। ਕਾਂਗਰਸ ਨੇ 59 ਹਲਕਿਆਂ ਵਿੱਚ ਲੀਡ ਹਾਸਲ ਕੀਤੀ ਹੈ। ਰਾਜ ਦੀ ਸੱਤਾਧਾਰੀ CPM 25 ਸੀਟਾਂ 'ਤੇ ਅੱਗੇ ਹੈ ਅਤੇ ਇਸ ਦੀ ਸਹਿਯੋਗੀ CPI 9 ਸੀਟਾਂ 'ਤੇ ਅੱਗੇ ਹੈ। RSP 3, ਕੇਰਲਾ ਕਾਂਗਰਸ 7 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ। ਪੁਡੂਚੇਰੀ ਵਿੱਚ ਐਲਾਨੇ ਗਏ 8 ਨਤੀਜਿਆਂ ਵਿੱਚੋਂ ਸੱਤਾਧਾਰੀ AINRC ਨੇ 5 ਸੀਟਾਂ ਜਿੱਤੀਆਂ ਨੇ ਅਤੇ 4 ਸੀਟਾਂ 'ਤੇ ਅੱਗੇ। ਕਾਂਗਰਸ ਨੇ 1 ਸੀਟ ਜਿੱਤੀ ਏ। DMK ਨੇ 1 ਸੀਟ ਜਿੱਤੀ ਏ। ਭਾਜਪਾ ਨੇ 1 ਸੀਟ ਜਿੱਤੀ ਅਤੇ 1 'ਤੇ ਅੱਗੇ ਹੈ। AIADMK ਨੇ 1 ਸੀਟ ਜਿੱਤੀ ਏ। 5 ਰਾਜਾਂ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਇਹਨਾਂ ਵਿੱਚ ਕਰਨਾਟਕਾ ਅਤੇ ਮਹਾਰਾਸ਼ਟਰ ਦੇ 2-2 ਹਲਕੇ ਅਤੇ ਗੁਜਰਾਤ, ਤ੍ਰਿਪੁਰਾ ਅਤੇ ਨਾਗਾਲੈਂਡ ਦੇ 1-1 ਹਲਕੇ ਸ਼ਾਮਿਲ ਨੇ। ਭਾਜਪਾ ਬੁਲਾਰੇ ਤੁਹਿਨ ਸਿਨਹਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਭਾਜਪਾ ਦੇ ਹੱਕ ਵਿੱਚ ਨੇ ਅਤੇ ਪਾਰਟੀ ਅਸਾਮ ਅਤੇ ਪੱਛਮੀ ਬੰਗਾਲ ਵਿੱਚ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਜਾ ਰਹੀ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿਨਹਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ TMC ਦੀ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਭਾਜਪਾ ਲਈ ਇੱਕ ਵੱਡਾ ਦਿਨ ਹੈ ਅਤੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਰਸੇ ਨੂੰ ਸ਼ਰਧਾਂਜਲੀ ਹੈ। ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਰੁਝਾਨ ਭਾਜਪਾ ਦੇ ਹੱਕ ਵਿੱਚ ਉਭਰ ਰਹੇ ਨੇ। ਸ਼੍ਰੀ ਤ੍ਰਿਵੇਦੀ ਨੇ ਕਿਹਾ ਕਿ ਨਤੀਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਸੋਚ ਅਤੇ ਰਾਜ ਵਿੱਚ ਭਾਜਪਾ ਵਰਕਰਾਂ ਦੇ ਅਣਥੱਕ ਯਤਨਾਂ ਨੂੰ ਦਰਸਾਉਂਦਾ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਭਾਜਪਾ ਅਸਾਮ ਵਿੱਚ ਲਗਾਤਾਰ 3ਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ।
4: पश्चिम बंगाल में जो रुझान दिख रहे हैं वो दर्शा रहे हैं कि बंग भूमि में राष्ट्रवाद की तरंग उठी है और रुझान दिखा रहे हैं कि वो निरंतर एक ज्वार में परिवर्तित हो रही है और जब वो परिणाम में परिवर्तित होंगे तो वो सुनामी के रूप में दिखाई पड़ेगी। 12 वर्षों के सतत प्रयत्न और हमारे केंद्रीय नेतृत्व की दूरदृष्टि के साथ, कार्यकर्ताओं के संघर्ष बलिदान के साथ हम इस मुकाम तक पहुंचते हैं। असम में 2011 के चुनाव में हमारी 3-4 सीटें, आज लगातार 3री बार सरकार है। ये अपने आप में दिखाता है कि पूर्वोत्तर में कितना बड़ा बदलाव आया है।
3: ਭਾਜਪਾ ਨੇਤਾ GVL ਨਰਸਿਮਹਾ ਰਾਓ ਨੇ ਅਸਾਮ ਅਤੇ ਪੱਛਮੀ ਬੰਗਾਲ ਦੇ ਲੋਕਾਂ ਦਾ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਫਤਵਾ ਦੇਣ ਲਈ ਧੰਨਵਾਦ ਕੀਤਾ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਓ ਨੇ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ

ਦੀ ਅਗਵਾਈ ਅਤੇ ਉਹਨਾਂ ਦੇ ਵਿਕਾਸ ਮਾਡਲ ਨੂੰ ਵੋਟ ਦਿੱਤੀ ਏ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵ ਅਤੇ ਘਰਾਂ 'ਤੇ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ 5 ਮਈ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਮਰਦਮਸ਼ੁਮਾਰੀ ਸਰਕਾਰੀ ਯੋਜਨਾਵਾਂ ਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਵੀ ਕਰੇਗੀ ਤਾਂ ਜੋ ਭਲਾਈ ਫਾਇਦਿਆਂ ਦੀ ਬਿਹਤਰ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਸਨੀਕਾਂ ਨੂੰ ਇਸ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਏ ਤਾਂ ਜੋ ਸਿਹਤ ਸੰਭਾਲ ਅਤੇ ਨਸ਼ਾ ਛੁਡਾਓ ਸੇਵਾਵਾਂ, ਬਿਹਤਰ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਪੰਜਾਬ ਲਈ ਸਬੂਤ ਆਧਾਰਿਤ ਯੋਜਨਾਬੰਦੀ ਵਿੱਚ ਮਦਦ ਮਿਲ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnl@eir.ar ਨਿਊ ਜਲੰਧਰ। ਸੰਯੁਕਤ ਅਰਬ ਅਮੀਰਾਤ ਨੇ UAE ਨੇ ਦੇਸ਼ ਦੇ ਹਵਾਈ ਖੇਤਰ ਵਿੱਚ ਆਮ ਹਵਾਈ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਹੈ ਅਤੇ ਖੇਤਰੀ ਤਣਾਅ ਕਾਰਨ ਲਾਈਆਂ ਗਈਆਂ ਸਾਰੀਆਂ ਅਸਥਾਈ ਸੁਰੱਖਿਆ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਹਵਾਈ ਕੰਪਨੀਆਂ UAE ਤੋਂ ਭਾਰਤ ਦੇ ਵੱਖ ਵੱਖ ਸਥਾਨਾਂ ਲਈ ਉਡਾਣਾਂ ਚਲਾ ਰਹੀਆਂ ਨੇ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਹੁਣ ਤੱਕ 2,500 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸੜਕ ਰਾਹੀਂ ਈਰਾਨ ਤੋਂ ਸੁਰੱਖਿਅਤ ਕੱਢਣ ਵਿੱਚ ਮਦਦ ਕੀਤੀ ਏ। ਇਸ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਊਰਜਾ ਸਪਲਾਈ, ਸਮੁੰਦਰੀ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਅਮਰੀਕਾ ਹੋਰਮੁਜ਼ ਪਣਜੋੜ ਵਿੱਚ ਫਸੇ ਜਹਾਜ਼ਾਂ ਦੀ ਸਹਾਇਤਾ ਲਈ ਪ੍ਰੋਜੈਕਟ ਫਰੀਡਮ ਸ਼ੁਰੂ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਹ ਪ੍ਰੋਜੈਕਟ ਸੈਂਕੜੇ ਜਹਾਜ਼ਾਂ ਅਤੇ ਕਰੀਬ 20,000 ਨਾਵਿਕਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਗੈਰ ਗਠਜੋੜ ਵਾਲੇ ਦੇਸ਼ ਈਰਾਨ ਯੁੱਧ ਤੋਂ ਪ੍ਰਭਾਵਿਤ ਹੋਏ ਨੇ ਅਤੇ ਅਮਰੀਕਾ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਸੀਮਿਤ ਪਾਣੀਆਂ ਤੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਮਦਦ ਕਰੇਗਾ। ਅਮਰੀਕੀ ਕੇਂਦਰੀ ਕਮਾਨ ਮੁਤਾਬਿਕ ਇਸ ਉਦੇਸ਼ ਲਈ ਮਿਜ਼ਾਈਲ ਨਾਸ਼ਕਾਂ, 100 ਤੋਂ ਵੱਧ ਹਵਾਈ ਜਹਾਜ਼ਾਂ ਅਤੇ 15,000 ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਸ਼੍ਰੀ ਟਰੰਪ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ। ਫਰਵਰੀ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਈਰਾਨ ਨੇ ਹੋਰਮੁਜ਼ ਪਣਜੋੜ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਕਰੀਬ ਕਰੀਬ ਬੰਦ ਕਰ ਦਿੱਤਾ। ਇਸ ਦੌਰਾਨ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਅਤੇ ਸਮੁੰਦਰੀ ਫੌਜ ਦੀ ਨਾਕਾਬੰਦੀ ਲਾ ਦਿੱਤੀ ਏ। ਭਾਰਤ ਨੇ ਲਿਪੂਲੇਖ ਦਰੇ 'ਤੇ ਨੇਪਾਲ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਹ ਦਰਾ 1954 ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਦਾ ਰਾਹ ਰਿਹਾ ਅਤੇ ਦਹਾਕਿਆਂ ਤੋਂ ਇਸ ਰਸਤੇ ਰਾਹੀਂ ਯਾਤਰਾ ਚੱਲ ਰਹੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸਰਹੱਦੀ ਦਾਅਵਿਆਂ ਦੇ ਸਬੰਧ ਵਿੱਚ ਇਸ ਸੰਦਰਭ ਵਿੱਚ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਦਾ ਸਟੈਂਡ ਸਪਸ਼ਟ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਅਜਿਹੇ ਦਾਅਵੇ ਨਾ ਤਾਂ ਜਾਇਜ਼ ਨੇ ਅਤੇ ਨਾ ਹੀ ਇਤਿਹਾਸਕ ਤੱਥਾਂ ਅਤੇ ਸਬੂਤਾਂ ਤੇ ਆਧਾਰਿਤ ਨੇ। ਬੁਲਾਰੇ ਨੇ ਕਿਹਾ ਕਿ ਭਾਰਤ ਦੇ ਵੱਲੋਂ ਸੰਬੰਧਾਂ ਦੇ ਸਾਰੇ ਮੁੱਦਿਆਂ ਤੇ ਨੇਪਾਲ ਨਾਲ ਅਰਥਪੂਰਨ ਗੱਲਬਾਤ ਲਈ ਤਿਆਰ ਏ। ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਘਟਨਾ ਆਰਾ ਮੋਨੀਆ ਸੜਕ 'ਤੇ ਦਿਨਾਰਾ ਪੁਲਿਸ ਥਾਣੇ ਅਧੀਨ ਆਉਂਦੇ ਬੇਲਵਈਆ ਮੱਥੀਆ ਪਿੰਡ ਦੇ ਨੇੜੇ ਵਾਪਰੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਇੱਕ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਬੱਸ ਤੋਂ ਉਤਰਦੇ ਸਮੇਂ ਯਾਤਰੀਆਂ ਨੂੰ ਕੁਚਲ ਦਿੱਤਾ। ਜ਼ਖਮੀਆਂ ਨੂੰ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਏ। ਭਾਰਤੀ ਮੌਸਮ ਵਿਭਾਗ IMD ਨੇ ਅੱਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਟੈਨਿਸ ਵਿੱਚ ਇਟਲੀ ਦੇ ਯਾਨਿਕ ਸਿਨਰ ਨੇ ਮੁਤੂਆ ਮੈਡ੍ਰਿਡ ਓਪਨ ਵਿੱਚ ਮਰਦਾਂ ਦਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਯਾਨਿਕ ਨੇ ਫਾਈਨਲ ਵਿੱਚ ਜਰਮਨੀ ਦੇ ਅਲੈਕਸੈਂਡਰ ਜ਼ਵੇਰੇਵ ਨੂੰ ਹਰਾ ਕੇ ਆਪਣਾ ਲਗਾਤਾਰ 5ਵਾਂ ATP ਮਾਸਟਰਸ 1000 ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਸਿਨਰ ਦਾ 9ਵਾਂ ਮਾਸਟਰਸ 1000 ਖਿਤਾਬ ਏ। IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਪਹਿਲਾਂ ਕੱਲ੍ਹ ਗੁਜਰਾਤ ਟਾਈਟਨਸ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਸ ਨੂੰ 4 ਵਿਕਟਾਂ ਨਾਲ ਹਰਾਇਆ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਪੱਛਮ ਬੰਗਾਲ, ਅਸਾਮ, ਕੇਰਲਮ, ਤਮਿਲਨਾਡੂ ਅਤੇ ਪੁਡੂਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਏ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਨੇ ਫੈਸਲਾਕੁੰਨ ਲੀਡ ਲੈ ਲਈ ਏ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਪੱਛਮੀ ਏਸ਼ੀਆ ਟਕਰਾਅ ਦਰਮਿਆਨ UAE ਨੇ ਭਾਰਤ ਲਈ ਉਡਾਣ ਸੰਚਾਲਨ ਮੁੜ ਸ਼ੁਰੂ ਕੀਤਾ। ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਗਰਜ ਨਾਲ ਹਨੇਰੀ, ਝੱਖੜ ਅਤੇ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਏ। ਅਤੇ IPL ਕ੍ਰਿਕਟ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ। ਆਓ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ।

102.7 MHz Akashwani FM Rainbow ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸੋ ਇਸੇ ਗਾਣੇ ਦੇ ਨਾਲ ਐਕਚੁਲੀ ਨੈਕਸਟ ਗਾਣਾ ਜੋ ਲਾਸਟ ਟਰੈਕ ਹੈ ਇਸ ਪ੍ਰੋਗਰਾਮ ਦਾ ਪਲੇ ਕਰਕੇ ਮੈਂ ਜਾ ਰਹੀ ਹਾਂ। ਆਰ ਜੇ ਗਰੀਮਾ ਨੂੰ ਫਿਲਹਾਲ ਦਿਓ ਇਜਾਜ਼ਤ। ਉਮੀਦ ਹੈ ਕਿ ਤੁਹਾਨੂੰ ਸਾਰੇ ਪ੍ਰੋਗਰਾਮਸ ਬਹੁਤ ਚੰਗੇ ਲੱਗੇ ਹੋਣਗੇ ਐਂਡ ਇਸ ਕਰਕੇ ਹੁਣ ਆਰ ਜੇ ਮਹਿਕ ਇਜ਼ ਔਨ ਦ ਵੇ ਬਿਕੋਜ਼ ਮਤਲਬ ਜਸਟ ਓਵਰਟੇਕ ਕਰਨ ਵਾਲੀ ਹੈ ਸਟੂਡੀਓ। ਸੋ ਅੱਗੇ ਦੇ ਪ੍ਰੋਗਰਾਮਸ ਅਸੀਂ ਆਰ ਜੇ ਮਹਿਕ ਦੇ ਨਾਲ ਇੰਜੋਏ ਕਰਨਾ ਐਂਡ ਜਸਟ

कभी लफ्ज भूल जाऊं, कभी बात भूल जाऊं, तुझे इस कदर चाहूं कि अपनी जात भूल जाऊं। कैसे कहें तुम्हें कि कितना चाहा है तुम्हें, अगर कहने पे आऊं तो अल्फाज भूल जाऊं। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸਟਾਰਟ ਹੋ ਗਿਆ ਹੈ ਜੀ। ਦਿਲ ਅੱਜ ਸ਼ਾਇਰ ਹੈ ਤੇ ਅੱਜ ਅਸੀਂ ਕੋਈ ਅਲਫਾਜ਼ ਨਹੀਂ ਭੁੱਲਾਂਗੇ, ਅੱਜ ਕੋਈ ਜਜ਼ਬਾਤ ਆਪਣੇ ਦਿਲ ਦੇ ਅੰਦਰ ਨਹੀਂ ਰੱਖਾਂਗੇ। ਜਿੰਨੇ ਵੀ ਦਿਲ ਦੇ ਵਿੱਚ ਤੁਹਾਡੇ ਅਲਫਾਜ਼ ਨੇ, ਜਜ਼ਬਾਤ ਨੇ, ਫੀਲਿੰਗ ਹੈ, ਸਾਰੀ ਤੁਸੀਂ ਮੇਰੇ ਨਾਲ ਸ਼ੇਅਰ ਕਰਨੀ ਹੈ ਆਪਣੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਜੇਕਰ ਤੁਸੀਂ ਉਦਾਸ ਹੋ, ਦਿਲ ਵਿੱਚ ਸੋਚ ਰਹੇ ਹੋ ਕਿ ਯਾਰ ਦਿਲ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਪਰ ਸ਼ੇਅਰ ਕਰਨ ਲਈ ਕੋਈ ਵੀ ਨਹੀਂ ਹੈਗਾ, ਮੈਂ ਹੈਗੀ ਹਾਂ ਤੁਹਾਡੇ ਨਾਲ। ਅੱਜ 1 ਘੰਟਾ 2 ਤੋਂ 3 ਵਜੇ ਤੱਕ ਮੇਰੇ ਨਾਲ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ। ਬਸ ਸ਼ਰਤ ਇੰਨੀ ਹੈ ਕਿ ਤੁਸੀਂ ਜਿਹੜੀ ਵੀ ਗੱਲ ਕਰੋਗੇ ਉਹ ਸ਼ਾਇਰੀ ਦੇ ਜ਼ਰੀਏ ਕਰੋਗੇ। ਅਤੇ ਦਿਲ ਦੇ ਜਜ਼ਬਾਤ ਸ਼ੇਅਰ ਕਰਨ ਲਈ ਤੁਹਾਨੂੰ ਨੋਟ ਕਰਨਾ ਪਏਗਾ ਜੀ ਇੱਕ ਨੰਬਰ, ਜਿਹਦਾ ਨੰਬਰ ਹੈਗਾ ਹੈ ਜੀ 9855101027। ਵਟਸਐਪ 'ਤੇ ਸਾਨੂੰ ਮੈਸੇਜ ਭੇਜ ਸਕਦੇ ਹੋ। ਚਲੋ ਜੀ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਪਹਿਲੀ ਗਜ਼ਲ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਵੋ ਦਿਲ ਹੀ ਕਿਆ ਤੇਰੇ ਮਿਲਨੇ ਕੀ ਦੁਆ ਨਾ ਕਰੇ,

उठूंगा मैं तुमसे एक दिन इस बात पे, जब रूठा था तो मनाया क्यों नहीं। कहते थे तुम तो करते हो मुझसे प्यार, जो दिखाया मैंने नखरा तो उठाया क्यों नहीं। मुँह फेर कर जब खड़ा था मैं वहां, बुला कर पास सीने से लगाया क्यों नहीं। पकड़ कर तेरे हाथ पूछूंगा मैं तुझसे, हक अपना मुझ पर जताया क्यों नहीं। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੇ ਦੋਸਤਾਂ ਨੇ ਸਾਨੂੰ ਸ਼ਾਇਰੀਆਂ ਜਿਹੜੀਆਂ ਨੇ ਉਹ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੇ ਪਹਿਲਾ ਮੈਸੇਜ ਆਇਆ ਹੈ ਜੀ, ਵੈਲਕਮ ਮਹਿਕ ਜੀ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੈਸੇਜ ਲਿਖਿਆ, ਗੁੱਡ ਆਫਟਰਨੂਨ ਮਹਿਕ ਮੈਮ, ਕੁਲਵਿੰਦਰ ਟੇਲਰ ਪਿੰਡ ਕੰਡੋਲਾ ਨੀਅਰ ਅਦਮਪੁਰ ਤੋਂ। ਤੇ ਮੈਸੇਜ ਦੇ ਵਿੱਚ ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੀ ਲਿਖੀ ਹੈ ਤੇ ਲਿਖਿਆ ਹੈ, ਹਰ ਬਾਤ ਕਾ ਕੋਈ ਜਵਾਬ ਨਹੀਂ ਹੋਤਾ, ਹਰ ਇਸ਼ਕ ਕਾ ਨਾਮ ਸ਼ਰ ਖੁਆਬ ਨਹੀਂ ਹੋਤਾ, ਹਰ ਬਾਤ ਕਾ ਕੋਈ ਜਵਾਬ ਨਹੀਂ ਹੋਤਾ, ਹਰ ਇਸ਼ਕ ਕਾ ਨਾਮ ਖਰਾਬ ਨਹੀਂ ਹੋਤਾ, ਯੂ ਤੋ ਝੂਮ ਲੇਤੇ ਹੈ ਨਸ਼ੇ ਮੇਂ ਪੀਨੇ ਵਾਲੇ, ਮਗਰ ਹਰ ਨਸ਼ੇ ਕਾ ਨਾਮ ਸ਼ਰਾਬ ਨਹੀਂ ਹੋਤਾ। ਖਾਮੋਸ਼ ਚਿਹਰੇ ਪਰ ਹਜ਼ਾਰੋਂ ਪਹਿਰੇ ਹੋਤੇ ਹੈਂ, ਹਸਤੀ ਆਂਖੋਂ ਮੇਂ ਭੀ ਜ਼ਖਮ ਗਹਿਰੇ ਹੋਤੇ ਹੈਂ, ਜਿਨਸੇ ਅਕਸਰ ਰੂਟ ਜਾਤੇ ਹੈਂ ਹਮ, ਅਸਲ ਮੇਂ ਉਨਸੇ ਹੀ ਰਿਸ਼ਤੇ ਗਹਿਰੇ ਹੋਤੇ ਹੈਂ। ਕਿਸੀ ਨੇ ਖੁਦਾ ਸੇ ਦੁਆ ਮਾਂਗੀ, ਦੁਆ ਮੇਂ ਆਪਣੀ ਮੌਤ ਮਾਂਗੀ, ਖੁਦਾ ਨੇ ਕਹਾ ਮੌਤ ਤੋ ਮੁਝੇ ਦੇ ਤੂੰ, ਮਗਰ ਉਸੇ ਕਿਆ ਕਹੂੰ ਜਿਸਨੇ ਮੇਰੀ ਜ਼ਿੰਦਗੀ ਤੇਰੀ ਦੁਆ ਮੇਂ ਮਾਂਗੀ। ਹਰ ਇਨਸਾਨ ਕਾ ਦਿਲ ਬੁਰਾ ਨਹੀਂ ਹੋਤਾ, ਹਰ ਇੱਕ ਇਨਸਾਨ ਬੁਰਾ ਨਹੀਂ ਹੋਤਾ, ਬੁਝ ਜਾਤੇ ਹੈ ਦੀਏ ਕਭੀ ਤੇਲ ਕੀ ਕਮੀ ਸੇ, ਹਰ ਬਾਰ ਕਸੂਰ ਹਵਾ ਕਾ ਨਹੀਂ ਹੋਤਾ। ਕਿੰਨੀ ਖੂਬਸੂਰਤ ਲਾਈਨਸ ਲਿਖੀਆਂ ਨੇ ਨਾ, ਲਾਈਨਾਂ ਭਾਵੇਂ ਜਿੱਦਾਂ ਤੀਵੀਆਂ ਹੋਣ ਹੈ ਨਾ, ਬਟ ਗੱਲਾਂ ਜਿਹੜੀਆਂ ਨੇ ਬਹੁਤ ਗਹਿਰੀਆਂ ਨੇ। ਇਹੀ ਅੰਦਾਜ਼ ਹੈ ਸ਼ਾਇਰੀ ਦਾ ਕਿ ਜਦੋਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਲਫ਼ਜ਼ ਨਹੀਂ ਹੈ, ਲੇਕਿਨ ਇਹ ਜਿਹੜੀ ਸ਼ਾਇਰੀ ਹੁੰਦੀ ਹੈ ਨਾ, ਲਫ਼ਜ਼ਾਂ ਨੂੰ ਵੀ ਇੰਨੀ ਖੂਬਸੂਰਤ ਤਰੀਕੇ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਦਿਖਾਉਂਦੀ ਹੈ ਕਿ ਦਿਲ ਨੂੰ ਨਾ ਸਕੂਨ, ਠੰਡਕ ਮਿਲਦੀ ਹੈ ਪੜ੍ਹਦੇ ਹੋਏ ਵੀ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਕੁਲਵਿੰਦਰ ਜੀ। ਅਗਲਾ ਮੈਸੇਜ ਪੜ੍ਹਦੇ ਹਾਂ, ਸਾਡੇ ਦੋਸਤ ਨੇ ਭੇਜਿਆ ਹੈ ਜੀ, ਅਤੇ ਸਭ ਠੀਕ ਥਾ ਜਾਣੇ ਫਿਰ ਕਿਆ ਬਾਤ ਹੋ ਗਈ, ਹਵਾ ਕਾ ਝੋਂਕਾ ਆਇਆ ਬਿਨ ਮੌਸਮ ਬਰਸਾਤ ਹੋ ਗਈ, ਸਭ ਠੀਕ ਥਾ ਜਾਣੇ ਫਿਰ ਕਿਆ ਬਾਤ ਹੋ ਗਈ, ਹਵਾ ਕਾ ਝੋਂਕਾ ਆਇਆ ਫਿਰ ਬਿਨ ਮੌਸਮ ਬਰਸਾਤ ਹੋ ਗਈ, ਜ਼ਿੰਦਗੀ ਯੂੰ ਬਦਲਤੀ ਮੇਰੇ ਪਲਕ ਝਪਕਤੇ ਹੀ, ਖੁਸ਼ੀ ਮੇਂ ਦਿਨ ਗੁਜ਼ਰਾ ਔਰ ਗਮ ਭਰੀ ਰਾਤ ਹੋ ਗਈ।

ਤੇ ਇਹ ਮੈਸੇਜ ਸਾਨੂੰ ਭੇਜਿਆ ਜੀ ਰਾਮ ਸਰੂਪ ਅਰੋੜਾ ਚੌਂਕ ਚਿੱਲੀਆਂ ਵਾਲਾ ਅਤੇ ਨਾਲ ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਰਾਮ ਸਰੂਪ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਸਾਨੂੰ ਮੈਸੇਜ ਭੇਜਿਆ। ਤਾਂ ਚਲੋ ਜੀ ਅਗਲੇ ਮੈਸੇਜ ਵੱਲ ਵਧਣ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇੱਕ ਖੂਬਸੂਰਤ ਜਿਹੀ ਗਜ਼ਲ, ਆਪਕੋ ਭੂਲ ਜਾਏ ਹਮ ਇਤਨੇ ਤੋਂ। ਚਿਤਰਾ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇਹ ਗਜ਼ਲ, ਇੰਜੋਏ ਕਰੋ, ਮਿਲਦੇ ਹਾਂ ਗਜ਼ਲ ਦੇ ਉਸ ਪਾਰ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਜਿਹੜਾ ਹੈ ਤੁਸੀਂ ਸੁਣ ਰਹੇ ਹੋ ਦਿਲ ਅੱਜ ਸ਼ਾਇਰ ਹੈ। ਦਿਲ ਅੱਜ ਸ਼ਾਇਰ ਇੱਕ ਪ੍ਰੋਗਰਾਮ ਨਹੀਂ ਹੈ, ਇਹ ਇੱਕ ਅਹਿਸਾਸ ਹੈ, ਇੱਕ ਐਸੀ ਮਹਿਫਿਲ ਜਿੱਥੇ ਦਿਲ ਆਪਣੀ ਜ਼ੁਬਾਨ ਲੱਭ ਲੈਂਦਾ ਹੈ ਤੇ ਲਫ਼ਜ਼ ਇਸ਼ਕ ਦੇ ਰੰਗ 'ਚ ਰੰਗ ਜਾਂਦਾ ਹੈ। ਤੁਸੀਂ ਸਾਰੇ ਪ੍ਰੋਗਰਾਮ ਸੁਣ ਰਹੇ ਹੋ ਹੈ ਨਾ, ਪਰ ਤੁਸੀਂ ਮੈਨੂੰ ਆਹ ਦੱਸੋ ਕਿ ਅਸਲ ਦੇ ਵਿੱਚ ਸ਼ਾਇਰੀ ਹੈ ਕੀ? ਕਦੇ ਸੋਚਿਆ ਸ਼ਾਇਰੀ ਕੀ ਹੈ? ਸ਼ਾਇਰੀ ਉਹ ਪਲ ਹੈ ਜਦੋਂ ਚੁੱਪ ਰਹਿੰਦਾ ਦਿਲ ਅਚਾਨਕ ਬੋਲ ਪੈਂਦਾ ਹੈ। ਉਹ ਸਾਂਸ ਹੈ ਜਿਹਦੇ ਵਿੱਚ ਮਹਿਬੂਬ ਦੀ ਖੁਸ਼ਬੂ ਵਸੀ ਹੁੰਦੀ ਹੈ। ਉਹ ਨਜ਼ਰ ਹੈ ਜੋ ਬਿਨਾਂ ਕਹੇ ਵੀ ਸਭ ਕੁਝ ਕਹਿ ਜਾਂਦੀ ਹੈ। ਜਦੋਂ ਰਾਤ ਚੁੱਪ ਹੋ ਜਾਂਦੀ ਹੈ ਤੇ ਚਾਂਦ ਵੀ ਥੋੜ੍ਹਾ ਜਿਹਾ ਅਸਰ ਪਾਉਂਦਾ ਹੈ, ਉਦੋਂ ਦਿਲ ਆਪਣੇ ਰਾਜ਼ ਕਾਗਜ਼ 'ਤੇ ਲਿਖਦਾ ਹੈ। ਹਰ ਲਫ਼ਜ਼ 'ਚ ਤੇਰਾ ਨਾਮ ਹੁੰਦਾ ਹੈ ਅਤੇ ਹਰ ਵਿਰਾਮ 'ਚ ਮੇਰੀ ਸਾਂਸ ਹੁੰਦੀ ਹੈ। ਸ਼ਾਇਰੀ ਇਸ਼ਕ ਦਾ ਸਭ ਤੋਂ ਖੂਬਸੂਰਤ ਇਜ਼ਹਾਰ ਹੈ। ਨਾ ਜ਼ੋਰ ਨਾ ਸ਼ੋਰ, ਬਸ ਹਰ ਹਲਕੀ ਜਿਹੀ ਅੱਗ ਹੁੰਦੀ ਹੈ ਜੋ ਦਿਲ 'ਚ ਜਲਦੀ ਰਹਿੰਦੀ ਹੈ। ਅਤੇ ਇਹ ਪ੍ਰੋਗਰਾਮ ਦਿਲ ਨੂੰ ਮਹਿਫਿਲ ਬਣਾ ਦਿੰਦਾ ਹੈ, ਜਿੱਦਾਂ ਕਿ ਸਾਡੇ ਦੋਸਤਾਂ ਨੇ ਅੱਜ ਮਹਿਫਿਲ ਸਜਾ ਦਿੱਤੀ ਹੈ। ਅਤੇ ਚਲੋ ਜੀ, ਅਗਲਾ ਮੈਸੇਜ ਪੜ੍ਹਦੇ ਹਾਂ ਸਾਡੇ ਕਿਹੜੇ ਦੋਸਤ ਨੇ ਭੇਜਿਆ ਹੈ। ਅਤੇ ਇਹ ਮੈਸੇਜ ਹੈ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਨੇ ਲਿਖਿਆ ਹੈ ਜੀ, ਅੱਜ ਖੁਦਾ ਨੇ ਫਿਰ ਪੁੱਛਿਆ ਤੇਰਾ ਹੱਸਦਾ ਚਿਹਰਾ ਕਿਉਂ ਉਦਾਸ ਹੈ, ਤੇਰੀਆਂ ਅੱਖਾਂ 'ਚ ਕਿਉਂ ਇਹ ਪਿਆਸ ਹੈ, ਜਿਸ ਕੋਲ ਤੇਰੇ ਲਈ ਵਕਤ ਹੀ ਨਹੀਂ ਉਹ ਬੰਦਾ ਤੇਰੇ ਲਈ ਕਿਉਂ ਖਾਸ ਹੈ। ਅਕਸਰ ਹੁੰਦਾ ਹੈ ਇੱਦਾਂ, ਜਿਹੜਾ ਬੰਦਾ ਸਾਡੇ ਲਈ ਖਾਸ ਹੁੰਦਾ ਉਹਦੇ ਲਈ ਅਸੀਂ ਬਿਲਕੁਲ ਵੀ ਖਾਸ ਨਹੀਂ ਹੁੰਦੇ। ਪਰ ਕੋਈ ਗੱਲ ਨਹੀਂ, ਮੈਂ ਤਾਂ ਇਹੀ ਪੁੱਛਣਾ ਚਾਹੂੰਗੀ ਕਿ ਅੱਜ ਲਿਖੇ ਕਿਉਂ ਇਹ ਅਲਫਾਜ਼ ਹੈ, ਕੀ ਦਿਲ ਵਿੱਚ ਵਸਿਆ ਹੈ ਅਤੇ ਕਿਉਂ ਦਿਲ ਉਦਾਸ ਹੈ। ਤਾਂ ਚਲੋ ਜੀ, ਅਗਲਾ ਮੈਸੇਜ ਪੜ੍ਹਦੇ ਹਾਂ। ਸਾਡੇ ਦੋਸਤ ਨੇ ਲਿਖਿਆ ਹੈ ਅਮਨਦੀਪ ਸਿੰਘ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ। ਓਕੇ, ਅੱਜ ਉਹਨਾਂ ਦੀ ਵਾਈਫ ਦਾ ਬਰਥਡੇ ਹੈ ਜਿਨ੍ਹਾਂ ਦਾ ਨਾਂ ਹੈ ਸਿਮਰ। ਹੈਪੀ ਬਰਥਡੇ ਡੀਅਰ ਵਾਈਫ ਸਿਮਰ, ਉਹਨਾਂ ਨੇ ਥੱਲੇ ਇਹ ਵੀ ਲਿਖਿਆ, ਉਹਨਾਂ ਨੂੰ ਡੈਡੀਕੇਟਿਡ ਹੈ ਇਹ ਮੈਸੇਜ। ਸਭ ਤੋਂ ਪਹਿਲਾਂ ਜੀ ਸਿਮਰ ਜੀ, ਬਹੁਤ ਬਹੁਤ ਵਧਾਈ ਹੋ ਤੁਹਾਨੂੰ ਜਨਮ ਦਿਨ ਦੀਆਂ। ਤੁਹਾਡਾ ਦਿਨ ਅੱਜ ਦਾ ਖੂਬਸੂਰਤ ਜਾਵੇ ਅਤੇ ਸਾਰੀਆਂ ਖੁਆਇਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਹੋਣ। ਖੁੱਲ੍ਹੀ ਕਿਸੇ ਕਿਤਾਬ ਦੇ ਵਰਗੀ ਹੈ, ਸੋਹਣੇ ਕਿਸੇ ਖੁਆਬ ਦੇ ਵਰਗੀ ਹੈ, ਜਾਂ ਕਹਾਂ ਸੱਜਦੇ ਖਿੜੇ ਗੁਲਾਬ ਦੇ ਵਰਗੀ ਹੈ ਤੂੰ ਮੇਰੇ ਲਈ। ਖੁੱਲ੍ਹੀ ਕਿਸੇ ਕਿਤਾਬ ਦੇ ਵਰਗੀ ਹੈ ਤੂੰ ਮੇਰੇ ਲਈ, ਗੁਰੂ ਘਰ ਦੀ ਪਾਕ ਪਵਿੱਤਰ ਬਾਣੀ ਵਰਗੀ ਹੈ, ਰਾਜੇ ਦੀ ਸੋਹਣੀ ਰਾਣੀ ਵਰਗੀ ਹੈ, ਜਾਂ ਕਹਾਂ ਪਿਆਸੇ ਨੂੰ ਮਿਲਦੇ ਪਾਣੀ ਵਰਗੀ ਹੈ ਤੂੰ ਮੇਰੇ ਲਈ। ਮਿੱਠੇ ਜਿਹੇ ਸੰਗੀਤ ਦੇ ਵਰਗੀ ਹੈ, ਕਿਸੇ ਸ਼ਾਇਰ ਦੇ ਗੀਤ ਦੇ ਵਰਗੀ ਹੈ, ਜਾਂ ਕਹਾਂ ਨਾ ਭੁੱਲਣ ਵਾਲੀ ਰੀਤ ਦੇ ਵਰਗੀ ਹੈ ਤੂੰ ਮੇਰੇ ਲਈ। ਸਵਰਗਾਂ ਨੂੰ ਜਾਂਦੇ ਰਾਹ ਵਰਗੀ ਹੈ, ਮੈਨੂੰ ਮੇਰੀ ਮਾਂ ਵਰਗੀ ਹੈ, ਜਾਂ ਕਹਾਂ ਮੇਰੇ ਲਈ ਤੂੰ ਸਾਂ ਵਰਗੀ ਹੈ ਤੂੰ ਮੇਰੇ ਲਈ। ਬਹੁਤ ਬਹੁਤ ਖੂਬਸੂਰਤ ਮੈਸੇਜ ਜੀ, ਅਤੇ ਤੁਹਾਡੀ ਵਾਈਫ ਨੂੰ ਮੁਬਾਰਕਾਂ ਅਤੇ ਤੁਹਾਨੂੰ ਵੀ ਮੁਬਾਰਕਾਂ। ਚਲੋ ਜੀ, ਵਧਦੇ ਅਗਲੇ ਮੈਸੇਜ ਵੱਲ। ਸਤਿ ਸ਼੍ਰੀ ਅਕਾਲ, ਦਿਲ ਅੱਜ ਸ਼ਾਇਰ ਹੈ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਮੈਡਮ ਮਹਿਕ ਜੀ ਮੈਸੇਜ ਭੇਜਿਆ ਜੀ, ਬਲਵਿੰਦਰ ਸਰਾਂ ਪਿੰਡ ਮੋਰਚੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਹਾਲਾਤ ਕਹਿ ਰਹੇ ਹੈ ਕਿ ਅਬ ਮੁਲਾਕਾਤ ਨਹੀਂ ਹੋਗੀ, ਉਮੀਦ ਕਰ ਰਹੀ ਹੈ ਸੋਰੀ ਹਾਲਾਤ ਕਹਿ ਰਹੇ ਹੈ ਕਿ ਅਬ ਮੁਲਾਕਾਤ ਨਹੀਂ ਹੋਗੀ, ਉਮੀਦ ਕਹਿ ਰਹੀ ਹੈ ਕਿ ਜ਼ਰਾ ਇੰਤਜ਼ਾਰ ਤੋਂ ਕਰ ਲੇ। ਬਹੁਤ ਬਹੁਤ ਬਹੁਤ ਖੂਬਸੂਰਤ ਮੈਸੇਜਸ ਅਤੇ ਸ਼ਾਇਰੀ। ਚਲੋ ਜੀ, ਹੁਣ ਸੁਣਦੇ ਹਾਂ ਇੱਕ ਖੂਬਸੂਰਤ ਜਿਹੀ ਗਜ਼ਲ ਜਗਜੀਤ ਸਿੰਘ ਦੀ ਜਿਹਦੀ ਆਵਾਜ਼ ਦੇ ਵਿੱਚ ਉਸਕੀ ਬਾਤੇ ਤੋਂ ਫੂਲ ਕੀ ਤਰ੍ਹਾਂ ਹੁੰਦੀ ਹੈ। ਚਲੋ ਜੀ, ਦੇਖਦੇ ਹਾਂ ਕਿੰਨੀ ਫੂਲ ਵਰਗੀਆਂ ਗੱਲਾਂ ਹੁੰਦੀਆਂ ਨੇ, ਅਤੇ ਮਿਲਦੇ ਹਾਂ ਇਸ ਗਜ਼ਲ ਦੇ ਉਸ ਪਾਰ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਸੁਣ ਰਹੇ ਹੋ ਜੀ, ਦਿਲ ਅੱਜ ਸ਼ਾਇਰ ਹੈ।

तुम हंसो तो खुशी मुझे होती है, तुम रूठो तो आंख मेरी रोती है, तुम दूर हो जाओ तो बेचैनी मुझे होती है, महसूस करके देखो मोहब्बत ऐसी होती है। हुण तां पता लग ही गया होएगा मोहब्बत कैसी हुंदी है। मोहब्बत दे विच सब इदां लगदा है खूबसूरत है, किसी की कमी किसी की कोई भी चीज़ माड़ी नहीं लगती। जिस बंदे नूं असीं प्यार करते हाँ वो सानू दिल दे सब तो करीब लगता है। ਤਾਂ ਚਲੋ ਜੀ ਵੱਧਦੇ ਹਾਂ ਅਸੀਂ ਆਪਣੇ ਅਗਲੇ ਮੈਸੇਜ ਦੇ ਵੱਲ। ਅਤੇ ਸਾਨੂੰ ਅਗਲਾ ਮੈਸੇਜ ਭੇਜਿਆ ਜੀ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ। ਪਾਲੀ ਜੀ ਨੇ ਸਾਨੂੰ ਮੈਸੇਜ ਭੇਜਿਆ, ਤਾਂ ਪੜ੍ਹਦੇ ਹਾਂ ਕੀ ਲਿਖਿਆ। ਸੁੱਖ ਵੇਲੇ ਸ਼ੁਕਰਾਨਾ ਕਰ, ਦੁੱਖ ਵੇਲੇ ਅਰਦਾਸ। ਸੁੱਖ ਵੇਲੇ ਸ਼ੁਕਰਾਨਾ ਕਰ, ਦੁੱਖ ਵੇਲੇ ਅਰਦਾਸ, ਰਹਿ ਕਰਦਾ ਬੰਦਿਆ ਰੱਬ ਨੂੰ ਹਰ ਵੇਲੇ ਯਾਦ। ਸੁੱਖ ਦੁੱਖ ਦਿਨ ਅਤੇ ਰਾਤ ਜਿਹੇ ਨੇ, ਇੱਕ ਮੁੱਕ ਗਈ ਸ਼ੁਰੂ ਦੂਜੀ ਬਾਤ ਜਿਹੇ ਨੇ। ਨਾ ਹੋਵੀਂ ਬਹੁਤ ਨਿਰਾਸ਼, ਸੁੱਖ ਵੇਲੇ ਸ਼ੁਕਰਾਨਾ ਕਰ ਤੇ ਦੁੱਖ ਵੇਲੇ ਅਰਦਾਸ। ਸਹੀ ਗੱਲ ਹੈ ਜੀ, ਸੁੱਖ ਵੇਲੇ ਸਾਨੂੰ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ ਅਤੇ ਦੁੱਖ ਵੇਲੇ ਅਰਦਾਸ। ਅਤੇ ਸੋਹਣੀ ਲਾਈਨਸ ਤੁਸੀਂ ਭੇਜੀਆਂ ਨੇ, ਅਤੇ ਆਈ ਹੋਪ ਇਹ ਚੀਜ਼ ਸਾਡੇ ਜਿਹੜੇ ਦੋਸਤ ਸੁਣ ਰਹੇ ਨੇ ਉਹਨਾਂ ਦੇ ਦਿਮਾਗ ਵਿੱਚ ਦਿਲ ਵਿੱਚ ਸ਼ਾਇਰੀ ਦੇ ਜ਼ਰੀਏ ਜ਼ਰੂਰ ਗਈ ਹੋਏਗੀ। ਚਲੋ ਜੀ ਪੜ੍ਹਦੇ ਹਾਂ ਅਗਲਾ ਮੈਸੇਜ। ਅਤੇ ਲਿਖਿਆ ਹੈ ਮੁਹੰਮਦ ਮੁਜ਼ੱਫਰ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ, ਮੈਂ ਜਾਣਦਾ ਹਾਂ

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ ਮੈਂ ਤੁਹਾਡੀ ਦੋਸਤ ਮਹਿਕ ਪ੍ਰੋਗਰਾਮ ਸੁਣ ਰਹੇ ਹੋ ਜਿਹਦੇ ਅੱਜ ਸ਼ਾਇਰ ਹੈ ਤੇ ਮਿਰਜ਼ਾ ਗਾਲਿਬ ਨੇ ਕੀ ਸੋਹਣੀ ਗੱਲਬਾਤ ਕੀਤੀ ਹੈ ਇਸ ਸ਼ਾਇਰੀ ਦੇ ਵਿੱਚ ਕਿ ਦਿਲ ਸਭ ਕੁਝ ਜਾਣਦਾ ਹੈ ਫਿਰ ਵੀ ਕੁਝ ਵੀ ਮੰਨਦਾ ਹੈ ਤੇ ਮੈਂ ਵੀ ਮੰਨਦੀ ਹਾਂ ਕਿ ਮੇਰੇ ਦੋਸਤਾਂ ਨੇ ਅੱਜ ਪ੍ਰੋਗਰਾਮ ਦੇ ਵਿੱਚ ਕਾਫੀ ਸੋਹਣੀਆਂ ਸੋਹਣੀਆਂ ਸ਼ਾਇਰੀਆਂ ਭੇਜੀਆਂ ਨੇ ਤੇ ਹਲੇ ਵੀ ਭੇਜ ਰਹੇ ਨੇ ਤਾਂ ਚਲੋ ਜੀ ਪੜ੍ਹਦੇ ਹਾਂ ਅਗਲੀ ਸ਼ਾਇਰੀ ਸੋਨੂੰ ਮਲੇਰ ਕੋਟਲਾ ਤੋਂ ਇਹਨਾਂ ਨੇ ਸਾਨੂੰ ਕੀ ਲਿਖਿਆ ਹੈ ਵੋ ਬਚਪਨ ਸੇ ਯਹੀ ਸੀਖਤਾ ਆਇਆ ਥਾ ਵੋ ਬਚਪਨ ਸੇ ਯਹੀ ਸੀਖਤਾ ਆਇਆ ਥਾ ਕਿ ਹਮੇਸ਼ਾ ਅੱਛਾ ਬਣੋ ਸਭ ਕਾ ਸਾਥ ਦੋ ਕਿਸੀ ਕਾ ਦਿਲ ਮਤ ਦੁਖਾਓ ਔਰ ਉਸਨੇ ਵਹੀ ਕੀਆ ਹਰ ਰਿਸ਼ਤੇ ਮੇਂ ਖੁਦ ਕੋ ਪੀਛੇ ਰੱਖਾ ਸਾਹਮਣੇ ਵਾਲੇ ਕੋ ਆਗੇ ਸ਼ੁਰੂ ਮੇਂ ਸਭ ਉਸੇ ਬਹੁਤ ਅੱਛਾ ਕਹਿਤੇ ਥੇ ਉਸਕੀ ਤਾਰੀਫ ਕਰਤੇ ਥੇ ਪਰ ਧੀਰੇ ਧੀਰੇ ਉਸਕੀ ਅੱਛਾਈ ਕੀ ਆਦਤ ਸਭ ਕੋ ਪੜ ਗਈ ਅਬ ਲੋਕ ਉਸੇ ਪੂਛਤੇ ਨਹੀਂ ਥੇ ਉਸੇ ਇਸਤੇਮਾਲ ਕਰਤੇ ਥੇ ਔਰ ਜਬ ਉਸਨੇ ਪਹਿਲੀ ਬਾਰ ਨਾ ਕਹਾ ਤੋ ਵਹੀ ਲੋਕ ਉਸੇ ਬਦਲਾ ਹੁਆ ਕਹਿਣੇ ਲਗੇ ਉਸ ਦਿਨ ਉਸੇ ਸਮਝ ਆਇਆ ਕਿ ਇਸ ਦੁਨੀਆ ਮੇਂ ਅੱਛਾ ਬਨਨਾ ਗਲਤ ਨਹੀਂ ਹੈ ਪਰ ਇਤਨਾ ਵੀ ਅੱਛਾ ਮਤ ਬਨੋ ਕਿ ਲੋਕ ਤੁਮੇ ਇਨਸਾਨ ਨਹੀਂ ਇੱਕ ਆਪਸ਼ਨ ਸਮਝਣੇ ਲਗੇ ਜਨਾਬ ਫਿਲਹਾਲ ਇਹ ਸ਼ਾਇਰੀ ਤਾਂ ਨਹੀਂ ਸੀ ਲੇਕਿਨ ਹਾਂ ਗੱਲ ਬਹੁਤ ਸੋਹਣੀ ਸੀ ਕਿ ਓਨਾ ਸੋਹਣਾ ਬਨੋ ਓਨਾ ਚੰਗਾ ਬਨੋ ਲੋਕਾਂ ਦੇ ਲਈ ਜਿੰਨਾ ਉਹ ਹਜ਼ਮ ਕਰ ਸਕਣ ਤਾਂ ਸੋਨੂ ਜੀ ਗੱਲ ਤੁਹਾਡੀ ਸੋਹਣੀ ਸੀ ਬਟ ਇਹ ਸ਼ਾਇਰੀ ਨਹੀਂ ਸੀ ਤਾਂ ਕੋਸ਼ਿਸ਼ ਕਰੋ ਕਿ ਸਾਨੂੰ ਸ਼ਾਇਰੀ ਦੇ ਵਿੱਚ ਆਪਣੇ ਦਿਲ ਦੇ ਜਜ਼ਬਾਤ ਜਿਹੜੇ ਨੇ ਉਹ ਦੱਸੋ ਚਲੋ ਜੀ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਲਿਖਿਆ ਹੈ ਐਫਐਮ ਦਿਲ ਸ਼ਾਇਰ ਹੈ ਗੁੱਡ ਆਫਟਰਨੂਨ ਆਰ ਜੀ ਮਹਿਕ ਮੈਡਮ ਜੀ ਗੁੱਡ ਆਫਟਰਨੂਨ ਜੀ ਸ਼ਾਇਰੀ ਕੀ ਲਿਖਿਆ ਠੀਕ ਹੈ ਅੱਗੇ ਲਿਖਿਆ ਹੈ ਜੀ ਮਾਂ ਬੇਟੇ ਕੇ ਲੀਏ ਖਾਮੋਸ਼ ਲਹਿਰੋ ਨੇ ਵੋ ਦਰਦ ਛੁਪਾ ਲਿਆ ਮਾਂ ਬੇਟੋ ਕੇ ਲੀਏ ਹੈ ਖਾਮੋਸ਼ ਲਹਿਰੋ ਨੇ ਵੋ ਦਰਦ ਛੁਪਾ ਲਿਆ ਮਾਂ ਕਾ ਆਂਚਲ ਵੀ ਆਜ ਭੀਗ ਸਾ ਗਿਆ ਬੇਟੇ ਕਾ ਹਾਥ ਥਾ ਜੋ ਕਭੀ ਥਾਮੇ ਰੱਖਾ ਵਕਤ ਨੇ ਦੋਨੋਂ ਕੋ ਏਕ ਸਾਥ ਸੁਲਾ ਦਿਆ ਬੜੀ ਇਮੋਸ਼ਨਲ ਜਿਹੜੀਆਂ ਲਾਈਨਸ ਸੀ ਕਿਰਨ ਨਰੂਲਾ ਜੀ ਗ੍ਰੀਨ ਪਾਰਕ ਕਪੂਰਥਲਾ ਤੋ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਅਤੇ ਸਾਡੇ ਨਾਲ ਇਹ ਸਾਂਝਾ ਕਰਨ ਦੇ ਲਈ ਤਾਂ ਚਲੋ ਜੀ ਵਧਦੇ ਹਾਂ ਆਪਣੀ ਅਗਲੀ ਗਜ਼ਲ ਵੱਲ ਅਤੇ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਤੁਮ ਬੈਠੇ ਹੋ ਲੇਕਿਨ ਜਾਤੇ ਦੇਖ ਰਹਾ ਹੂੰ ਇਹ ਸੁਣਦੇ ਹਾਂ ਮਿਲਦੇ ਹਾਂ ਇਸ ਗਜ਼ਲ ਦੇ ਉਸ ਪਾਰ ਅਤੇ ਤੁਸੀਂ ਸਾਡੇ ਨਾਲ ਆਪਣੀਆਂ ਸ਼ਾਇਰੀਆਂ ਆਪਣੀਆਂ ਗੱਲਾਂ ਆਪਣੇ ਦਿਲ ਦੇ ਹਾਲ ਸਾਂਝੇ ਕਰਦੇ ਰਹੋ 9855101027 ਨੰਬਰ 'ਤੇ ਮੈਂ ਤੁਹਾਡੀ ਉਡੀਕ ਕਰ ਰਹੀ ਹਾਂ ਆਪਣੀ ਦੋਸਤ ਮਹਿਕ

दिल से दिल की दूरी नहीं होती, काश हमारे बीच कोई मजबूरी नहीं होती, काश आपसे अभी मिलने की तमन्ना है, लेकिन कहते हैं हर तमन्ना पूरी नहीं होती, पर एक तमन्ना तो पूरी हो रही है साढ़े दोस्तों की, जिहड़ी वो चाहते ने कि उन्हां दी जिहड़ी शायरी ने वो प्रोग्राम दे विच बोली जाए, बाकी लोग जिहड़े ने उन्हां दी शायरी नूं सुनन, तां मैनूं लगता है कि सुन भी रहे ने ते मेरे दोस्त भेज भी रहे ने। ते अगली शायरी सानूं भेजी है जी सुभाष चंद्र वस्त, गिद्दड़ बाहा तो, ते लिखिया है जी, सिसकियों के बीच में ही शब्द सारे खो गए, वो जो अपने थे कभी अब तो पराए हो गए, पास मेरे आंसुओं का एक समंदर रह गया, अलविदा वो जाते जाते आज हमको कह गए। कोई गल नहीं जी, कोई गल नहीं सुभाष जी, वो तुहानू अलविदा कह गए हैं, पर असी यानी कि FM रेनबो वाले तुहानू अलविदा नहीं कहेंगे, क्योंकि प्रोग्राम चल रहा है, तो असी अज भी तुहाडे नाल आ, कल भी तुहाडे नाल रहांगे। सो साडे नाल तुसी अपनियां गल्लां शेयर कर सकते हो प्रोग्राम दे लाज शायर है दे विच। तो चलो जी अगले मैसेज वल वधदे हां, सानू की लिखिया है जी, ओके जसल जी ने सानू मैसेज भेजिया है, लिखिया है मेन बाज़ार पिंड चौके जिला बठिंडा तो बसंत सिंह टेलर ते, हाँ जी जसल बेटा लवदीप सिंह जसल जी, ओके की होया जे पैर नंगे, जिन्हों की लत्तां नहीं हैगियां वह भी टाइम लंघाउंदे ने, की होया जे ऐनक लग गई, जिन्हों दी अखां नहीं हैगियां वह भी टाइम लंघाउंदे ने, की होया जे लत्तां की होया जे छत टपकदी है, जिस दे सर ते छत है नहीं ਉਹ ਵੀ ਟਾਈਮ ਲੰਘਾਉਂਦੇ ਨੇ, ਕਿੱਥੇ ਕਦੇ ਤੇ ਕੀ ਹੋ ਜਾਣਾ ਕਿਸੇ ਨੂੰ ਕੁਝ ਨਹੀਂ ਪਤਾ, ਜੱਸਲ ਬੰਦਾ ਫਿਰ ਵੀ ਤਾਂ ਜ਼ਿੰਦਗੀ ਜਿਉਂਦਾ ਹੈ। ਸਹੀ ਗੱਲ ਹੈ ਜੀ, ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ, ਅਤੇ ਅਸੀਂ ਇਹੀ ਸੋਚਦੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ, ਬੰਦਾ ਉਹ ਵੀ ਹੈ ਜਿਹਦੇ ਕੋਲ ਅੱਖਾਂ ਨਹੀਂ ਹੈਗੀਆਂ, ਲੱਤਾਂ ਨਹੀਂ ਹੈਗੀਆਂ, ਕੰਨ ਨਹੀਂ ਹੈਗੇ, ਜਾਂ ਕੋਈ ਸੁਣ ਨਹੀਂ ਸਕਦਾ, ਕਾਫੀ ਚੀਜ਼ਾਂ ਨੇ, ਫਿਰ ਵੀ ਉਹ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਕਰਕੇ ਲੜ ਰਿਹਾ ਹੈ, ਅਤੇ ਅਸੀਂ ਕਿਉਂ ਨਹੀਂ ਲੜ ਸਕਦੇ, ਅਸੀਂ ਵੀ ਲੜ ਸਕਦੇ ਹਾਂ। ਤਾਂ ਚਲੋ ਜੀ, ਬਹੁਤ ਬਹੁਤ ਖੂਬਸੂਰਤ ਮੈਸੇਜ ਭੇਜੇ ਨੇ, ਸੋਹਣੇ ਮੈਸੇਜ ਭੇਜੇ ਨੇ, ਅਤੇ ਦਿਲ ਤਾਂ ਮੇਰਾ ਖੁਸ਼ ਹੋ ਹੀ ਗਿਆ ਅੱਜ ਦੇ ਮੈਸੇਜ ਪੜ੍ਹ ਕੇ। ਅਗਲੇ ਮੈਸੇਜ ਵੀ ਅਸੀਂ ਪੜ੍ਹਦੇ ਹਾਂ, ਟਾਈਮ ਸਾਡੇ ਕੋਲ ਹਲੇ ਹੈਗੇ ਨੇ 22 ਮਿੰਟ, ਅਤੇ ਦੇਖਦੇ ਹਾਂ। ਓਕੇ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ, ਪਿਆਰ ਔਰ ਮੌਤ ਸੇ ਡਰਤਾ ਕੌਣ ਹੈ, ਪਿਆਰ ਔਰ ਮੌਤ ਸੇ ਡਰਤਾ ਕੌਣ ਹੈ, ਪਿਆਰ ਤੋਂ ਹੋ ਜਾਤਾ ਹੈ ਕਰਤਾ ਕੌਣ ਹੈ, ਹਮ ਤੋ ਕਰਦੇ ਪਿਆਰ ਮੇ ਜਾਨ ਵੀ ਕੁਰਬਾਨ, ਪਰ ਪਤਾ ਤੋ ਚਲੇ ਹਮਸੇ ਪਿਆਰ ਕਰਤਾ ਕੌਣ ਹੈ। ਵਾਹ ਜੀ ਵਾਹ, ਸੋਨੂ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ, ਅੱਖੇ ਅਤੇ ਨੈਕਸਟ ਮੈਸੇਜਿਸ, ਮੁਹੱਬਤ ਕਾ ਕੋਈ ਇਰਾਦਾ ਤੋ ਨਹੀਂ ਥਾ ਮੇਰਾ, ਪਰ ਮੁਝੇ ਦੇਖਾ ਤੋ ਨੀਯਤ ਬਦਲ ਗਈ, ਪਰ ਤੁਝੇ ਦੇਖਾ ਤੋ ਨੀਯਤ ਬਦਲ ਗਈ, ਨਾ ਜਾਣੇ ਕੌਣ ਸੀ ਕੋਸ਼ਿਸ਼ ਥੀ ਤੇਰੀ ਬਾਤੋਂ ਮੇ, ਕਿ ਤੁਝ ਸੇ ਬਾਤ ਕਰਤੇ ਕਰਤੇ ਮੇਰੀ ਦੁਨੀਆ ਹੀ ਬਦਲ ਗਈ। ਵਾਹ ਜੀ ਵਾਹ, ਹੋਰ ਵੀ ਮੈਸੇਜਿਸ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਭੇਜ ਸਕਦੇ ਹੋ, ਨੰਬਰ ਨੋਟ ਡਾਊਨ ਕਰ ਲਓ ਜੀ, 9855101027। ਇਸ ਮੈਸੇਜ ਇਸ ਨੰਬਰ 'ਤੇ ਵਟਸਐਪ ਰਾਹੀਂ ਤੁਸੀਂ ਸਾਨੂੰ ਆਪਣੀਆਂ ਸ਼ਾਇਰੀਆਂ, ਦਿਲ ਦੇ ਹਾਲ ਭੇਜ ਸਕਦੇ ਹੋ। ਤਾਂ ਚਲੋ ਜੀ ਸੁਣਦੇ ਹਾਂ ਅਗਲੀ ਗਜ਼ਲ, ਤੇਰੀਆਂ ਅੱਖੋਂ ਸੇ ਹੀ ਹੋ ਜਾਓਗੇ ਓਹੋ।

धूप है मेरे पीछे, आगे साया है। लोग मिल जाते हैं कहानी बनकर, दिल में बस जाते हैं निशानी बनकर। लोग मिल जाते हैं कहानी बनकर, दिल में बस जाते हैं निशानी बनकर। गुलजार कहते हैं जिन्हें हम रखना चाहते हैं अपनी आंखों में, क्यों निकल जाते हैं वो पानी बनकर। ਅਕਸਰ ਇੱਦਾਂ ਹੀ ਹੁੰਦਾ ਹੈ, ਜਿਹਨੂੰ ਅਸੀਂ ਆਪਣੇ ਦਿਲ ਦੇ ਕਰੀਬ ਰੱਖਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਰਹੇ, ਉਹੀ ਬੰਦਾ ਸਾਡੇ ਤੋਂ ਦੂਰ ਹੋ ਜਾਂਦਾ ਹੈ। ਫਿਰ ਕੀ ਆਉਂਦੇ ਨੇ, ਫਿਰ ਅੱਖਾਂ 'ਚੋਂ ਪਾਣੀ ਆਉਂਦਾ ਹੈ, ਅਸੀਂ ਰੋਂਦੇ ਹਾਂ ਕਿ ਸ਼ਾਇਦ ਕਾਸ਼ ਉਹ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਵਾਪਸ ਆ ਜਾਏ। ਪਰ ਫਿਲਹਾਲ ਇੱਦਾਂ ਹੁੰਦਾ ਨਹੀਂ ਹੈ, ਕਿਉਂਕਿ ਇਹ ਜ਼ਿੰਦਗੀ ਹੈ। ਤਾਂ ਚਲੋ ਜੀ, ਵੱਧਦੇ ਹਾਂ ਅਗਲੇ ਮੈਸੇਜ ਦੇ ਵੱਲ। ਕੀ ਲਿਖਿਆ ਸਾਡੇ ਦੋਸਤ ਨੇ, ਸਾਨੂੰ ਸ਼ਾਇਰੀਆਂ ਭੇਜੀਆਂ ਨੇ, ਅਤੇ ਪਿੰਡ ਮਹਿਰਮਪੁਰ ਨਵਾਂ ਸ਼ਹਿਰ ਤਰਲੋਚਨ ਟੇਲਰ ਨਿੱਕੀ ਮੈਡਮ ਜੀ, ਤੁਹਾਡਾ ਮੋਸਟ ਵੈਲਕਮ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੈਸੇਜ ਵਿੱਚ ਲਿਖਿਆ ਹੈ ਕਿ ਮੈਂ ਚਾਹੁੰਦੀ ਹਾਂ ਕਿ ਤੇਰੇ ਸਾਹਾਂ ਦੀ ਸੁਗੰਧ ਵਿੱਚ ਘੁੱਲ ਜਾਵਾਂ ਮਿੱਤਰਾਂ। ਮੈਂ ਚਾਹੁੰਦੀ ਹਾਂ ਕਿ ਤੇਰੇ ਸਾਹਾਂ ਦੀ ਸੁਗੰਧ ਵਿੱਚ ਘੁੱਲ ਜਾਵਾਂ ਮਿੱਤਰਾਂ, ਮੈਂ ਨਾਲ ਨਾਲ ਚੱਲਾਂ ਤੇਰੇ ਜਿਵੇਂ ਰਾਤ ਚਾਨਣੀ 'ਚ ਚੱਲੇ ਪਰਛਾਵਾਂ ਮਿੱਤਰਾਂ। ਤੇਰੇ ਦੁੱਖ ਲੱਗ ਜਾਵਣ ਮੈਨੂੰ, ਨਾ ਲੱਗਣ ਹਵਾਵਾਂ ਤੱਤੀਆਂ ਤੈਨੂੰ ਮਿੱਤਰਾਂ, ਤੇਰੇ ਮੇਰੇ ਮੱਥੇ ਦੀ ਇੱਕ ਤਕਦੀਰ ਹੋਵੇ, ਮੈਂ ਸਦਾ ਮੰਗਦੀ ਰਵਾਂ ਰੱਬ ਤੋਂ ਦੁਆਵਾਂ ਮਿੱਤਰਾਂ। ਬਹੁਤ ਬਹੁਤ

ਸੂਰਜ ਜੀ ਤੇ ਮਹਿਕ ਜੀ, ਓਕੇ ਜੀ, ਇਹ ਸਾਨੂੰ ਨਾ ਮੈਸੇਜ ਲਿਖ ਰਹੇ ਨੇ ਕਿ ਮੇਰਾ ਮੈਸੇਜ ਕਿਉਂ ਨਹੀਂ ਪੜਿਆ। ਪੜ੍ਹ ਦਿੱਤਾ ਜੀ, ਤੁਹਾਡਾ ਮੈਸੇਜ ਵੀ ਬਾਰੀ ਆ ਰਹੀ ਹੈ, ਹੌਲੀ ਹੌਲੀ ਆ ਰਹੀ ਹੈ। ਕੋਈ ਗੱਲ ਨਹੀਂ, ਅਗਲੇ ਮੈਸੇਜ ਵੱਲ ਵਧਦੇ ਹਾਂ। ਕੀ ਲਿਖਿਆ ਹੈ? ਤੇ ਬਾਰਿਸ਼ ਕੀ ਬੂੰਦ ਸੇ ਕਹਿ ਦੋ ਜ਼ਰਾ ਜ਼ੋਰ ਸੇ ਬਰਸੇ, ਮੁਝ ਸੇ ਰੂਠ ਕਰ ਵੋ ਜਾ ਨਾ ਪਾਏ। ਕਿੰਨੀ ਸੋਹਣੀ ਲਾਈਨ ਹੈ, ਤਿੰਨ ਲਾਈਨਾਂ ਨੇ ਅਤੇ ਤਿੰਨਾਂ ਵਿੱਚ ਕਿੰਨਾ ਜ਼ਿਆਦਾ ਮਤਲਬ ਗਹਿਰੀ ਹੈ ਨਾ। ਕਿਸੇ ਨੂੰ ਰੋਕਣਾ ਹੋਵੇ ਤਾਂ ਸਿਰਫ ਇਹ ਕਹਿ ਦਿਉ ਕਿ ਬਾਰਿਸ਼ ਕੀ ਬੂੰਦ ਸੇ ਕਹਿ ਦਿਉ ਜ਼ਰਾ ਜ਼ੋਰ ਸੇ ਬਰਸੇ, ਮੁਝ ਸੇ ਰੂਠ ਕਰ ਵੋ ਜਾ ਨਾ ਪਾਏ। ਤਾਂ ਚਲੋ ਜੀ, ਅਗਲਾ ਇਹਨਾਂ ਨੇ ਭੇਜਿਆ ਹੈ ਸਾਨੂੰ, ਲਿਖਿਆ ਹੈ, ਅਰੇ ਸੁਨੋ ਮੇਰੇ ਹੱਥ ਤੁਮ ਹੀ ਥਾਮ ਲਓ ਨਾ, ਸਭ ਨੇ ਛੋੜ ਦਿਆ ਹੈ ਮੁਝੇ ਤੁਮਹਾਰਾ ਸਮਝ ਕਰ। ਇਹ ਤਾਂ ਉਹੀ ਚੀਜ਼ ਹੋ ਗਈ ਕਿ ਦੋ ਬੈਸਟ ਫਰੈਂਡ ਨੇ, ਮੇਲ ਅਤੇ ਫੀਮੇਲ, ਦੋਵੇਂ ਆਪਸ ਦੇ ਵਿੱਚ ਇੰਨੇ ਜ਼ਿਆਦਾ ਬੋਂਡਿੰਗ ਹੈ, ਇੰਨੀ ਸੋਹਣੀ ਬੋਂਡਿੰਗ ਹੈ ਕਿ ਤੀਜਾ ਬੰਦਾ ਜਿਹੜਾ ਹੈ ਉਹ ਉਸ ਪਰਸਨ 'ਤੇ ਉਹਨੂੰ ਕਹਿ ਹੀ ਨਹੀਂ ਸਕਦਾ ਆਪਣੇ ਦਿਲ ਦੀ ਗੱਲ ਕਿ ਹਾਂ ਮੈਂ ਵੀ ਤੈਨੂੰ ਪਸੰਦ ਕਰਦਾ, ਕਿਉਂਕਿ ਉਹ ਪਹਿਲਾਂ ਹੀ ਸਮਝ ਚੁੱਕਿਆ ਹੈ ਕਿ ਯਾਰ ਇਹ ਤਾਂ ਦੋਵੇਂ ਇਕੱਠੇ ਨੇ, ਹੈ ਨਾ। ਅਤੇ ਇਹੀ ਗੱਲ ਹੈ, ਅਰੇ ਸੁਨੋ ਮੇਰੇ ਹੱਥ ਤੁਮ ਹੀ ਥਾਮ ਲਓ ਨਾ, ਸਭ ਨੇ ਛੋੜ ਦਿਆ ਹੈ ਮੁਝੇ ਤੁਮਹਾਰਾ ਸਮਝ ਕਰ। ਅਗਲਾ ਮੈਸੇਜ ਹੈ ਜੀ, ਲਿਖਿਆ ਹੈ ਇਹਨਾਂ ਨੇ, ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ, ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ, ਫਿਰ ਵੀ ਕਭੀ ਅਬ ਨਾਮ ਤੋ ਤੇਰੇ ਆਵਾਜ਼ ਮੈਂ ਨਾ ਦੂੰਗਾ, ਆਵਾਜ਼ ਮੈਂ ਨਾ ਦੂੰਗਾ। ਓਕੇ, ਇਹਨਾਂ ਨੇ ਨਾਂ ਨਹੀਂ ਲਿਖਿਆ ਕਿ ਇਹਨਾਂ ਨੇ ਭੇਜਿਆ, ਪਰ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਆਪਣੇ ਮੈਸੇਜ, ਆਪਣੀ ਸ਼ਾਇਰੀ, ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਅਤੇ ਇੱਦਾਂ ਹੀ ਸਾਨੂੰ ਮੈਸੇਜਸ ਭੇਜਦੇ ਰਹੋ, ਨੰਬਰ ਨੋਟ ਡਾਊਨ ਕਰ ਲਓ ਜੀ, 9855-10-1027। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਦਿਲ ਅੱਜ ਸ਼ਾਇਰ ਹੈ।

दिले नादान तुझे हुआ क्या है, दिले नादान तुझे हुआ क्या है, किन्नी सोहनी गजल है ना। कहंदे ने दिले नादान तेनू होया की है, तू क्यों उन्हां दे राह तकदा रहंदा है, जिन्हां दी दुनिया च सच दा कोई मोल ही नहीं हैगा, जिन्हां नू पता ही नहीं है इश्क की है, जिन्हां नू पता ही नहीं है प्यार की है, किसी चीज़ दा नहीं पता। असी जिहड़ी है वफा दी चादर ओढ़ के खड़े रहे हैं, है ना, ते वो बेपरवाह हवा वर्गे लंघ गए, साडे जज्बात किताबा वर्गे खुल गए, पर उन्होंने एक पन्ना भी नहीं पढ़िया। ये इश्क भी अजीब खेड है, जिथे दिल हार के भी मुस्कुराउंदा है ते अखा रो के भी चुप हो जांदियां ने। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸੁਣ ਰਹੀ ਸੀ ਜੀ ਦਿਲ ਅੱਜ ਸ਼ਾਇਰ ਹੈ। ਤੇ ਅੱਜ ਦੀ ਮਹਿਫਿਲ ਦਿਲ ਅੱਜ ਸ਼ਾਇਰ ਹੈ ਜੀ, ਅਸੀਂ ਦਿਲ ਦੇ ਉਹ ਸਾਰੇ ਰਾਜ਼ ਸੁਣੇ, ਉਹ ਅਕਸਰ ਜਿਹੜੇ ਅਲਫਾਜ਼ ਦੇ ਵਿੱਚ ਜਾਂ ਲਫਜ਼ਾਂ ਦੇ ਵਿੱਚ ਅਸੀਂ ਨਹੀਂ ਕਹਿ ਪਾਉਂਦੇ, ਜਿੱਥੇ ਇਸ਼ਕ ਦੀ, ਦਰਦ ਦੀ, ਵਫਾ ਦੀ ਹਲਕੀ ਜਿਹੀ ਮਹਿਕ ਵੀ ਆਈ। ਪਰ ਯਾਦ ਰੱਖੋ, ਹਰ ਅਧੂਰੀ ਕਹਾਣੀ ਵਿੱਚ ਇੱਕ ਖੂਬਸੂਰਤ ਅਹਿਸਾਸ ਜ਼ਰੂਰ ਹੁੰਦਾ ਹੈ। ਪਰ ਕੋਈ ਗੱਲ ਨਹੀਂ ਜੀ, ਜੇਕਰ ਤੁਹਾਡੇ ਦਿਲ ਦੇ ਜਿਹੜੇ ਅਲਫਾਜ਼ ਹੈ, ਜਿਹੜੇ ਦਿਲ ਦੀਆਂ ਚੀਜ਼ਾਂ ਨੇ, ਉਹ ਦਿਲ ਵਿੱਚ ਰਹਿ ਗਈਆਂ ਨੇ, ਤੁਸੀਂ ਨਹੀਂ ਸਾਡੇ ਨਾਲ ਸਾਂਝੀ ਕੀਤੀਆਂ, ਕੋਈ ਗੱਲ ਨਹੀਂ, ਅਸੀਂ ਰੋਜ਼ ਹੀ ਆਉਂਦੇ ਹਾਂ 2 ਤੋਂ 3 ਵਜੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਇਹਦੇ ਵਿੱਚ, ਤੁਸੀਂ ਕੱਲ੍ਹ ਸ਼ੇਅਰ ਕਰ ਲੈਣਾ, ਕੋਈ ਗੱਲ ਨਹੀਂ। ਪਰ ਫਿਲਹਾਲ ਮੈਨੂੰ ਤੁਹਾਡੇ ਤੋਂ ਚਾਹੀਦੀ ਹੈ ਇਜਾਜ਼ਤ, ਜਾਣਾ ਪਏਗਾ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਾਂਗੀ ਹੁਣ 4 ਵਜੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਫਿਰ ਮੁਲਾਕਾਤ ਹੋਏਗੀ 6 ਵਜੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ। ਪਰ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ।

ਸ਼੍ਰੀਕਾਲ, ਨਮਸਕਾਰ, ਆਦਾਬ। ਹਾਂਜੀ ਦੋਸਤੋ, ਮੈਂ ਫੇਰ ਆ ਗਈ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ, ਯਾਨੀ ਕਿ ਤੁਹਾਡੀ ਆਪਣੀ ਦੋਸਤ ਮਹਿਕ। ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ FM ਰੇਨਬੋ ਚੈਨਲ ਹੈ। ਅੱਗ ਜੇ ਕਾਬੂ ਵਿੱਚ ਹੋਵੇ ਤਾਂ ਜ਼ਿੰਦਗੀ ਰੋਸ਼ਨ ਕਰਦੀ ਹੈ, ਪਰ ਜੇ ਬੇਕਾਬੂ ਹੋ ਜਾਵੇ ਤਾਂ ਸਭ ਕੁਝ ਸਵਾਹ ਕਰ ਦਿੰਦੀ ਹੈ। ਇਸ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਏਗਾ ਤੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਅੱਜ ਅਸੀਂ ਇਸੇ ਬਾਰੇ ਗੱਲਬਾਤ ਕਰਾਂਗੇ। ਅੱਜ ਗੱਲ ਹੋਏਗੀ ਜੀ ਰੋਡ ਦੇ ਉੱਤੇ ਲੱਗਣ ਵਾਲੀ ਅੱਗ ਦੀ, ਘਰ ਦੇ ਵਿੱਚ ਲੱਗਣ ਵਾਲੀ ਅੱਗ ਦੀ, ਯਾਨੀ ਫਾਇਰ ਸੇਫਟੀ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਜਿੱਦਾਂ ਤਾਲੀ ਇੱਕ ਹੱਥ ਤੋਂ ਨਹੀਂ ਵੱਜਦੀ, ਦੋਵੇਂ ਹੱਥਾਂ ਤੋਂ ਵੱਜਦੀ ਹੈ, ਉਸੇ ਤਰੀਕੇ ਦੇ ਨਾਲ ਗੱਲ ਵੀ ਇੱਕ ਪਾਸਿਓਂ ਨਹੀਂ ਹੁੰਦੀ ਹੈ, ਦੋ ਜਣੇ ਮਿਲ ਕੇ ਗੱਲਬਾਤ ਕਰਦੇ ਆ ਨਾ ਤਾਂ ਹੀ ਗੱਲ ਬਣਦੀ ਹੈ। ਤੇ ਅੱਜ ਇਸ ਟੌਪਿਕ ਤੇ ਤੁਸੀਂ ਮੇਰੇ ਨਾਲ ਗੱਲ ਕਰੋਗੇ, ਯਾਨੀ ਆਪਣੇ ਵਿਚਾਰ ਦੱਸੋਗੇ, ਜੇਕਰ ਅੱਗ ਲੱਗ ਜਾਵੇ ਤਾਂ ਕਿਵੇਂ ਤੁਸੀਂ ਉਸ ਨੂੰ ਓਵਰਕਮ ਕਰੋਗੇ, ਕਿਸ ਤਰੀਕੇ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਸਾਂਭੋਗੇ। ਤੇ ਤੁਹਾਡੀ ਜਿਹੜੀ ਆ ਫਰਮਾਇਸ਼ਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹ ਵੀ ਮੈਂ ਤੁਹਾਡੇ ਤੋਂ ਲਵਾਂਗੀ ਤੇ ਤੁਸੀਂ ਮੈਨੂੰ ਦੱਸੋਗੇ। ਤੇ ਇਸ ਲਈ ਤੁਹਾਨੂੰ ਲੈਣਾ ਪਏਗਾ ਜੀ ਨੰਬਰ, ਤਾਂ ਨੰਬਰ ਨੋਟ ਡਾਊਨ ਕਰ ਲਓ, 01812342174। ਇੱਕ ਵਾਰ ਫੇਰ ਸੁਣ ਲਓ, 01812342374. ਛੇਤੀ ਛੇਤੀ ਕਾਲ ਕਰੋ, ਮੈਂ ਤੁਹਾਡੀ ਕਾਲ ਦੀ ਉਡੀਕ ਕਰ ਰਹੀ ਹਾਂ, ਵੇਟ ਕਰ ਰਹੀ ਹਾਂ। ਕਾਲ ਕਰਕੇ ਜ਼ਰੂਰ ਮੈਨੂੰ ਦੱਸਿਓ ਕਿ ਕਿਵੇਂ ਤੁਸੀਂ ਅੱਗ ਨੂੰ ਸੰਭਾਲਦੇ ਹੋ।

0: ਟੁੱਟੇ ਦਿਲ ਦੀ ਪੀੜ ਤਾਂ ਸਹੀ ਨਹੀਂ ਜਾਂਦੀ, ਪਰ ਇੱਦਾਂ ਕਿੱਦਾਂ ਹੋ ਜਾਏ ਕਿ ਅੱਗ ਲੱਗੇ ਤਾਂ ਲੱਗੀ ਜਾਵੇ, ਨਹੀਂ ਜੀ ਅੱਗ ਨੂੰ ਅਸੀਂ ਲੱਗਣ ਨਹੀਂ ਦਿੰਦਾ ਦੇਣਾ। ਅਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹੈਲੋ ਜਲੰਧਰ, ਅਸੀਂ ਅੱਗ ਬਾਰੇ ਗੱਲ ਕਰਨੀ ਹੈ, ਫਾਇਰ ਸੇਫਟੀ ਬਾਰੇ ਗੱਲ ਕਰਨੀ ਹੈ ਕਿ ਕਿਵੇਂ ਅਸੀਂ ਅੱਗ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਪਰ ਤੁਹਾਨੂੰ ਕੀ ਪਤਾ ਜਿਹੜੀ ਅੱਗ ਹੈ ਉਹ ਤਿੰਨ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ। ਜੇਕਰ ਅੱਗ ਲੱਗਣੀ ਹੈ ਤਾਂ ਤਿੰਨ ਚੀਜ਼ਾਂ ਜੇਕਰ ਉੱਥੇ ਮੌਜੂਦ ਨੇ ਤਾਂ ਡੈਫੀਨੇਟਲੀ 100% ਸ਼ੋਰਿਟੀ ਹੈ ਕਿ ਅੱਗ ਲੱਗੇਗੀ ਹੀ ਲੱਗੇਗੀ। ਅਤੇ ਹੁਣ ਤੁਹਾਡੇ ਦਿਮਾਗ ਵਿੱਚ ਆ ਰਹੇ ਹੋਗਾ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ। ਪਹਿਲੀ ਚੀਜ਼ ਹੈ ਜੀ ਫਿਊਲ ਯਾਨੀ ਬਾਲਣ, ਦੂਜੀ ਚੀਜ਼ ਹੈ ਜੀ ਗਰਮੀ ਹੀਟ, ਤੀਜੀ ਚੀਜ਼ ਹੈ ਆਕਸੀਜਨ। ਇਹ ਤਿੰਨੋਂ ਚੀਜ਼ਾਂ ਮਿਲ ਕੇ ਟ੍ਰਾਇੰਗਲ ਜੇਕਰ ਪੂਰਾ ਹੋ ਗਿਆ ਤਾਂ ਅੱਗ ਲੱਗ ਸਕਦੀ ਹੈ। ਤਾਂ ਚਲੋ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰ ਵੀ ਜੁੜ ਗਏ ਨੇ, ਪੁੱਛਦੇ ਹਾਂ ਉਹਨਾਂ ਤੋਂ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਹੈ ਜਾਂ ਨਹੀਂ ਹੋਇਆ, ਅਤੇ ਨਾਲ ਹੀ ਉਹਨਾਂ ਦੀ ਫਰਮਾਇਸ਼ ਵੀ ਪੁੱਛਦੇ ਹਾਂ। ਹੈਲੋ
1: ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਗਿਆਨ ਸਿੰਘ ਖੇਡਾ, ਪਿੰਡ ਲੋਹਗੜ ਠਾਕਰਾ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦਾ ਜੀ।
0: ਬਹੁਤ ਬਹੁਤ ਸਵਾਗਤ ਹੈ ਗਿਆਨ ਜੀ ਤੁਹਾਡਾ ਸਾਡੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ।
1: ਹਾਂਜੀ, ਤੁਹਾਡਾ ਬਹੁਤ ਧੰਨਵਾਦ ਜੀ।
0: ਹਾਂਜੀ, ਹੁਣ ਤੁਸੀਂ ਆ ਗਏ ਹੋ ਤਾਂ ਥੋੜ੍ਹਾ ਜਿਹਾ ਗਿਆਨ ਜਿਹੜਾ ਹੈ ਸਾਨੂੰ ਵੀ ਦੇ ਦਿਓ। ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਹੈ ਗਿਆਨ ਜੀ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਫਾਇਰ ਸੇਫਟੀ ਕਿੰਨੀ ਜ਼ਿਆਦਾ ਜ਼ਰੂਰੀ ਹੈ, ਅਤੇ ਜੇਕਰ ਅੱਗ ਲੱਗ ਜਾਂਦੀ ਹੈ ਜਾਂ ਫਿਰ ਤੁਹਾਡੇ ਨਾਲ ਕਦੇ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਹੋਵੇ ਤਾਂ ਤੁਸੀਂ ਕਿਵੇਂ ਕਾਬੂ ਕੀਤਾ, ਅਤੇ ਜੇਕਰ

0: ਲੱਗ ਜਾਂਦੀ ਹੈ ਤਾਂ ਕਿਵੇਂ ਕਾਬੂ ਕਰੋਗੇ ਤੁਸੀਂ ਅੱਗ ਨੂੰ?
1: ਮੈਡਮ ਗੱਲ ਇੱਦਾਂ ਕਿ ਸਾਡੇ ਇੱਕ ਵਾਰ ਅੱਗ ਲੱਗ ਗਈ ਸੀ, ਉਦੋਂ ਮੈਂ ਸੁਲਤਾਨਪੁਰ ਹੁੰਦਾ ਸੀ।
0: ਅੱਛਾ ਜੀ।
1: ਅਸੀਂ ਗੁਆਂਢੀਆਂ ਨੂੰ ਕਿਹਾ, ਉਹ ਯਕਦਮ ਆ ਗਏ, ਪਾਣੀਆਂ ਬਾਲਟੀਆਂ ਲੈ ਲੈ ਗਏ
0: ਜੀ,
1: ਹੋਰ ਬੰਦੇ ਇਕੱਠੇ ਹੋ ਗਏ ਤੇ ਅਸੀਂ ਅੱਗ ਦੇ ਝਾਟੇ 'ਚ ਕਾਬੂ ਆ ਲਿਆ।
0: ਅੱਛਾ ਜੀ।
1: ਆਪਾਂ ਨੂੰ ਗਰਮੀਆਂ ਨੂੰ ਚਾਹੀਦਾ ਕਿ ਪਾਣੀ ਖੁੱਲ੍ਹਾ ਰੱਖਣਾ ਚਾਹੀਦਾ, ਬਰਤਨ ਹੋਣ ਜਾਂ ਟੈਂਕੀਆਂ ਹੋਣ ਆਪਣੀਆਂ, ਤੇ ਤਾਂ ਹੀ ਅੱਗ ਤੋਂ ਅਸੀਂ ਕਾਬੂ ਕਰ ਸਕਦੇ ਹਾਂ।
0: ਅੱਛਾ ਜੀ, ਤੁਸੀਂ ਇੱਦਾਂ ਕੀਤਾ। ਪਰ ਇਹ ਵੀ ਚੀਜ਼ ਹੈ ਕਿ ਜਦੋਂ ਅੱਗ ਲੱਗਦੀ ਹੈ ਤਾਂ ਪਾਣੀ ਦੀ ਬਾਲਟੀ ਦੇ ਨਾਲ ਨਾਲ ਜਿਹੜੀ ਰੇਤ ਦੀ ਬਾਲਟੀ ਹੈ ਉਹ ਵੀ ਨਾਲ ਰੱਖਣੀ ਚਾਹੀਦੀ ਹੈ, ਕਿਉਂਕਿ ਕਈ ਤਰ੍ਹਾਂ ਦੀ ਅੱਗ ਜਿਹੜੀ ਹੈ ਕਈ ਤਰ੍ਹਾਂ ਦੀ ਹੁੰਦੀ ਹੈ, ਕਾਫੀ ਟਾਈਪਸ ਹੁੰਦੀਆਂ ਨੇ।
1: ਮਿੱਟੀ ਮੁੱਟੀ ਤੇ ਜ਼ਰੂਰ ਰੱਖਣੀ ਚਾਹੀਦੀ ਹੈ, ਕਿਉਂਕਿ ਮਿੱਟੀ ਨਾ ਜ਼ਿਆਦਾ ਪਾਣੀ ਨੂੰ ਜ਼ਿਆਦਾ ਕੰਮ ਕਰਦੀ ਮਿੱਟੀ।
0: ਠੀਕ ਹੈ ਜੀ। ਤਾਂ ਚਲੋ ਜੀ, ਗੱਲਾਂ ਬਾਤਾਂ ਹੋ ਗਈਆਂ। ਹੁਣ ਆਹ ਵੀ ਦੱਸ ਦਿਓ, ਅੱਜ ਕਿਹੜਾ ਸੌਂਗ ਸੁਣਨਾ ਤੁਸੀਂ?
1: ਗੁਰਮੀਤ ਬਾਬਾ ਦਾ ਜੀ, ਕੋਰਾ ਕੋਰਾ ਕੱਜਾ ਕੁੱਜਾ ਠੰਡਾ ਠਾਰ ਬਣੇ।
0: ਚਲੋ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਅਤੇ ਸਾਨੂੰ ਦੱਸਣ ਲਈ। ਤਾਂ ਚਲੋ ਜੀ, ਠੰਡਾ ਠੰਡਾ ਪਾਣੀ, ਕੋਰਾ ਕੋਰਾ ਕੁੱਜਾ ਕੁੱਜਾ ਨੀ, ਠੰਡਾ ਠੰਡਾ ਪਾਣੀ, ਇਹ ਜਿਹੜਾ ਗੀਤ ਅਸੀਂ ਸੁਣਦੇ ਹਾਂ, ਪਰ ਤੁਸੀਂ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਅੱਗ ਜਿਹੜੀ ਹੁੰਦੀ ਹੈ ਨਾ, ਉਹ ਕਈ ਤਰ੍ਹਾਂ ਦੀ ਹੁੰਦੀ ਹੈ, ਕਾਫੀ ਉਸਦੀ ਟਾਈਪਸ ਹੁੰਦੀਆਂ ਨੇ, ਕਲਾਸ ਏ, ਕਲਾਸ ਬੀ, ਕਲਾਸ ਸੀ, ਜਿਹਦੇ ਬਾਰੇ ਅਸੀਂ ਗੱਲ ਕਰਾਂਗੇ ਇਸ ਗੀਤ ਦੇ ਬਾਅਦ। ਸੋ ਆਪਣਾ ਇੰਟਰਸਟ ਬਰਕਰਾਰ ਰੱਖੋ ਜੀ, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਜਾਣਾ ਕਿਤੇ ਨਹੀਂ ਹੈ, ਕਿਉਂਕਿ ਗੱਲਾਂ ਬਾਤਾਂ ਹਲੇ ਬਹੁਤ ਹੋਣਗੀਆਂ।

ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ। ਤਾਂ ਚਲੋ ਜੀ ਗੱਲ ਕਰਦੇ ਹਾਂ, ਫਾਇਰ ਕਿੰਨੀ ਤਰੀਕੇ ਦੀ ਹੁੰਦੀ ਹੈ? ਬਹੁਤ ਤਰੀਕੇ ਦੀ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਸਿਰਫ ਜਿਹੜੀ ਫਾਇਰ ਹੈ ਉਹਦੇ 'ਤੇ ਪਾਣੀ ਪਾ ਦਈਏ ਤਾਂ ਉਹ ਬੁਝ ਜਾਏਗੀ? ਨਹੀਂ, ਟਾਈਪਸ ਨੇ ਫਾਇਰ ਦੀ, ਉਸ ਅਕੋਰਡਿੰਗ ਉਹ ਫਾਇਰ ਜਿਹੜੀ ਹੈ, ਅੱਗ ਜਿਹੜੀ ਹੈ, ਉਹ ਬੁਝੇਗੀ। ਸਭ ਤੋਂ ਪਹਿਲੀ ਹੈ ਜੀ ਕਲਾਸ ਏ ਅੱਗ। ਉਹ ਹੁੰਦੀ ਹੈ ਜੋ ਆਮ ਚੀਜ਼ਾਂ ਜਿਵੇਂ ਲੱਕੜ, ਕਾਗਜ਼ ਜਾਂ ਕੱਪੜੇ ਨੂੰ ਲੱਗਦੀ ਹੈ, ਅਤੇ ਇਸ ਨੂੰ ਤੁਸੀਂ ਪਾਣੀ ਨਾਲ ਬੁਝਾ ਸਕਦੇ ਹੋ। ਪਰ ਦੋਸਤੋ, ਕੀ ਤੁਸੀਂ ਕਦੇ ਪੁਰਾਣੇ ਰੱਦੀ ਕਾਗਜ਼ਾਂ ਨੂੰ ਵੀ ਅੱਗ ਲਾ ਕੇ ਹੱਥ ਸੇਕੇ ਜੇ ਕਿ ਨਹੀਂ ਸੇਕੇ ਜੇ? ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਲੇਕਿਨ ਪਹਿਲਾਂ ਗੱਲ ਕਰਦੇ ਹਾਂ ਜੀ ਕਲਾਸ ਬੀ ਫਾਇਰ ਦੀ। ਕਲਾਸ ਬੀ ਫਾਇਰ ਉਹ ਹੁੰਦੀ ਹੈ ਜਿਹੜੀ ਅੱਗ ਪੈਟਰੋਲ, ਡੀਜ਼ਲ ਜਾਂ ਰਸੋਈ ਦੇ ਤੇਲ ਨੂੰ ਲੱਗ ਜਾਂਦੀ ਹੈ, ਅਤੇ ਇਸ 'ਤੇ ਕਦੇ ਪਾਣੀ ਨਹੀਂ ਪਾਉਣਾ। ਕਦੇ ਵੀ ਸਿਲੰਡਰ ਦੇ ਨਾਲ ਜਦੋਂ ਅੱਗ ਲੱਗਦੀ ਹੈ, ਫਿਊਲ ਦੇ ਨਾਲ ਅੱਗ ਲੱਗਦੀ ਹੈ, ਅਤੇ ਉਹਦੇ 'ਤੇ ਪਾਣੀ ਨਹੀਂ ਪਾਇਆ ਜਾਂਦਾ, ਉਸ 'ਤੇ ਪਾਣੀ ਦੀ ਥਾਂ ਜਿਹੜੀ ਹੈ ਮਿੱਟੀ ਜਾਂ ਫਿਰ ਫਾਇਰ ਐਕਸਟਿੰਗੁਇਸ਼ਰ ਯੂਜ਼ ਕੀਤੀ ਜਾਂਦੀ ਹੈ। ਫਿਰ ਤੀਜੀ ਜਿਹੜੀ ਫਾਇਰ ਹੁੰਦੀ ਹੈ ਕਲਾਸ ਸੀ, ਉਹ ਜਿਹੜੀ ਫਾਇਰ ਹੁੰਦੀ ਹੈ ਉਸ ਹੀਟ ਨਾਲ ਹੁੰਦੀ ਹੈ, ਹੀਟ ਨਾਲ ਡਿਵੈਲਪ ਹੁੰਦੀ ਹੈ, ਅਤੇ ਹੀਟ ਸਾਨੂੰ ਮਿਲਦੀ ਹੈ ਜੀ ਇਲੈਕਟ੍ਰੀਸਿਟੀ ਤੋਂ। ਅਤੇ ਇਲੈਕਟ੍ਰੀਸਿਟੀ 'ਤੇ ਪਾਣੀ ਪਾਉਣਾ ਮਤਲਬ ਕਰੰਟ ਖਾਣਾ, ਇਸ ਲਈ ਉਹਦੇ ਨਾਲ ਉਹਦੇ ਉੱਤੇ ਤੁਸੀਂ ਪਾਣੀ ਨਹੀਂ ਪਾਉਣਾ। ਉਸ ਦਾ ਵੀ ਵੱਖਰਾ ਤਰੀਕਾ ਹੁੰਦਾ ਹੈ, ਤੁਸੀਂ ਲੱਕੜ ਦੀ ਜਿਹੜੀ ਚੀਜ਼ ਹੈ ਉਸ ਨਾਲ ਪਹਿਲਾਂ ਤਾਂ ਕਰੰਟ ਨੂੰ, ਜਿਹੜੇ ਪਲੱਗਸ ਵਗੈਰਾ ਲੱਗੇ ਨੇ ਉਹਨੂੰ ਹਟਾ ਸਕਦੇ ਹੋ, ਫਿਰ ਉਸ ਤੋਂ ਬਾਅਦ ਉਹਦੇ 'ਤੇ ਮਿੱਟੀ ਪਾ ਸਕਦੇ ਹੋ। ਚਲੋ ਜੀ, ਸਾਡੇ ਦੋਸਤ ਵੀ ਸਾਡੇ ਨਾਲ ਜੁੜ ਗਏ ਨੇ ਹੋਰ ਗੱਲਾਂ ਬਾਤਾਂ ਕਰਨ ਦੇ ਲਈ। ਉਹਨਾਂ ਦੇ ਨਾਲ ਅਸੀਂ ਜੁੜ ਕੇ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਫਰਮਾਇਸ਼ ਕਿਹੜੀ ਹੈ ਅਤੇ ਹਾਲ ਚਾਲ ਕੀ ਹੈ ਉਹਨਾਂ ਦਾ। ਹੈਲੋ ਹੈਲੋ, ਮੈਨੂੰ ਲੱਗਦਾ ਸਾਡੇ ਦੋਸਤ ਜਿਹੜੇ ਨੇ ਚਲੇ ਗਏ ਨੇ, ਪਰ ਕੋਈ ਗੱਲ ਨਹੀਂ, ਹੋਰ ਮਿੱਤਰ ਜਿਹੜੇ ਸਾਡੇ ਨੇ ਕਾਲ 'ਤੇ ਸਾਡੇ ਨਾਲ ਜੁੜਨਗੇ ਅਤੇ ਸਾਨੂੰ ਦੱਸਣਗੇ। ਫਿਲਹਾਲ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਉਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ, ਅਤੇ ਐਕਸਟਿੰਗੁਇਸ਼ਰ ਦਾ ਇਸਤੇਮਾਲ ਕਰਨਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਰੈੱਡ ਸਿਲੰਡਰ, ਜਿਹੜਾ ਤੁਹਾਡੇ ਦਰਵਾਜ਼ੇ ਦੇ ਕੋਲ ਜਾਂ ਫਿਰ ਮੋਸਟਲੀ ਆਫਿਸਿਸ ਦੇ ਵਿੱਚ ਟੰਗਿਆ ਹੁੰਦਾ ਹੈ। ਉਹਦੇ ਬਾਰੇ ਗੱਲਬਾਤ ਕਰਾਂਗੇ, ਲੇਕਿਨ ਇਸ ਖੂਬਸੂਰਤ ਜਿਹੇ ਗੀਤ ਤੋਂ ਬਾਅਦ। ਅਤੇ ਨੰਬਰ ਜਿਹੜਾ ਹੈ ਤੁਸੀਂ ਨੋਟ ਡਾਊਨ ਕਰ ਲਓ, 01812342174। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।

0: ਹੈਲੋ ਹੈਲੋ ਹੈਲੋ ਜਲੰਧਰ ਵਾਲਿਓ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ, ਅਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ 'ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਅੱਜ ਫਾਇਰ ਸੇਫਟੀ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਅਤੇ ਗੱਲਬਾਤ ਕਰਨ ਦੇ ਲਈ ਇੱਕ ਹੋਰ ਲਿਸਨਰ ਸਾਡੇ ਨਾਲ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਪਾਲੀ ਬੋਲਦਾ, ਮੈਂ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਕੀ ਹਾਲ ਚਾਲ ਹੈ ਤੁਹਾਡਾ?
1: ਮੈਂ ਬਹੁਤ ਵਧੀਆ, ਤੁਸੀਂ ਸੁਣਾਓ ਜੀ?
0: ਮੈਂ ਵੀ ਵਧੀਆ ਜੀ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਅਸੀਂ ਕਿਸ ਬਾਰੇ, ਕਿਸ ਟੌਪਿਕ 'ਤੇ ਗੱਲ ਕਰ ਰਹੇ ਹਾਂ, ਫਾਇਰ ਸੇਫਟੀ 'ਤੇ, ਯਾਨੀ ਅੱਗ ਜਿਹੜੀ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਗਰਮੀ ਦੇ ਵਿੱਚ ਖੜੀ ਖੜੀ ਜਿਹੜੀ ਐਕਟਿਵ ਹੈ ਉਹਨੂੰ ਵੀ ਅੱਗ ਲੱਗ ਜਾਂਦੀ ਹੈ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦੋਸਤਾਂ ਨੂੰ, ਕੀ ਸਲਾਹ ਦੇਣਾ ਚਾਹੋਗੇ ਜੇਕਰ ਅੱਗ ਲੱਗ ਜਾਂਦੀ ਹੈ, ਕਿਵੇਂ ਉਸ ਅੱਗ ਨੂੰ ਅਸੀਂ ਕਾਬੂ ਕਰਨਾ?
1: ਹਾਂਜੀ ਮੈਮ, ਸਾਡੇ ਨਾ ਇਲਾਕੇ ਦੇ ਸਾਡੇ ਘਰਾਂ ਦੇ ਸਾਹਮਣੇ ਜਿਹੜਾ ਜੰਗਲੀ ਜਿਹਾ ਇਲਾਕਾ ਹੈਗਾ, ਉੱਥੇ ਹਰੇਕ ਸਾਲ ਅੱਗ ਲੱਗਦੀ ਲੱਗਦੀ ਆ। ਜੋ ਬਹੁਤ ਜ਼ਿਆਦਾ ਗਰਮੀ ਹੁੰਦੀ ਨਾ,
0: ਹਾਂਜੀ,
1: ਉਦੋਂ ਅੱਗ ਉੱਥੇ ਹਰੇਕ ਸਾਲ ਲੱਗਦੀ ਲੱਗਦੀ ਆ। ਅਸੀਂ ਕੋਸ਼ਿਸ਼ ਬਹੁਤ ਕਰੀ ਦੀ ਆ, ਬੁੱਝ ਵੀ ਜਾਂਦੀ ਵਾਏ ਵੇਲੇ ਨਹੀਂ ਵੀ ਬੁੱਝਦੀ, ਫਿਰ ਪਾਣੀ ਵਾਲੀਆਂ ਗੱਡੀਆਂ ਵੀ ਮੰਗਾਉਣੀਆਂ ਪੈਂਦੀਆਂ ਸਾਨੂੰ।
0: ਤੇ
1: ਅਸੀਂ ਤਾਂ ਭੰਗ ਹੁੰਦੀ ਆ, ਇੱਕ ਵੱਡੀ ਵੱਡੀ ਬੂਟੀ ਹੁੰਦੀ ਆ, ਉਹ ਵੱਡੇ ਵੱਡੇ ਤੋੜ ਕੇ ਉਹਦੀ ਗੁੱਛੀ ਜਿਹੀ ਬਣਾ ਕੇ ਉਹਨਾਂ ਬੁਝਾਈ ਦੀ ਆ, ਜ਼ਿਆਦਾ ਮਿੱਟੀ ਮੁੱਟੀ ਪਾ ਕੇ ਬੁਝਾ ਦੀ ਦੀ ਅਸੀਂ।
0: ਅੱਛਾ ਜੀ,
1: ਹਾਂਜੀ,
0: ਇਹ ਤਾਂ ਸਹੀ ਗੱਲ ਹੈ ਕਿ ਮਿੱਟੀ ਜਿਹੜੀ ਹੈ ਉਹ ਅੱਗ ਨੂੰ ਬੁਝਾ ਦਿੰਦੀ ਹੈ, ਯੂਜ਼ ਵੀ ਕਰਨੀ ਚਾਹੀਦੀ ਹੈ। ਅਤੇ ਨਾਲ ਚਲੋ ਤੁਸੀਂ ਇੰਨੀ ਸੋਹਣੀ ਇਨਫੋਰਮੇਸ਼ਨ ਸਾਡੇ ਦੋਸਤਾਂ ਨੂੰ ਦਿੱਤੀ ਹੈ, ਆਈ ਹੋਪ ਉਹਨਾਂ ਨੇ ਸੁਣੀ ਵੀ ਹੋਏਗੀ ਅਤੇ ਅੱਗੇ ਅੱਗੇ ਤੋਂ ਮਿੱਟੀ ਪਾ ਕੇ ਅੱਗ ਵੀ ਬੁਝਾਉਣਗੇ। ਅਤੇ ਹੁਣ ਇਹ ਵੀ ਦੱਸ ਦਿਓ ਕਿ ਪ੍ਰੋਗਰਾਮ ਦੇ ਵਿੱਚ ਕਿਹੜਾ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ?
1: ਮੈਂ ਹਰਭਜਨ ਮਾਨ ਦਾ ਲਾ ਦਿਓ, ਨੱਚਲਾ ਗਾਲਾ।
0: ਓਕੇ ਜੀ, ਤੁਹਾਡੇ ਸੌਂਗ 'ਤੇ ਅਸੀਂ ਨੱਚਦੇ ਹਾਂ, ਗਾਉਂਦੇ ਹਾਂ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ।
1: ਥੈਂਕ ਯੂ।
0: ਚਲੋ ਜੀ, ਇਹਨਾਂ ਦਾ ਅਸੀਂ ਸੌਂਗ ਸੁਣਦੇ ਹਾਂ, ਅਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਨੰਬਰ ਨੋਟ ਡਾਊਨ ਕਰ ਲਓ, 01812342174217।

0: ਜੀ ਹਾਂ ਦੋਸਤੋ, ਮੈਂ ਫਿਰ ਤੋਂ ਵਾਪਸ ਆ ਗਈ ਹਾਂ ਪ੍ਰੋਗਰਾਮ ਦੇ ਵਿੱਚ ਗੀਤ ਦੇ ਉਸ ਪਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਸੋ ਗੱਲ ਹੋ ਰਹੀ ਹੈ ਜੀ, ਤੁਹਾਨੂੰ ਯਾਦ ਹੈ ਉਹ ਲਾਲ ਲਾਲ ਰੰਗ ਦਾ ਸਿਲੰਡਰ ਜਿਹੜਾ ਆਫਿਸ ਦੇ ਉੱਤੇ ਆਫਿਸ ਦੇ ਵਿੱਚ ਵਾਲ 'ਤੇ ਲਟਕਿਆ ਹੁੰਦਾ, ਟੰਗਿਆ ਹੁੰਦਾ ਹੈ? ਅਤੇ ਮੋਸਟਲੀ ਮੈਂ ਸਟੂਡੀਓ ਦੇ ਵਿੱਚ ਉਸਦਾ ਇਸਤੇਮਾਲ ਕਰਦੀ ਹਾਂ। ਸਾਡੇ ਸਟੂਡੀਓ ਦਾ ਦਰਵਾਜ਼ਾ ਬੜਾ ਭਾਰਾ ਹੈ ਉਹਨੂੰ ਰੋਕਣ ਦੇ ਲਈ, ਪਰ ਤੁਸੀਂ ਇਸਤੇਮਾਲ ਕਰਨਾ ਹੈ ਉਸਦਾ ਸਹੀ ਤਰੀਕੇ ਦੇ ਨਾਲ ਅੱਗ ਨੂੰ ਬੁਝਾਉਣ ਦੇ ਲਈ। ਅਤੇ ਉਸਨੂੰ ਚਲਾਉਣ ਦਾ ਤਰੀਕਾ ਤੁਹਾਨੂੰ ਪਤਾ ਕੀ ਹੈ? PASS ਯਾਨੀ ਪਾਸ। ਹੁਣ ਤੁਸੀਂ ਪੁੱਛੋਗੇ ਪਾਸ ਦਾ ਮਤਲਬ ਕੀ ਹੈ? ਪੁੱਲ, ਏਮ, ਸਕੁਈਜ਼ ਅਤੇ ਸਵੀਪ। ਇਸ ਤਰੀਕੇ ਦੇ ਨਾਲ ਤੁਸੀਂ ਉਸਨੂੰ ਆਰਾਮ ਦੇ ਨਾਲ ਚਲਾ ਸਕਦੇ ਹੋ। ਮੰਨਿਆ ਥੋੜ੍ਹਾ ਜਿਹਾ ਭਾਰਾ ਹੈ, ਅਤੇ ਕਿਸੇ ਹੱਟੇ ਕੱਟੇ ਬੰਦੇ ਨੂੰ ਤੁਸੀਂ ਬੋਲ ਸਕਦੇ ਹੋ ਕਿ ਯਾਰ ਅੱਗ ਲੱਗ ਗਈ ਹੈ, ਅਤੇ ਉਸਨੂੰ ਬੁਝਾ ਦਿਓ। ਬਾਕੀ ਚਲੋ ਜੀ, ਸਾਡੇ ਲਿਸਨਰ ਵੀ ਕਾਲ ਤੇ ਜੁੜ ਗਏ ਨੇ, ਪੁੱਛਦੇ ਆ ਉਹ ਕੀ ਕਰਦੇ ਨੇ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਹਾਂਜੀ ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ।
1: ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ।
0: ਹਾਂਜੀ ਦੱਸੋ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਿਲਕੁਲ, ਹਾਲ ਚਾਲ ਬਹੁਤ ਵਧੀਆ ਮੈਡਮ, ਜਦੋਂ ਕਾਲ ਲੱਗ ਜਾਂਦੀ ਹੈ ਫਿਰ ਹਾਲ ਚਾਲ ਹੋਰ ਵਧੀਆ ਹੋ ਜਾਂਦਾ
0: ਹੈ। ਇਹ ਤਾਂ ਸੋਹਣੀ ਗੱਲ ਹੈ ਜੀ। ਤਾਂ ਹੁਣ ਇਹ ਵੀ ਦੱਸੋ, ਹਾਂਜੀ ਹਾਂਜੀ, ਇਹ ਤੁਸੀਂ
1: ਗੀਤ ਵੀ ਸੁਣਨ ਨੂੰ ਮਿਲ ਜਾਂਦਾ, ਤੇ ਨਾਲ ਨਾਲ ਕੋਈ ਨਾ ਕੋਈ ਟੌਪਿਕ ਹੁੰਦਾ ਉੱਤੇ ਗੱਲ ਵੀ ਚਾਰ ਵੀ ਮੁੱਲ ਮੈਂ ਸੁਣ ਜਾਂਦੇ ਹਾਂ।
0: ਹਾਂਜੀ, ਤੇ ਜਿੱਦਾਂ ਤੁਹਾਨੂੰ ਪਤਾ ਹੀ ਅੱਜ ਦਾ ਟੌਪਿਕ ਕੀ ਹੈ, ਫਾਇਰ ਸੇਫਟੀ, ਅੱਗ ਨਾਲ ਕਿਵੇਂ ਅਸੀਂ ਅੱਗ ਤੋਂ ਸੁਰੱਖਿਆ ਆਪਣੀ ਲੈ ਸਕਦੇ ਹਾਂ, ਹੈ ਨਾ? ਤਾਂ
1: ਦੇਖੋ ਜੀ, ਜਿਹੜੀ ਅੱਗ ਨਾ ਵੈਸੇ ਹੋਵੇ ਬੱਚੇ ਰਹੇ ਤੇ ਸਹੀ ਰਹਿੰਦੀ ਆ, ਕਿ ਖਾਣਾ ਜਾਂ ਸਾਨੂੰ ਤਾਂ ਜੀ ਲੋੜ ਆ ਤਾਂ ਅਸੀਂ ਸਿੱਖਣੀ ਹੁੰਦੀ ਆ, ਤੇ ਜਦੋਂ ਇਹੋ ਆਪੇ ਤੋਂ ਬਾਹਰ ਹੋ ਜਾਂਦਾ ਫਿਰ ਇਸ ਤੇ ਕੰਟਰੋਲ ਕਰਨਾ

0: हाँ जी सही कहा जी।
1: ਤੇ
0: ਤੇ ਹੁਣ ਆ ਦੱਸੋ ਜੀ ਅੱਜ ਕਿਹੜਾ
1: ਮੈਂ
0: ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ?
1: ਹਾਂਜੀ ਸੌਂਗ ਮੈਡਮ ਤੁਸੀਂ ਸੁਣਾ ਦਿਓ ਸ਼ੈਰੀਮਾਨ ਦਾ ਆਟੇ ਦੀ ਚਿੜੀ।
0: ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿੱਚ ਆਉਣ ਲਈ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ।
0: ਤਾਂ ਚਲੋ ਜੀ, ਮੈਨੂੰ ਲੱਗਦਾ ਇਹਨਾਂ ਦਾ ਥੋੜ੍ਹਾ ਜਿਹਾ ਨੈਟਵਰਕ ਇਸ਼ੂ ਸੀ, ਆਵਾਜ਼ ਥੋੜ੍ਹੀ ਜਿਹੀ ਕੱਟ ਕੱਟ ਕੇ ਆ ਰਹੀ ਸੀ, ਪਰ ਕੋਈ ਗੱਲ ਨਹੀਂ, ਉਹਨਾਂ ਦੀ ਫਰਮਾਇਸ਼ ਤਾਂ ਸਾਡੇ ਤੱਕ ਪਹੁੰਚ ਹੀ ਗਈ। ਆਟੇ ਦੀ ਚਿੜੀ ਜਿਹੜੀ ਹੈ ਸ਼ੈਰੀਮਾਨ ਜੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਅਸੀਂ, ਤੁਸੀਂ ਵੀ ਸੁਣੋ। ਹਲੇ ਸਾਡੇ ਕੋਲ ਪੂਰੇ 30 ਮਿੰਟ ਪਏ ਨੇ, 30 ਨਹੀਂ ਸੋਰੀ 32 ਮਿੰਟ ਪਏ ਨੇ, ਅਤੇ ਉਦੋਂ ਤੱਕ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ, ਤੁਹਾਡੀ ਕਾਲ ਦਾ। ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੋ। ਅੱਜ ਦਾ ਟੌਪਿਕ ਬੜਾ ਹੀ ਇੰਟਰਸਟਿੰਗ ਹੈ ਅਤੇ ਅਵੇਅਰਨੈਸ ਵਾਲਾ ਹੈ, ਅਤੇ ਜਿਹੜੀ ਤੁਹਾਡੇ ਦਿਲ ਵਿੱਚ ਗੱਲ ਹੈ ਨਾ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਹੈ, ਅਤੇ ਹੁਣ ਇਹੀ ਟਾਈਮ ਹੈ, ਤੁਸੀਂ ਅਵੇਅਰ ਕਰ ਸਕਦੇ ਹੋ ਆਪਣੀ ਗੱਲਾਂ ਦੇ ਨਾਲ। ਤਦ ਤੱਕ ਇੰਜੋਏ ਕਰੋ ਇਹ ਗੀਤ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਦੇ ਆ ਗੀਤ ਦੇ ਉਸ ਪਾਰ।

ਆਟੇ ਦੀ ਚਿੜੀ ਸੁਪਨੇ 'ਚ ਆ ਕੇ ਜਗਾਉਂਦੀ ਹੈ ਕਿ ਨਹੀਂ ਇਹ ਤਾਂ ਨਹੀਂ ਪਤਾ, ਲੇਕਿਨ ਹਾਂ ਇਹ ਜ਼ਰੂਰ ਪਤਾ ਹੈ ਕਿ ਜੇਕਰ ਇਹ ਘਰ ਦੇ ਵਿੱਚ ਅੱਗ ਲੱਗ ਜਾਵੇ ਤਾਂ ਨਿੰਦਰ ਜਿਹੜੀ ਹੈ ਉਹ ਜ਼ਰੂਰ ਉੱਡ ਜਾਂਦੀ ਹੈ। ਇਸ ਲਈ ਜੇਕਰ ਤੁਹਾਡੀ ਜਿਹੜੀ ਨੀਂਦ ਹੈ, ਤੁਹਾਡਾ ਸਕੂਨ ਹੈ, ਚੈਨ ਹੈ, ਉਹ ਨਾ ਉੱਡੇ, ਇਸ ਲਈ ਇਨਫੋਰਮੇਸ਼ਨ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਲਓ ਜੀ ਸੁਣੋ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ ਐਲ ਪੀ ਜੀ ਸੇਫਟੀ ਦੀ। ਅਸੀਂ ਗੱਲ ਕਰਦੇ ਹਾਂ, ਅਸੀਂ ਵੇਖਦੇ ਹਾਂ ਸਾਡੇ ਘਰ ਦੇ ਵਿੱਚ ਜਿਹੜੇ

0: ਸਿਲੰਡਰ ਹੁੰਦੇ ਨੇ ਉਹਨਾਂ ਦੀ ਪਾਈਪ ਜਿਹੜੀ ਹੈ, ਹੈ ਨਾ, ਐਲ ਪੀ ਜੀ ਸਿਲੰਡਰ ਦੀ ਜਿਹੜੀ ਪਾਈਪਸ ਹੁੰਦੀਆਂ ਨੇ ਉਹ ਕਾਫੀ ਪੁਰਾਣੀ ਹੋ ਜਾਂਦੀ ਹੈ, ਅਤੇ ਜੇਕਰ ਉਸ ਨੂੰ ਚੇਂਜ ਨਾ ਕੀਤਾ ਜਾਵੇ ਤਾਂ ਫਿਰ ਲੀਕੇਜ ਦੀ ਪ੍ਰੋਬਲਮ ਆ ਜਾਂਦੀ ਹੈ ਅਤੇ ਉਸ ਨਾਲ ਸਿਲੰਡਰ ਦੇ ਵਿੱਚ ਅੱਗ ਵੀ ਲੱਗ ਸਕਦੀ ਹੈ। ਇਸ ਲਈ ਹਰ 6 ਮਹੀਨੇ ਤੋਂ ਬਾਅਦ ਤੁਸੀਂ ਚੈੱਕ ਕਰਿਆ ਕਰੋ ਕਿ ਪਾਈਪ ਠੀਕ ਹੈ ਜਾਂ ਨਹੀਂ ਹੈ, ਜਾਂ ਫਿਰ ਉਸਨੂੰ ਪ੍ਰੋਪਰਲੀ ਤੁਸੀਂ ਚੇਂਜ ਹੀ ਕਰਵਾ ਲਿਆ ਕਰੋ। ਅਤੇ ਇੱਕ ਗੱਲ ਹੋਰ, ਜਦੋਂ ਤੁਸੀਂ ਸਿਲੰਡਰ ਨੂੰ ਚੇਂਜ ਕਰਵਾਉਂਦੇ ਹੋ ਤਾਂ ਕਈ ਵਾਰੀ ਇੱਦਾਂ ਹੁੰਦਾ ਸਿਲੰਡਰ ਨਾ ਥੋੜ੍ਹਾ ਜਿਸ ਪਰਸਨ ਨੂੰ ਨੌਲੇਜ ਹੈ, ਐਕਸਪਰਟ ਹੈ ਸਿਲੰਡਰ ਲਾਉਣ ਦੇ ਵਿੱਚ, ਉਸ ਪਰਸਨ ਤੋਂ ਹੀ ਤੁਸੀਂ ਆਪਣਾ ਸਿਲੰਡਰ ਚੇਂਜ ਕਰਵਾਓ। ਜੇਕਰ ਜਿਹਨੂੰ ਕਿਸੇ ਨੂੰ ਨੌਲੇਜ ਨਹੀਂ ਹੁੰਦੀ, ਉਹ ਬੰਦਾ ਜਿਹੜਾ ਢਿੱਲਾ ਜਿਹਾ ਸਿਲੰਡਰ ਲਾ ਦੇਵੇਗਾ ਅਤੇ ਉਸ ਨਾਲ ਵੀ ਕਾਫੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ। ਸੋ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ। ਤਾਂ ਚਲੋ ਜੀ, ਹੁਣ ਮੈਂ ਵੀ ਧਿਆਨ ਰੱਖਾਂ ਆਪਣੇ ਲਿਸਨਰਸ ਦੀ, ਆਪਣੇ ਦੋਸਤਾਂ ਦੀ ਜਿਹੜੇ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ, ਪੁੱਛਦੇ ਹਾਂ ਉਹਨਾਂ ਦਾ ਹਾਲ ਚਾਲ, ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਦਰਸ਼ਨ ਕੁਮਾਰ, ਐਸ ਡੀ ਕਾਲਜ ਰੋਡ ਮੁਹੱਲਾ ਗੋਬਿੰਦਗੜ੍ਹ ਤੋਂ ਜੀ।
0: ਅੱਛਾ ਜੀ, ਦਰਸ਼ਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਹੈ ਮੈਡਮ ਜੀ।
0: ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਦਰਸ਼ਨ ਦਿੱਤੇ, ਹੁਣ ਦੱਸੋ ਜੀ ਅੱਜ ਦੇ ਟੌਪਿਕ ਬਾਰੇ, ਜਿੱਦਾਂ ਕਿ ਮੈਂ ਪੁੱਛ ਹੀ ਰਹੀ ਹਾਂ ਸਾਰਿਆਂ ਤੋਂ, ਸਾਰਿਆਂ ਨੇ ਆਪਣੇ ਆਪਣੇ ਪੁਆਇੰਟ ਆਫ ਵਿਊ ਦੱਸੇ ਸਾਨੂੰ ਇੱਦਾਂ ਕਰਨਾ ਚਾਹੀਦਾ ਹੈ, ਰਾਖ ਯੂਜ਼ ਕਰਨੀ ਚਾਹੀਦੀ ਹੈ, ਜਿਹੜੀ ਮਿੱਟੀ ਹੈ ਉਹ ਯੂਜ਼ ਕਰਨੀ ਚਾਹੀਦੀ ਹੈ, ਜਾਂ ਪਾਣੀ ਇਸਤੇਮਾਲ ਕਰਨਾ ਚਾਹੀਦਾ। ਅਤੇ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਘਰ ਵਿੱਚ ਜਿਹੜੀ ਸਿਲੰਡਰ ਦੀ ਪਾਈਪ ਹੈ ਉਹ ਕਿੰਨੇ ਮਹੀਨੇ ਬਾਅਦ ਚੇਂਜ ਹੁੰਦੀ ਹੈ?
1: ਡੇਢ ਕੁ ਸਾਲ ਤੱਕ ਹੋ ਜਾਂਦੀ ਹੈ। ਠੀਕ ਹੈ ਜੀ, ਵਧੀਆ ਪਾਈਪ ਲਾਈ ਦੀ ਹੈ ਜੀ ਨਾਲ।
0: ਚਲੋ ਜੀ, ਬਹੁਤ ਵਧੀਆ ਗੱਲ ਹੈ। ਅਤੇ ਮੈਂ ਆਪਣੇ ਦੋਸਤਾਂ ਨੂੰ ਇਹੀ ਦੱਸ ਰਹੀ ਸੀ ਕਿ 6 ਮਹੀਨੇ ਬਾਅਦ ਜਿਹੜੀ ਪਾਈਪ ਹੈ ਨਾ ਉਹ ਚੇਂਜ ਕਰ ਲੈਣੀ ਚਾਹੀਦੀ ਹੈ। ਅਤੇ ਹੁਣ ਦਰਸ਼ਨ ਜੀ ਇਹ ਦੱਸੋ ਕਿ ਅੱਜ ਕਿਹੜੀ ਫਰਮਾਇਸ਼ ਤੁਸੀਂ ਸੁਣਨਾ ਚਾਹੁੰਦੇ
1: ਹੋ?
0: ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ।
1: ਮਿਹਰਬਾਨੀ ਜੀ, ਮਿਹਰਬਾਨੀ।
0: ਤਾਂ ਚਲੋ ਜੀ, ਜਸਬੀਰ ਜੱਸੀ ਜੀ ਦਾ ਸੀ ਸੌਂਗ ਸੁਣਦੇ ਹਾਂ, ਪਰਦੇਸੀ ਢੋਲਾ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸੌਂਗ ਇੰਜੋਏ ਕਰੋ, ਮੈਂ ਵੀ ਕਰ ਰਹੀ ਹਾਂ ਅਤੇ ਵੇਟ ਕਰ ਰਹੀ ਹਾਂ ਆਪਣੇ ਅਗਲੇ ਕਾਲਰ ਦੀ। ਅਤੇ ਕਾਲ ਕਰਨ ਦੇ ਲਈ ਤੁਹਾਨੂੰ ਨੰਬਰ ਨੋਟ ਡਾਊਨ ਕਰਨਾ ਪਏਗਾ, ਅਤੇ ਜਿਹੜੇ ਦੋਸਤ ਹੁਣ ਮੈਨੂੰ ਸੁਣ ਰਹੇ ਨੇ ਉਹ ਵੀ ਨੰਬਰ ਨੋਟ ਡਾਊਨ ਕਰ ਲੈਣ। 01812342174 ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਕਾਲ 'ਤੇ ਜੁੜ ਸਕਦੇ ਹੋ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ 'ਤੇ ਪ੍ਰੋਗਰਾਮ ਸੁਣ ਰਹੇ ਹੋ ਜੀ। ਹੈਲੋ ਜਲੰਧਰ।

0: ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ। ਤੁਹਾਨੂੰ ਪਤਾ ਅੱਗ ਤੋਂ ਜ਼ਿਆਦਾ ਖਤਰਨਾਕ ਕੀ ਹੁੰਦਾ? ਅੱਗ ਤੋਂ ਜ਼ਿਆਦਾ ਖਤਰਨਾਕ ਹੁੰਦਾ ਉਸਦਾ ਧੂੰਆਂ, ਕਿਉਂਕਿ ਉਹ ਸਿੱਧਾ ਸਾਡੀ ਲੰਗਸ ਦੇ ਵਿੱਚ ਜਾਂਦਾ ਹੈ ਅਤੇ ਜੇ ਕਦੇ ਅਜਿਹੀ ਹਾਲਤ ਹੋਵੇ ਤਾਂ ਨੱਕ 'ਤੇ ਗਿੱਲਾ ਜਿਹੜਾ ਰੁਮਾਲ ਨਾ ਉਹ ਰੱਖ ਲੈਣਾ ਚਾਹੀਦਾ ਹੈ ਅਤੇ ਜ਼ਮੀਨ ਦੇ ਨੇੜੇ ਹੋ ਕੇ ਕਰੋਲ ਕਰਕੇ ਯਾਨੀ ਰੇਂਗ ਕੇ ਬਾਹਰ ਨਿਕਲਣਾ ਚਾਹੀਦਾ। ਜੇਕਰ ਕਦੇ ਆਸ ਪਾਸ ਅੱਗ ਲੱਗ ਜਾਂਦੀ ਹੈ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁਣ ਕੀ ਕਰਨਾ, ਉਹ ਅੱਗ ਬੁੱਝ ਵੀ ਨਹੀਂ ਰਹੀ ਹੈ ਅਤੇ ਤੁਸੀਂ ਵੇਟ ਕਰ ਰਹੇ ਹੋ ਕਿ ਜਿਹੜੇ ਅੱਗ ਬੁਝਾਉਣ ਵਾਲੇ ਆਣ ਕੇ ਪਾਣੀ ਦਾ ਇਸਤੇਮਾਲ ਕਰ ਰਹੇ ਹੋ, ਮਿੱਟੀ ਦਾ ਇਸਤੇਮਾਲ ਕਰ ਰਹੇ ਹੋ, ਉਦ ਤੱਕ ਤੁਸੀਂ ਆਪਣੀ ਸੇਫਟੀ ਕਿਵੇਂ ਕਰ ਸਕਦੇ ਹੋ ਉਸ ਚੀਜ਼ ਬਾਰੇ ਮੈਂ ਗੱਲ ਕਰ ਰਹੀ ਹਾਂ। ਤੁਸੀਂ ਪਾਣੀ ਦਾ ਜਿਹੜੇ ਗਿੱਲਾ ਰੁਮਾਲ ਹੈ ਉਹ ਆਪਣੀ ਨੱਕ 'ਤੇ ਰੱਖ ਸਕਦੇ ਹੋ ਜਿਹਦੇ ਨਾਲ ਧੂੰਆਂ ਜਿਹੜਾ ਹੈ ਗੰਦਾ ਉਹ ਅੰਦਰ ਨਹੀਂ ਜਾਏਗਾ। ਤਾਂ ਚਲੋ ਜੀ ਹੁਣ ਸਾਡੇ ਲਿਸਨਰਸ ਤੋਂ ਵੀ ਪੁੱਛ ਲੈਂਦੇ ਨੇ ਕੀ ਹਾਲ ਚਾਲ ਹੈ ਉਹਨਾਂ ਦਾ, ਸਾਡੇ ਨਾਲ ਕਾਲ 'ਤੇ ਜੁੜ ਗਏ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਡਮ ਜੀ ਸੰਨੀ ਭਗਤ ਬੋਲ ਰਿਹਾ ਜੀ, ਭਾਰ ਕੈਂਪ ਜਲੰਧਰ ਤੋਂ ਜੀ।
0: ਹਾਂਜੀ ਸੰਨੀ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਹੁਤ ਵਧੀਆ ਮੈਡਮ, ਤੁਸੀਂ ਸੁਣਾਓ ਜੀ ਆਪਣੇ।
0: ਮੈਂ ਵੀ ਵਧੀਆ। ਤੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਸੰਨੀ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਹੈ ਨਾ ਅੱਗ ਬੁਝਾਉਣ ਬਾਰੇ, ਕਿੱਦਾਂ ਅਸੀਂ ਅੱਗ ਤੋਂ ਆਪਣੀ ਸੇਫਟੀ ਰੱਖ ਸਕਦੇ ਹਾਂ ਨਾ, ਫਾਇਰ ਸੇਫਟੀ ਕਿੱਦਾਂ ਕਰ ਸਕਦੇ ਹਾਂ, ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਹਾਂ। ਸੋ ਮੈਨੂੰ ਤੁਸੀਂ ਦੱਸੋ ਕਿ ਕਈ ਸਾਡੇ ਦੋਸਤ ਹੁੰਦੇ ਨੇ ਜਿਹੜੇ ਸਿਗਰਟ ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਪੀ ਕੇ ਉਹ ਇੱਦਾਂ ਹੀ ਸੁੱਟ ਦਿੰਦੇ ਨੇ ਅੱਧੀ ਅਧੂਰੀ, ਅਤੇ ਨਾਲ ਹੀ ਉਹਦੇ ਨਾਲ ਕੀ ਹੁੰਦਾ ਜਿਹੜੀ ਪਰਾਲੀ ਹੁੰਦੀ ਹੈ ਜਾਂ ਫਿਰ ਕਣਕਾਂ ਹੁੰਦੀਆਂ ਨੇ ਉਹ ਸੜ ਜਾਂਦੀਆਂ ਨੇ, ਅਤੇ ਇਹਦੇ 'ਤੇ ਤੁਸੀਂ ਸਾਡੇ ਦੋਸਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਫਿਰ ਜੇਕਰ ਤੁਹਾਡੇ ਨਾਲ ਵੀ ਕੋਈ ਇਹੋ ਜਿਹੀ ਇੰਸੀਡੈਂਟ ਹੋਇਆ ਹੈ ਤੁਸੀਂ ਸਾਡੇ ਨਾਲ ਜੇ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ।
1: ਹਾਂਜੀ ਮੈਡਮ ਜੀ, ਵੈਸੇ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿੱਦਾਂ ਅੱਗ ਬੀੜੀ ਪੀ ਕੇ ਆਪਾਂ ਸਿੱਟ ਦਿੰਦੇ ਹਾਂ ਤਾਂ ਪਰਾਲੀ ਨੂੰ ਵੀ ਅੱਗ ਲੱਗ ਜਾਂਦੀ ਹੈ
0: ਜੀ।
1: ਕਈ ਲੋਕ ਮੈਡਮ ਜੀ ਮੈਂ ਦੇਖੇ ਆ ਬੀੜੀ ਪੀ ਗਿਆ ਫੈਕਟਰੀਆਂ ਦੇ ਵਿੱਚ ਵੀ ਕਈ ਲੱਗੇ ਹੁੰਦੇ ਆ ਤੇ ਫੈਕਟਰੀ 'ਚ ਵੀ ਅੱਗ ਲੱਗ ਜਾਂਦੀ ਹੈ ਜੀ
0: ਜੀ।
1: ਤੇ ਉਹਦੇ ਵਿੱਚ ਕਈ ਵੇਲੇ ਪਾਲਿਸ਼ ਵਗੈਰਾ ਹੁੰਦੀ ਹੈ, ਸਾਡੇ ਵੀ ਕੰਮ ਇੱਦਾਂ ਦੇ ਆ, ਚਿੜੀਆਂ ਨੂੰ ਪਾਲਿਸ਼ ਲੱਗਦੀ ਹੈ ਤੇ ਜਦੋਂ ਆਪਾਂ ਸਿੜ ਸਿੜਦੇ ਹਾਂ ਬੀੜੀ ਪੀ ਕੇ ਤੇ ਮੈਡਮ ਜੀ ਉਹਨਾਂ ਵੀ ਅੱਗ ਲੱਗ ਜਾਂਦੀ ਹੈ ਜੀ।
0: ਸਹੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਜਿਹੜੀ ਬੀੜੀ ਸਿਗਰਟ ਇਹ ਨਸ਼ਾ ਜਿਹੜਾ ਹੈ ਇਹ ਨਹੀਂ ਕਰਨਾ ਚਾਹੀਦਾ, ਸਾਡੀ ਸਿਹਤ ਲਈ ਸੋਹਣਾ ਨਹੀਂ ਹੁੰਦਾ, ਚੰਗਾ ਨਹੀਂ ਹੁੰਦਾ, ਇਹਦੇ ਨਾਲ ਬੰਦੇ ਨੂੰ ਕਾਫੀ ਸਾਰੀ ਬਿਮਾਰੀਆਂ ਵੀ ਲੱਗ ਜਾਂਦੀਆਂ।
1: ਕੋਈ ਵੀ ਨਸ਼ਾ ਪੱਤਾ ਕਰਨਾ ਨਹੀਂ ਚਾਹੀਦਾ।
0: ਬਿਲਕੁਲ ਸਹੀ ਗੱਲ ਹੈ ਜੀ। ਤਾਂ ਬਹੁਤ ਸੋਹਣਾ ਲੱਗਿਆ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹੁਣ ਇਹ ਵੀ ਦੱਸ ਦਿਓ ਸੰਨੀ ਜੀ, ਕਿਹੜੀ ਫਰਮਾਇਸ਼ ਅੱਜ ਸੁਣਨਾ ਚਾਹੁੰਦੇ ਹੋ?
1: ਮੈਡਮ ਜੀ ਮਰਿੰਦਰ ਗਿੱਲ ਦਾ ਗਾਣਾ ਦੀ ਕੋਈ ਵੀ ਸੁਣਾ ਦਿਓ, ਤੁਹਾਡਾ ਨਾਮ ਹੀ ਮਹਿਕ ਹੈ, ਤੁਸੀਂ ਆਉਂਦੇ ਹੋ ਤੁਹਾਨੂੰ ਮਹਿਕ ਆਉਂਦੀ ਤੇ ਨਾਲ ਹੀ ਫਿਰ ਦੌੜੇ ਆਈਦਾ ਮੈਡਮ ਜੀ ਫੋਨ ਲਗਾਉਣ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਮੈਡਮ ਜੀ।
0: ਤਾਂ ਚਲੋ ਜੀ ਇਹਨਾਂ ਦਾ ਗੀਤ ਸੁਣਦੇ ਹਾਂ, ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ। ਤਾਂ ਮੈਂ ਤੁਹਾਡੇ ਲਈ ਲਾ ਰਹੀ ਹਾਂ ਜੀ ਵੱਖ ਸੌਂਗ, ਤੁਸੀਂ ਇੰਜੋਏ ਕਰੋ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ। ਨੰਬਰ ਇੱਕ ਵਾਰੀ ਫਿਰ ਨੋਟ ਡਾਊਨ ਕਰ ਲਓ, 01812342174।

ਫਿਲਹਾਲ ਆਪਾਂ ਵੱਖ ਤਾਂ ਨਹੀਂ ਹੋਏ ਹਾਂ, ਕਿਉਂਕਿ ਵੱਖ ਹੋਣ ਦੇ ਵਿੱਚ ਹਲੇ ਟਾਈਮ ਹੈ, 15 ਮਿੰਟ ਸਾਡੇ ਕੋਲ ਹੈਗੇ ਆ, ਉਸ ਤੋਂ ਬਾਅਦ ਯੁਵਾ ਦੋਸਤ ਜਿਹੜੇ ਨੇ ਮੇਰੀ ਕੁਰਸੀ 'ਤੇ ਬੈਠ ਜਾਣਗੇ। ਤਾਂ ਚਲੋ ਜੇ ਗੱਲ ਕਰ ਰਹੇ ਅਸੀਂ ਫਾਇਰ ਸੇਫਟੀ ਬਾਰੇ, ਅੱਗ ਬਾਰੇ, ਤਾਂ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਬਚਪਨ ਦੇ ਵਿੱਚ ਸਾਰਿਆਂ ਨੇ ਕੀਤਾ ਹੋਏਗਾ ਇਹ ਚੀਜ਼, ਮਾਚਿਸ ਦੇ ਤਿੱਲੀ ਦੇ ਨਾਲ ਖੇਡਣਾ, ਮਾਚਿਸ ਦੇ ਨਾਲ ਖੇਡਣਾ ਅਤੇ ਜਿਹੜੇ ਲਾਈਟਰ ਹੁੰਦੇ ਨੇ ਉਹਦੇ ਨਾਲ ਖੇਡਣਾ, ਅਤੇ ਕਾਫੀ ਛੋਟੇ ਬੱਚੇ ਜਿਹੜੇ ਨੇ ਅੱਜ ਵੀ ਇਹ ਚੀਜ਼ ਆ, ਕਿਉਂਕਿ ਛੋਟੇ ਬੱਚੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਹੱਥ ਵਿੱਚ ਉਹਨਾਂ ਨੇ ਫੜਿਆ ਹੈ। ਮਾਚਿਸ ਨਾਲ ਖੇਡਣਾ, ਇਹ ਲਾਈਟਰਸ ਨਾਲ ਉਹ ਖੇਡਦੇ ਰਹਿੰਦੇ ਨੇ। ਸੋ ਸਾਨੂੰ ਪੇਰੈਂਟਸ ਨੂੰ, ਜਿਹੜੇ ਸਾਡੇ ਵੱਡੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਛੋਟੇ ਬੱਚੇ ਨਾ ਤਾਂ ਰਸੋਈ ਦੇ ਵਿੱਚ ਆਉਣ, ਕਿਚਨ ਦੇ ਵਿੱਚ ਆਉਣ, ਨਾ ਹੀ ਕੋਈ ਇਹੋ ਜਿਹੀ ਚੀਜ਼ ਹੱਥ ਵਿੱਚ ਫੜਨ ਜਿਸ ਦੇ ਨਾਲ ਅੱਗ ਲੱਗ ਸਕਦੀ ਹੈ। ਅਤੇ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਕਿ ਜੇਕਰ ਮੰਨ ਲਓ, ਪਹਿਲੀ ਚੀਜ਼ ਤਾਂ ਇਹ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸਿਲੰਡਰ ਹੁੰਦੇ ਨੇ, ਹੈ ਨਾ, ਜੇ ਮੰਨ ਲਓ ਬਾਈ ਦੀ ਚਾਂਸ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ, ਅੱਗ ਲੱਗ ਜਾਂਦੀ ਹੈ, ਤਾਂ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਕੀ ਕਰੋਗੇ? ਸਭ ਤੋਂ ਪਹਿਲਾਂ ਮੈਂ ਤਿੰਨ ਚੀਜ਼ ਇਹੀ ਕੀ ਕਹੀਆਂ ਨੇ ਤੁਹਾਨੂੰ ਕਿ ਫਿਊਲ, ਆਕਸੀਜਨ, ਅਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਨਾ ਅੱਗ ਲੱਗਦੀ ਹੈ। ਫਿਊਲ ਹੋ ਗਈ, ਆਕਸੀਜਨ ਹੋ ਗਈ, ਅਤੇ ਇੱਕ ਹੋਰ ਚੀਜ਼ ਹੁੰਦੀ ਹੈ, ਅਤੇ ਜੇਕਰ ਆਕਸੀਜਨ ਹਵਾ ਦੇ ਵਿੱਚ ਹੈ, ਫਿਊਲ ਤੁਹਾਡੇ ਕੋਲ ਹੈ, ਆਲਰੇਡੀ ਸਿਲੰਡਰ ਦੇ ਵਿੱਚ ਹੈ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉਹਨੂੰ ਰੋਕੋਗੇ? ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਬਰਤਨ ਹੈ ਜਿਹਦੇ ਵਿੱਚ ਖਾਣਾ ਬਣ ਰਿਹਾ, ਉਸ ਬਰਤਨ ਨੂੰ ਤੁਸੀਂ ਬੰਦ ਕਰੋਗੇ। ਜਿਹਦੇ ਨਾਲ ਕੀ ਹੋਏਗਾ, ਜਿਹਦੇ ਨਾਲ ਜਿਹੜਾ ਧੂੰਆਂ ਹੈ ਉਹ ਜਿਹੜਾ ਹੈ ਘੱਟ ਹੋ ਜਾਏਗਾ, ਅਤੇ ਫਿਰ ਤੁਸੀਂ ਸਾਰੀ

ਜਿਹੜੀਆਂ ਬਾਰੀਆਂ ਨੇ ਉਹ ਓਪਨ ਕਰ ਦੇਣੀਆਂ ਨੇ। ਫਿਰ ਉਸ ਤੋਂ ਬਾਅਦ ਤੁਸੀਂ ਕੀ ਲੈ ਕੇ ਆਉਣਾ ਹੈ, ਤੁਸੀਂ ਲੈ ਕੇ ਆਉਣੀ ਹੈ ਜੀ ਰੇਤ ਮਿੱਟੀ, ਠੀਕ ਹੈ। ਉਹਦੇ ਨਾਲ ਤੁਹਾਡੀ ਜਿਹੜੀ ਅੱਗ ਹੈ ਉਹ ਬੁੱਝ ਜਾਏਗੀ। ਅਤੇ ਹੁਣ ਗਰਮੀਆਂ ਵੀ ਆ ਗਈਆਂ ਨੇ ਅਤੇ ਏ ਸੀ ਵੀ ਚੱਲਣਗੇ, ਗੀਜ਼ਰ ਵੀ ਚੱਲਣਗੇ, ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਆਪਣੇ ਘਰ ਦੀਆਂ ਜਿਹੜੀਆਂ ਤਾਰਾਂ ਨੇ ਉਹ ਚੈੱਕ ਕਰਦੇ ਰਹੋ ਕਿ ਤੁਹਾਡੀਆਂ ਜਿਹੜੀਆਂ ਤਾਰਾਂ ਨੇ ਉਹ ਭਾਰ ਚੁੱਕ ਪਾ ਰਹੀਆਂ ਨੇ ਕਿ ਨਹੀਂ ਚੁੱਕ ਪਾ ਰਹੀਆਂ ਨੇ, ਯਾਨੀ ਕਿ ਓਵਰ ਲੋਡਿੰਗ ਤਾਂ ਨਹੀਂ ਹੋ ਗਈ ਹੈ, ਹਾਈ ਵੋਲਟ ਤਾਂ ਨਹੀਂ ਵੱਧ ਗਿਆ ਹੈ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਅਸੀਂ ਏ ਸੀ ਤਾਂ ਚਲਾ ਲੈਂਦੇ ਨੇ ਪਰ ਸਾਡੇ ਜਿਹੜੀ ਲੋਡ ਜਿਹੜਾ ਹੈ ਸਾਡਾ ਮੀਟਰ ਹੈ ਉਹ ਨਹੀਂ ਚੁੱਕ ਪਾਉਂਦਾ। ਇਸ ਚੀਜ਼ ਦਾ ਤੁਸੀਂ ਧਿਆਨ ਰੱਖੋਗੇ ਤਾਂ ਹੀਟ ਅੱਗ ਤੋਂ ਬਚ ਜਾਓਗੇ। ਤਾਂ ਚਲੋ ਜੀ, ਸਾਡੇ ਦੋਸਤ ਕੀ ਕਰ ਰਹੇ ਹੋ, ਬਹੁਤ ਜ਼ਿਆਦਾ ਬੋਰ ਤਾਂ ਨਹੀਂ ਹੋ ਗਏ ਜਾਂ ਫਿਰ ਤੁਸੀਂ ਕੰਮ ਕਾਜ ਵਿੱਚ ਬਿਜ਼ੀ ਹੋ ਗਏ ਹੋ? ਥੋੜ੍ਹਾ ਜਿਹਾ ਟਾਈਮ ਕੱਢੋ, ਕਾਲ ਕਰੋ, ਨੰਬਰ ਨੋਟ ਡਾਊਨ ਕਰ ਲਓ 0181234217 4। ਸੁਣਦੇ ਹਾਂ ਅਗਲਾ ਗੀਤ ਅਤੇ ਮਿਲਦੇ ਹਾਂ ਗੀਤ ਦੇ ਉਸ ਪਾਰ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਆਪਣੀ ਦੋਸਤ ਮਹਿਕ ਦੇ ਨਾਲ।

0: ਹੈਲੋ ਜੀ, ਹੈਲੋ ਜੀ, ਹੈਲੋ ਜੀ, ਜਲੰਧਰ ਵਾਲਿਓ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਅਤੇ ਅਗਲੇ ਲਿਸਨਰ ਜਿਹੜੇ ਨੇ ਉਹ ਵੀ ਸਾਡੇ ਨਾਲ ਕਾਲ 'ਤੇ ਜੁੜ ਗਏ ਨੇ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ ਜਲੰਧਰ ਤੋਂ ਬੋਲ ਰਿਹਾ ਜੀ।
0: ਹਾਂਜੀ ਚਰਨਜੀਤ ਜੀ, ਕੀ ਹਾਲ ਚਾਲ ਹੈ?
1: ਬੜਾ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਮੈਂ ਵੀ ਵਧੀਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਦਾ ਟੌਪਿਕ ਸਾਡਾ ਕੀ ਚੱਲ ਰਿਹਾ ਹੈ ਨਾ, ਅੱਗ ਨੂੰ ਬੁਝਾਉਣ ਦਾ, ਪ੍ਰੀਵੈਂਸ਼ਨ ਦਾ, ਕਿਵੇਂ ਅਸੀਂ ਉਸ ਤੋਂ ਸੇਫ ਰਹਿ ਸਕਦੇ ਹਾਂ, ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਮੇਰਾ ਕੁਐਸਚਨ ਤੁਹਾਡੇ ਤੋਂ ਇਹ ਹੈ ਕਿ ਕੀ ਤੁਹਾਡੇ ਘਰ ਵਿੱਚ ਵੀ ਕੋਈ ਇਹੋ ਜਿਹਾ ਮੈਂਬਰ ਹੈ ਜਿਹੜਾ ਧੂੰਆਂ ਦੇਖ ਕੇ ਬਹੁਤ ਜ਼ਿਆਦਾ ਘਬਰਾ ਜਾਂਦਾ ਹੈ, ਰੌਲਾ ਪਾਉਂਦਾ ਹੈ, ਅਤੇ ਉਸ ਵੇਲੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਕੀ ਇਹਦੇ ਬਾਰੇ ਤੁਹਾਨੂੰ ਪਤਾ ਹੈ?

0: ਦੇਖੋ ਜੀ, ਸਾਰੇ ਮੈਂਬਰ ਜਿਹੜੇ ਧੂੰਏ ਤੋਂ ਤੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦੇ ਆ। ਧੂੰਆਂ
1: ਜੀ
0: ਬਹੁਤ ਨੁਕਸਾਨ ਕਰਦਾ ਆ, ਅੱਖਾਂ ਨੂੰ ਵੀ ਕਰਦਾ ਆ, ਸਾਹ ਦੇ ਅੰਦਰ ਜਾਂਦਾ ਆ, ਇਹ
1: ਜੀ
0: ਬਹੁਤ ਮਾੜੀ ਮਾੜੀ ਗੱਲ ਆ। ਲੇਕਿਨ ਇਹਦੇ ਬਚਾਅ ਦਾ ਕਾਰਨ, ਬਚਾਅ ਤੇ ਇੱਦਾਂ ਹੀ ਹੋ ਸਕਦਾ ਕਿ ਉਹਨੂੰ ਅੱਗ ਨੂੰ ਬੁਝਾਇਆ ਜਾਵੇ, ਉੱਤੇ ਪਾਣੀ ਪਾਣੀ ਪੂਣੀ ਰੇਤਾ ਸੁੱਟ ਕੇ ਤੇ ਉਹਨੂੰ ਮਤਲਬ ਧੂੰਏ ਨੂੰ ਖਤਮ ਕੀਤਾ ਜਾਵੇ।
1: ਜੀ ਤੇ ਇੱਕ ਗੱਲ ਇਹ ਵੀ ਹੈ, ਜੇਕਰ ਉਹ ਬੰਦਾ ਅੱਗ ਤੋਂ ਬਹੁਤ ਜ਼ਿਆਦਾ ਜਾਂ ਫਿਰ ਧੂੰਏ ਤੋਂ ਬਹੁਤ ਜ਼ਿਆਦਾ ਡਰ ਰਿਹਾ ਤਾਂ ਗਿੱਲਾ ਰੁਮਾਲ ਲੈ ਕੇ ਉਹਨਾਂ ਦੀ ਨੱਕ ਉੱਤੇ ਤੁਸੀਂ ਰੱਖ ਸਕਦੇ ਹੋ। ਤੇ ਦੂਜੀ ਗੱਲ ਇਹ ਹੈ ਕਿ ਜ਼ਮੀਨ 'ਤੇ ਥੋੜ੍ਹਾ ਹੌਲੀ ਹੌਲੀ ਕਰੋਲ ਕਰਕੇ ਉਹ ਜਾ ਸਕਦੇ ਨੇ, ਕਿਉਂਕਿ ਅੱਗ ਲੱਗ ਰਹੀ ਹੈ ਨਾ, ਤੇ ਬੰਦਾ ਕਾਫੀ ਜ਼ਿਆਦਾ ਘਬਰਾ ਜਾਂਦਾ। ਚਲੋ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਫਿਰ ਤੁਸੀਂ ਮੈਨੂੰ ਆਹ ਦੱਸੋ ਕਿ ਹੁਣ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ?
0: ਗਾਣਾ ਜੀ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਦਾ ਗਾਣਾ ਆ ਜੀ, ਆ ਗਿਆ ਵਣਜਾਰਾ ਨੀ ਚੜਾ ਲੈ ਬਾਦੂ ਚੋੜੀਆਂ।
1: ਚਲੋ ਜੀ, ਤੁਹਾਡਾ ਨਾਲ ਗਾਣਾ ਅਸੀਂ ਲਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ।
0: ਥੈਂਕ ਯੂ ਜੀ।
1: ਚਲੋ ਜੀ, ਇਹਨਾਂ ਦਾ ਗੀਤ ਅਸੀਂ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਪ੍ਰੋਗਰਾਮ ਦਾ ਆਖਰੀ ਗੀਤ ਹੋ ਸਕਦਾ ਹੈ, ਜਾਂ ਫਿਰ ਇਸ ਤੋਂ ਬਾਅਦ ਵੀ ਇੱਕ ਹੋਰ ਗੀਤ ਲੱਗ ਸਕਦਾ ਹੈ, ਜਾਂ ਫਿਰ ਕਾਲਰ ਵੀ ਸਾਡੇ ਨਾਲ ਜੁੜ ਸਕਦੇ ਨੇ। ਵੇਖਦੇ ਹਾਂ ਕੌਣ ਜੁੜੇਗਾ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਸੁਣ ਰਹੇ ਹੋ। ਹੈਲੋ ਜਲੰਧਰ।

ਜੀ ਹਾਂ ਦੋਸਤੋ, ਗੱਲਾਂ ਬਾਤਾਂ ਅੱਜ ਬਹੁਤ ਹੋਈਆਂ, ਲੇਕਿਨ ਹੁਣ ਸਮਾਂ ਜਿਹੜਾ ਹੈ ਨਾ ਉਹ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਉਹ ਕਹਿ ਰਿਹਾ ਹੈ ਕਿ ਕੋਈ ਗੱਲ ਨਹੀਂ, ਅੱਜ ਸਾਰਾ ਸਮਾਂ ਤੂੰ ਹੀ ਲਓਗੇ ਜਾਂ ਕਿਸੇ ਹੋਰ ਨੂੰ ਵੀ ਦਓਗੇ। ਤਾਂ ਚਲੋ ਜੀ, ਮਿਲਦੇ ਹਾਂ ਥੋੜ੍ਹੀ ਦੇਰ ਵਿੱਚ, ਮੈਂ ਫੇਰ ਮਿਲਾਂਗੀ। ਲੇਕਿਨ ਅੱਜ ਦੀ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਫਾਇਰ ਸੇਫਟੀ ਦੀਆਂ ਜਿਹੜੀਆਂ ਟਿਪਸ ਤੁਸੀਂ ਅੱਜ ਮੇਰੇ ਤੋਂ ਸੁਣੀਆਂ, ਸਾਡੇ ਦੋਸਤਾਂ ਤੋਂ ਸੁਣੀਆਂ, ਆਈ ਹੋਪ ਤੁਸੀਂ ਸਿਰਫ ਸੁਣੀਆਂ ਨਹੀਂ ਹੈਗੀਆਂ,

ਸਾਰੀਆਂ ਗੱਲਾਂ ਬਾਤਾਂ ਕੀਤੀਆਂ ਫਾਇਰ ਸੇਫਟੀ ਦੀਆਂ ਜਿਹੜੀਆਂ ਟਿਪਸ ਤੁਸੀਂ ਅੱਜ ਮੇਰੇ ਤੋਂ ਸੁਣੀਆਂ, ਸਾਡੇ ਦੋਸਤਾਂ ਤੋਂ ਸੁਣੀਆਂ, ਆਈ ਹੋਪ ਤੁਸੀਂ ਸਿਰਫ ਸੁਣੀਆਂ ਨਹੀਂ ਹੈਗੀਆਂ, ਤੁਸੀਂ ਆਪਣੇ ਘਰਾਂ ਦੇ ਵਿੱਚ ਅਪਲਾਈ ਵੀ ਕਰੋਗੇ। ਯਾਦ ਰੱਖਿਓ, ਜਿਹੜੀ ਸੁਰੱਖਿਆ ਹੁੰਦੀ ਹੈ ਨਾ, ਉਹ ਕੋਈ ਅਲਟਰਨੇਟਿਵ ਨਹੀਂ ਹੁੰਦਾ, ਉਹ ਸਾਡੀ ਰਿਸਪੋਂਸਿਬਿਲਟੀ ਹੁੰਦੀ ਹੈ। ਅਤੇ ਇੱਕ ਹੋਰ ਚੀਜ਼ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹਾਂਗੀ ਕਿ ਜੇਕਰ ਅੱਜ ਕਿਸੇ ਦੀ ਫਰਮਾਇਸ਼ ਰਹਿ ਗਈ ਹੋਵੇ ਤਾਂ ਨਾਰਾਜ਼ ਨਹੀਂ ਹੋਣਾ, ਕਿਉਂਕਿ ਅਸੀਂ ਰੋਜ਼ ਆਉਂਦੇ ਹਾਂ ਤੁਹਾਡੇ ਲਈ 3 ਤੋਂ 4 ਵਜੇ ਜਿਹੜਾ ਪ੍ਰੋਗਰਾਮ ਹੁੰਦਾ ਹੈ ਸਾਡਾ, ਨਹੀਂ 4 ਤੋਂ ਜਿਹੜਾ 5 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ ਹੈਲੋ ਜਲੰਧਰ, ਇਹਦੇ ਵਿੱਚ ਰੋਜ਼ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਲੇਕਿਨ ਸਿਰਫ ਥਰਸਡੇ ਨੂੰ ਛੱਡ ਕੇ, ਕਿਉਂਕਿ ਉਸ ਦਿਨ ਪ੍ਰੋਗਰਾਮ ਹੁੰਦਾ ਹੈ ਸੰਦੇਸ਼ ਟੂ ਸੋਲਜਰ। ਪਰ ਕੋਈ ਗੱਲ ਨਹੀਂ ਜੀ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਮਿਲਦੀ ਹਾਂ ਹੁਣ ਤੁਹਾਨੂੰ 6 ਵਜੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਤੁਹਾਨੂੰ ਐਂਟਰਟੇਨ ਕਰਨਗੇ ਸਾਡੇ ਯੁਵਾ ਦੋਸਤ ਪ੍ਰੋਗਰਾਮ ਯੁਵਾਣੀ ਦੇ ਵਿੱਚ। ਬਾਏ ਬਾਏ, ਟੇਕ ਕੇਅਰ।

0: ਹੌਂਸਲੇ ਬੁਲੰਦ ਨੇ ਅੱਖਾਂ ਵਿੱਚ ਖਵਾਬ ਸਜਾਏ ਨੇ, ਮੰਜ਼ਿਲਾਂ ਦੇ ਰਾਹ ਅਸੀਂ ਖੁਦ ਆਪਣੀ ਮਿਹਨਤ ਨਾਲ ਬਣਾਏ ਨੇ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਨਾ ਤੂਫਾਨਾਂ ਤੋਂ ਡਰਦੇ ਹਾਂ, ਨਾ ਲਹਿਰਾਂ ਤੋਂ ਘਬਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ। ਯੁਵਾਣੀ ਦੇ ਨਾਲ ਅਸੀਂ ਹਰ ਮੁਸ਼ਕਿਲ ਨੂੰ ਹਰਾਉਂਦੇ ਹਾਂ।
1: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਹੁਣ ਸ਼ੁਰੂ ਹੋ ਗਿਆ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਮੈਂ ਤੁਹਾਡੀ ਆਰਜ਼ੀ ਦੋਸਤ ਜਪਸ
0: ਤੇ ਮੈਂ ਹਾਂ ਤੁਹਾਡੀ ਆਰਜ਼ੀ ਦੋਸਤ ਹਰਨੀਤ।
1: ਤੇ ਅੱਜ ਹੋਣ ਵਾਲੀਆਂ ਬਹੁਤ ਸਾਰੀਆਂ ਖਾਸ ਗੱਲਾਂ, ਬਹੁਤ ਸਾਰੇ ਖਾਸ ਸੈਗਮੈਂਟ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਸੁਣਦੇ ਰਹੋ ਇਹ ਪ੍ਰੋਗਰਾਮ ਤੇ ਗਾਣੇ ਵੀ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗੂਗਾ
0: ਜੀ। ਤਾਂ ਇਸੇ ਲਈ ਦੋਸਤੋ ਅੱਜ ਸਾਡੇ ਨਾਲ 6 ਵਜੇ ਤੱਕ ਜੁੜ ਕੇ ਰਹੋ ਕਿਉਂਕਿ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਮਾਰਾਂਗੇ। ਤੁਸੀਂ ਸਾਡੇ ਨਾਲ ਜੁੜੋਗੇ ਤਾਂ ਫਿਰ ਦੇਖਦੇ ਹਾਂ ਫਿਲਮੀ ਨੰਬਰ 1 ਦਾ ਕੁਇਜ਼ ਵੀ ਸਾਡਾ ਤੁਹਾਡੇ ਨਾਲ ਰੁਚਿਆ ਜਾਏਗਾ। ਦੇਖਦੇ ਹਾਂ ਕੌਣ ਬਾਜ਼ੀ ਮਾਰਦਾ ਅੱਜ ਅਤੇ ਕੌਣ ਨਹੀਂ।

0: ਬਿਲਕੁਲ। ਤੇ ਹੁਣ ਅਸੀਂ ਕਰਦੇ ਹਾਂ ਅੱਜ ਦੀ ਗੱਲ। ਅੱਜ ਮਨਾਇਆ ਜਾਂਦਾ ਹੈ ਰੋਜ਼ ਹਰ ਸਾਲ 4 ਮਈ ਨੂੰ ਵਰਲਡ ਫਾਇਰ ਫਾਈਟਰਸ ਡੇ। ਇਹ ਦਿਨ ਫਾਇਰ ਫਾਈਟਰਸ ਦੇ ਓਨਰ ਵਾਸਤੇ ਮਨਾਇਆ ਜਾਂਦਾ ਹੈ। ਇਹ ਦਿਨ ਸਟਾਰਟ ਕੀਤਾ ਗਿਆ ਸੀ 1999 ਦੇ ਵਿੱਚ, ਜਦੋਂ ਇੱਕ ਬਹੁਤ ਜ਼ਿਆਦਾ ਵੱਡੀ ਫਾਇਰ ਸ਼ੁਰੂ ਹੋ ਗਈ ਸੀ ਆਸਟ੍ਰੇਲੀਆ ਦੇ ਵਿੱਚ। ਉਸ ਤੋਂ ਬਾਅਦ ਤੋਂ ਹੀ ਇਸ ਦਿਨ ਨੂੰ ਮਨਾਇਆ ਜਾਂਦਾ ਸ਼ੁਰੂ ਕੀਤਾ ਗਿਆ। ਇਹ ਦਿਨ ਸਾਨੂੰ ਦੱਸਦਾ ਹੈ ਕਿ ਫਾਇਰ ਫਾਈਟਰਸ ਨੂੰ ਅਸੀਂ ਕਿੱਦਾਂ ਯਾਦ ਕਰਨਾ ਹੈ ਹਮੇਸ਼ਾ, ਕਿੱਦਾਂ ਉਹ ਸਾਨੂੰ ਪ੍ਰੋਟੈਕਟ ਕਰਦੇ ਹੈ ਅੱਗ ਤੋਂ, ਅਤੇ ਕਿੱਦਾਂ ਉਹਨਾਂ ਦਾ ਜਿਹੜੀ ਜੋਬ ਹੈ ਉਹਨੂੰ ਸਮਝਣਾ ਹੈ।
1: ਜੀ, ਵੈਸੇ ਅਸੀਂ ਗੱਲ ਕਰ ਰਹੇ ਹਾਂ ਫਾਇਰ ਫਾਈਟਰਸ ਦੀ, ਤਾਂ ਜਦੋਂ ਅੱਗ ਲੱਗਦੀ ਹੈ ਨਾ ਜਬਸ, ਤਾਂ ਸਾਰੇ ਲੋਕ ਬਾਹਰ ਭੱਜਦੇ ਨੇ ਆਪਣੀ ਜਾਨ ਬਚਾਉਣ ਦੇ ਲਈ। ਪਰ ਉੱਥੇ ਕਈ ਯੋਧੇ ਇੱਦਾਂ ਦੇ ਵੀ ਹੁੰਦੇ ਨੇ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਵੀ ਅੱਗ ਦੇ ਅੰਦਰ ਭੱਜਦੇ ਨੇ ਤਾਂ ਜੋ ਉਹ ਦੂਜਿਆਂ ਨੂੰ ਬਚਾ ਸਕਣ, ਅਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਫਾਇਰ ਫਾਈਟਰਸ, ਜੋ ਕਿ ਸਾਡੀ ਜਾਨ ਦੀ ਸੁਰੱਖਿਆ ਕਰਦੇ ਨੇ। ਤਾਂ ਅੱਜ ਦੀ ਗੱਲ ਕਰਦੇ ਹਾਂ ਕਿ 4 ਮਈ ਨੂੰ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਪਰ 4 ਮਈ ਹੀ ਕਿਉਂ, ਕੋਈ ਹੋਰ ਦਿਨ ਕਿਉਂ ਨਹੀਂ? ਕਿਉਂਕਿ ਅੱਜ ਸੇਂਟ ਫਲੋਰਨ ਦਾ ਵੀ ਦਿਨ ਹੈ, ਜਿਨ੍ਹਾਂ ਨੂੰ ਫਾਇਰ ਫਾਈਟਰਸ ਦਾ ਰੱਖਿਅਕ ਮੰਨਿਆ ਜਾਂਦਾ ਹੈ। ਜੇ ਅਸੀਂ ਗੱਲ ਕਰੀਏ ਤਾਂ ਮੇਰੀ ਇਹ ਗੁਜ਼ਾਰਿਸ਼ ਹੋਏਗੀ ਤੁਹਾਨੂੰ ਸਾਰਿਆਂ ਨੂੰ ਕਿ ਜਲੰਧਰ ਦੇ ਫਾਇਰ ਸਟੇਸ਼ਨ 'ਤੇ ਜਾ ਕੇ ਕਦੇ ਕਿਸੇ ਫਾਇਰਮੈਨ ਦੀਆਂ ਅੱਖਾਂ 'ਚ ਦੇਖੇ ਦੋਸਤੋ। ਉਹਨਾਂ ਦੇ ਤਜ਼ਰਬੇ ਵਿੱਚ ਸਿਰਫ ਅੱਗ ਬੁਝਾਉਣ ਦੀ ਟੈਕਨੀਕ ਨਹੀਂ, ਬਲਕਿ ਕਿਸੇ ਦੀ ਉੱਜੜਦੀ ਦੁਨੀਆ ਨੂੰ ਬਚਾਉਣ ਦਾ ਜਜ਼ਬਾ ਵੀ ਹੁੰਦਾ ਹੈ।
0: ਬਿਲਕੁਲ, ਇਸ ਦਿਨ ਨੂੰ ਤੁਸੀਂ ਓਬਜ਼ਰਵ ਕਰ ਸਕਦੇ ਹੋ। ਜੇ ਕਿਸੇ ਨੇ ਰੈੱਡ ਜਾਂ ਬਲੂ ਕਲਰ ਦਾ ਰਿਬਨ ਪਾਇਆ ਹੈ, ਤਾਂ ਮਤਲਬ ਉਹ ਇਸ ਦਿਨ ਦੀ ਸਪੋਰਟ ਵਾਸਤੇ ਪਾਇਆ ਹੈ, ਅਤੇ ਇੱਕ ਬਹੁਤ ਅੱਛਾ ਡਿਸਪਲੇ ਹੈ ਸਾਡੀ ਸਪੋਰਟ ਦਿਖਾਉਣ ਦਾ ਫਾਇਰ ਫਾਈਟਰਸ ਵਾਸਤੇ।
1: ਵੈਲ, ਤੁਸੀਂ ਅੱਜ ਰੈੱਡ ਰਿਬਨ ਤਾਂ ਨਹੀਂ, ਬਟ ਬਲੂ ਕੁਰਤਾ ਜ਼ਰੂਰ ਪਾਇਆ।
0: ਬਿਲਕੁਲ, ਅਤੇ ਫਿਰ ਇਹੀ ਮੇਰੀ ਸਪੋਰਟ ਹੈ ਕਿ ਮੈਂ ਫਾਇਰ ਫਾਈਟਰਸ ਨੂੰ ਬਹੁਤ ਸਪੋਰਟ ਕਰਦੀ ਹਾਂ, ਅਤੇ ਉਹਨਾਂ ਦੇ ਜਿਹੜਾ ਵੀ ਉਹਨਾਂ ਦਾ ਕੰਮ ਹੈ ਉਹਨਾਂ ਵਾਸਤੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਅਤੇ ਇਸ ਦਿਨ ਦਾ ਸਿਰਫ ਇਹੀ ਰਿਮਾਈਂਡਰ ਹੈ ਕਿ ਅਸੀਂ ਆਪਣੀ ਜ਼ਿੰਦਗੀ ਜਿੰਨਾ ਜੀਨੇ ਹਾਂ ਉਹਨੂੰ, ਜਿੱਦਾਂ ਉਹ ਫਾਇਰ ਫਾਈਟਰ ਜਿੱਦਾਂ ਰਿਸਕ 'ਤੇ ਲੈਂਦੇ ਹੈ ਉਹ ਜ਼ਿੰਦਗੀ ਨੂੰ, ਰੋਜ਼ਾਨਾ ਜ਼ਿੰਦਗੀ ਨੂੰ, ਬਹੁਤ ਹੀ ਵੱਡੀ ਗੱਲ ਹੈ।
1: ਇਹ ਤਾਂ ਹੈ। ਤਾਂ ਮੈਨੂੰ ਲੱਗਦਾ ਸਾਡੇ ਸਾਰਿਆਂ ਦਾ ਸਲਿਊਟ ਹੈ ਉਹਨਾਂ ਸਾਰੇ ਫਾਇਰ ਫਾਈਟਰਸ ਨੂੰ, ਜੋ ਸਾਡੀ ਸੁਰੱਖਿਆ ਲਈ ਆਪਣੀ ਜਾਨ ਦੀ ਪਰਵਾਹ ਬਿਲਕੁਲ ਵੀ ਨਹੀਂ ਕਰਦੇ।

0: ਹਾਂਜੀ ਦੋਸਤੋ, ਸ਼ੁਰੂ ਹੋ ਚੁੱਕਿਆ ਹੈ ਸੈਗਮੈਂਟ ਸਾਡਾ ਵਰਡ ਐਕਸਪ੍ਰੈਸ, ਇੱਕ ਅਜਿਹਾ ਸਫ਼ਰ ਜਿੱਥੇ ਹਰ ਰੋਜ਼ ਅਸੀਂ ਇੱਕ ਨਵੇਂ ਸ਼ਬਦ ਦੀ ਰੂਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅੱਜ ਦਾ ਸਾਡਾ ਜਿਹੜਾ ਸ਼ਬਦ ਰਹੇਗਾ ਉਹ ਹੈ ਜੀ ਉਲਫਤ।
1: ਉਲਫਤ ਸ਼ਬਦ ਇੱਕ ਫਾਰਸੀ ਸ਼ਬਦ ਤੋਂ ਆਇਆ ਹੈ। ਉਲਫਤ ਦਾ ਮਤਲਬ ਹੁੰਦਾ ਹੈ ਕਿਸੇ ਨਾਲ ਵੀ ਡੂੰਘਾ ਪਿਆਰ ਜਾਂ ਲਗਾ ਜਾਂ ਮੋਹ ਜਾਂ ਮੁਹੱਬਤ। ਉਲਫਤ ਦਾ ਮਤਲਬ ਇਹੀ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਔਰ ਜ਼ਰੂਰੀ ਨਹੀਂ ਹੈ ਕਿਸੇ ਨੂੰ, ਕਿਸੇ ਚੀਜ਼ ਵਾਸਤੇ ਵੀ ਹੋ ਸਕਦਾ ਹੈ। ਇਹ ਸਿਰਫ ਇੱਕ ਉਹਦੇ ਵਾਸਤੇ ਪਿਆਰ ਨਹੀਂ ਹੈ ਕਿ ਤੁਸੀਂ ਇੱਕ ਇਨਸਾਨ ਨੂੰ ਪਿਆਰ ਕਰ ਰਹੇ ਹੋ, ਸਗੋਂ ਦਿਲ ਦੀ ਉਹ ਅਵਸਥਾ ਹੈ ਜਿੱਥੇ ਜਿਹੜੀ ਵੀ ਰੂਹਾਂ ਹੈ ਦੋ ਉਹ ਇੱਕ ਦੂਜੇ ਨਾਲ ਜੁੜ ਜਾਂਦੀਆਂ ਨੇ
0: ਜੀ ਜੀ,
1: ਅਤੇ ਕਿੱਦਾਂ ਤੁਸੀਂ ਪਿਆਰ ਦਿਖਾਉਂਦੇ ਹੋ ਇੱਕ ਦੂਸਰੇ
0: ਜੀ। ਉਲਫਤ ਵਿੱਚ ਅਕਸਰ ਸ਼ਬਦ ਮੁੱਕ ਜਾਂਦੇ ਨੇ ਦੋਸਤੋ, ਉਲਫਤ ਵਿੱਚ ਅਕਸਰ ਸ਼ਬਦ ਮੁੱਕ ਜਾਂਦੇ ਨੇ, ਬਸ ਅੱਖਾਂ ਹੀ ਦਿਲ ਦਾ ਹਾਲ ਸੁਣਾਉਂਦੀਆਂ ਨੇ। ਜੋ ਗੱਲਾਂ ਬੁੱਲ ਕਹਿਣੋਂ ਡਰਦੇ ਨੇ ਅਕਸਰ, ਉਹ ਸਾਰੀਆਂ ਗੱਲਾਂ ਇਹ ਪਲਕਾਂ 'ਚ ਤੌਂਦੀਆਂ ਨੇ, ਉਹ ਸਾਰੀਆਂ ਗੱਲਾਂ ਇਹ ਪਲਕਾਂ 'ਚ ਤੌਂਦੀਆਂ ਨੇ। ਜਬਸ ਕਹਿੰਦੇ ਨੇ ਕਿ ਮੁਹੱਬਤ ਜਨੂਨ ਹੋ ਸਕਦੀ ਹੈ, ਹੈ ਨਾ, ਅਸੀਂ ਅਕਸਰ ਕਹਿੰਦੇ ਹਾਂ, ਪਰ ਜਿਹੜੀ ਉਲਫਤ ਹੈ ਨਾ, ਮੈਨੂੰ ਲੱਗਦਾ ਹੈ ਕਿ ਇਹ ਤਾਂ ਪੂਰਾ ਸਕੂਨ ਹੈ। ਜਦੋਂ ਤੁਸੀਂ ਕਿਸੇ ਦੀਆਂ ਆਦਤਾਂ ਦੇ ਨਾਲ ਮੁਹੱਬਤ ਕਰਨ ਲੱਗਦੇ ਹੋ, ਜਦੋਂ ਕਿਸੇ ਦਾ ਸਾਥ ਤੁਹਾਡੀ ਇਬਾਦਤ ਬਣ ਜਾਂਦੀ ਹੈ, ਤਾਂ ਸਮਝੋ ਦੋਸਤੋ ਤੁਹਾਨੂੰ ਉਲਫਤ ਹੋ ਗਈ ਹੈ।
1: ਬਿਲਕੁਲ, ਅਸੀਂ ਦੇਖਦੇ ਹਾਂ ਉਲਫਤ ਸ਼ਬਦ ਦਾ ਪੰਜਾਬ ਦੇ ਵਿੱਚ ਪੁਰਾਣੇ ਗੀਤਾਂ 'ਚ ਵੀ ਇਹਨੂੰ ਵਰਤਿਆ ਗਿਆ,
0: ਕਿੱਸਿਆਂ ਤੇ ਰੋਜ਼ਾਨਾ ਵਿੱਚ ਬਹੁਤ।
1: ਬਿਲਕੁਲ, ਗੱਲਬਾਤ ਵਿੱਚ ਮਤਲਬ ਪਿਆਰ ਨਾਲ ਜ਼ਿਆਦਾ ਬਹੁਤ ਜ਼ਿਆਦਾ ਭਾਵਪੂਰਨ ਮੰਨਿਆ ਜਾਂਦਾ ਉਲਫਤ ਸ਼ਬਦ ਨੂੰ। ਇਸ ਸ਼ਬਦ ਨੂੰ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ, ਵਾਰਿਸ ਸ਼ਾਹ ਵਰਗੇ ਬਹੁਤ ਸਾਰੇ ਰਾਈਟਰਸ ਨੇ ਵੀ ਆਪਣੇ ਸ਼ਬਦ ਨੂੰ ਯੂਜ਼ ਕੀਤਾ ਹੈ। ਅਤੇ ਇਸ ਸ਼ਬਦ ਨੂੰ ਰੱਬ ਅਤੇ ਮਨੁੱਖ ਦੇ ਰਿਸ਼ਤੇ ਦਾ ਪ੍ਰਤੀਕ ਵਾਸਤੇ ਵਰਤਿਆ ਗਿਆ ਇਸ ਸ਼ਬਦ ਨੂੰ। ਅਤੇ ਤੁਸੀਂ ਸੁਣ ਸਕਦੇ ਹੋ ਕਿ ਕਾਫ਼ੀ ਪੋਇਟਿਕ ਸ਼ਬਦ ਵੀ ਹੈ ਇਹਨੂੰ, ਤੁਸੀਂ ਪੋਇਮਸ 'ਚ ਪੋਇਟਰੀ 'ਚ ਦੇਖਿਆ ਹੋਏਗਾ ਇਹ ਸ਼ਬਦ ਬਹੁਤ ਜ਼ਿਆਦਾ।
0: ਇਹ ਤਾਂ ਹੈ, ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਉਲਫਤ ਦਾ ਜੇ ਮਤਲਬ ਪੁੱਛਣਾ ਹੈ ਨਾ, ਤਾਂ ਫੁੱਲਾਂ ਨੂੰ ਪੁੱਛੋ ਜੋ ਕੰਡਿਆਂ ਦੇ ਨਾਲ ਰਹਿ ਕੇ ਵੀ ਮਹਿਕਣਾ ਕਦੇ ਨਹੀਂ ਛੱਡਦੇ।
1: ਅਰੇ ਵਾਹ, ਇਹ ਤਾਂ ਬਹੁਤ ਹੀ ਜ਼ਿਆਦਾ ਪਿਆਰੀ ਸ਼ਾਇਰੀ ਹੈ
0: ਜੀ। ਇਹ ਤਾਂ ਹੈ, ਕਿਉਂਕਿ ਸਾਡੀ ਜਿਹੜੀ ਉਲਫਤ ਹੈ ਨਾ, ਸਾਡੀ ਸਾਰਿਆਂ ਦੀ ਤੁਹਾਡੇ ਨਾਲ ਇੱਕ ਉਲਫਤ ਹੈ, ਅਤੇ ਆਕਾਸ਼ਵਾਣੀ ਦੇ ਨਾਲ ਵੀ ਹੈ, ਕਿਉਂਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋ ਚੁੱਕੇ ਨੇ।
1: ਬਿਲਕੁਲ, ਇਹ ਸਾਡੇ ਜਿਹੜੇ 90 ਸਾਲ ਪੂਰੇ ਹੋਏ ਹੈ ਲਿਸਨਰਸ ਦੇ ਨਾਲ ਹੀ ਪੂਰੇ ਹੋਏ ਹੈ, ਅਤੇ ਉਹਨਾਂ ਦਾ ਜਿਹੜਾ ਪਿਆਰ, ਜਿਹੜੀ ਉਲਫਤ ਹੈ, ਉਹੀ ਸਾਡੇ ਨਾਲ ਜੁੜੀ ਹੋਈ ਹੈ
0: ਜੀ। ਦੋਸਤੋ, ਇਹ ਜਿਹੜਾ ਸਫ਼ਰ ਹੈ ਨਾ, ਬਹੁਤ ਹੀ ਸੁਹਾਵਣਾ ਚੱਲ ਰਿਹਾ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਸਫ਼ਰ ਹੈ ਤੁਹਾਡੇ ਨਾਲ ਇੱਦਾਂ ਹੀ ਬਰਕਰਾਰ ਰਹੇਗਾ।
1: ਬਿਲਕੁਲ।
0: ਤਾਂ ਦੋਸਤੋ, ਮਿਲਦੇ ਹਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਦੋਸਤੋ, ਤਜਰਬਾ ਲਿਖਿਆ ਨਹੀਂ ਜਾਂਦਾ ਕਦੇ ਵੀ ਕਾਗਜ਼ਾਂ ਉੱਤੇ, ਇਹ ਉੱਕਰਿਆ ਹੁੰਦਾ ਹੈ ਇਨਸਾਨ ਦੇ ਇਰਾਦਿਆਂ ਉੱਤੇ। ਜ਼ਿੰਦਗੀ ਦੀ ਕਿਤਾਬ ਦਾ ਹਰ ਸਫ਼ਾ ਸਾਨੂੰ ਕੁਝ ਸਿਖਾਉਂਦਾ ਹੈ, ਕਦੇ ਹੱਸਣਾ ਸਿਖਾਉਂਦਾ ਹੈ ਅਤੇ ਕਦੇ ਹੰਝੂ ਪੂੰਝਣਾ ਸਿਖਾਉਂਦਾ ਹੈ, ਕਦੇ ਹੱਸਣਾ ਸਿਖਾਉਂਦਾ ਹੈ ਅਤੇ ਕਦੇ ਹੰਝੂ ਪੂੰਝਣਾ ਸਿਖਾਉਂਦਾ ਹੈ। ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਆਪਣੇ ਆਰ ਜੇ ਦੋਸਤ ਹਰਨੀਤ
1: ਅਤੇ ਜਪਸ ਦੇ ਨਾਲ,
0: ਅਤੇ ਇਸ ਦੇ ਨਾਲ ਸਾਡਾ ਅਗਲਾ ਸੈਗਮੈਂਟ ਯਾਨੀ ਕਿ ਗੱਲ ਤਜ਼ਰਬੇ ਵਾਲੀ ਸ਼ੁਰੂ ਹੋ ਚੁੱਕੀ ਹੈ। ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਹੁੰਦੀ ਹੈ ਨਾ ਦੋਸਤੋ, ਇਹ ਸਾਨੂੰ ਹਰ ਸਾਹ ਦੇ ਨਾਲ ਇੱਕ ਅਜਿਹਾ ਸਬਕ ਦਿੰਦੀ ਹੈ ਜਿਹਨੂੰ ਅਸੀਂ ਤਜ਼ਰਬਾ ਕਹਿੰਦੇ ਹਾਂ। ਕਈ ਵਾਰੀ ਅਸੀਂ ਠੋਕਰ ਖਾ ਕੇ ਡਿੱਗਦੇ ਹਾਂ, ਪਰ ਉਹ ਠੋਕਰ ਸਾਨੂੰ ਦੱਸਦੀ ਹੈ ਕਿ ਅਗਲਾ ਕਦਮ ਕਿਵੇਂ ਰੱਖਣਾ ਹੈ।
1: ਬਿਲਕੁਲ, ਅਤੇ ਅੱਜ ਅਸੀਂ ਇੱਕ ਐਸੇ ਸ਼ਖਸ਼ ਜਾਂ ਫਿਰ ਅਸੀਂ ਕਹਿ ਲਓ ਬੱਚੇ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ, ਜੋ ਕਿ ਇੱਕ ਬਹੁਤ ਹੀ ਅੱਛਾ ਔਰ ਕਾਫੀ ਵਧੀਆ ਸਵਿਮਰ ਹੈ। ਜੇ ਤੁਹਾਨੂੰ ਇਸ ਹਿੰਟ ਤੋਂ ਪਤਾ ਚੱਲਿਆ ਹੋਵੇ ਤਾਂ ਉਹਨੇ ਰੀਸੈਂਟਲੀ ਹੀ ਇੱਕ ਰਿਕਾਰਡ ਬਣਾਇਆ ਹੈ। ਇਸ਼ਾਂਕ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਇੱਕ 7 ਸਾਲ ਦਾ ਸਵਿਮਰ ਹੈ ਜਿਹੜਾ ਕਿ ਰਾਂਚੀ ਝਾਰਖੰਡ ਤੋਂ ਹੈ, ਅਤੇ ਉਹਨੇ ਰਿਕਾਰਡ ਬਣਾਇਆ ਹੈ ਯੂਨੀਵਰਸਲ ਰਿਕਾਰਡਸ ਫੋਰਮ, ਜਿਹੜਾ ਕਿ ਉਹਨੂੰ ਅਵਾਰਡ ਮਿਲਿਆ ਯੰਗੈਸਟ ਐਂਡ ਫਾਸਟੈਸਟ ਸਵਿਮਰ ਵਾਸਤੇ, ਜੋ ਕਿ ਬਹੁਤ ਵੱਡੀ ਗੱਲ ਹੈ ਇੱਕ 7 ਸਾਲ ਦੇ ਬੱਚੇ ਵਾਸਤੇ।
0: ਵੈਸੇ ਕਹਿੰਦੇ ਨੇ ਕਿ ਜਿਹੜਾ ਤਜਰਬਾ ਹੁੰਦਾ ਨਾ, ਉਮਰ ਦਾ ਮੁਹਤਾਜ ਨਹੀਂ ਹੁੰਦਾ।
1: ਬਿਲਕੁਲ,
0: ਇਸ ਗੱਲ ਨੂੰ ਸੱਚ ਕਰ ਵਿਖਾਇਆ ਸਰਾਂਚੀ ਦੇ ਸਿਰਫ 7 ਸਾਲ ਦੇ ਇੱਕ ਸ਼ੇਰ ਬੱਚੇ ਨੇ, ਇਸ਼ਾਂਕ, ਇੱਕ ਨਿੱਕੇ ਜਿਹੇ ਬੱਚੇ ਨੇ ਜੋ ਕਰਕੇ ਵਿਖਾਇਆ ਹੈ, ਇੰਨੇ ਵੱਡੇ ਵੱਡਿਆਂ ਨੂੰ ਸੋਚਣ ਦਿਲਾ ਦਿੱਤਾ ਹੈ। ਦੋਸਤੋ, ਵੈਸੇ ਕੁਝ ਦਿਨ ਪਹਿਲਾਂ 30 ਅਪ੍ਰੈਲ ਨੂੰ ਜਦੋਂ ਅਸੀਂ ਸ਼ਾਇਦ ਸਵੇਰੇ ਸੋ ਕੇ ਉੱਠਣ ਦੀ ਤਿਆਰੀ ਕਰ ਰਹੇ ਸੀ, ਤਾਂ ਇਸ਼ਾਂਕ ਸ਼੍ਰੀਲੰਕਾ ਦੇ ਸਮੁੰਦਰ ਵਿੱਚ ਤਾਰੀਆਂ ਲਾ ਰਿਹਾ ਸੀ। ਉਹਨੇ ਸ਼੍ਰੀਲੰਕਾ ਤੋਂ ਲੈ ਕੇ ਭਾਰਤ ਤੱਕ ਦਾ 29 ਕਿਲੋਮੀਟਰ ਦਾ ਪਾਕ ਸਟੇਟ ਦਾ ਜਿਹੜਾ ਫਾਸਲਾ ਹੈ, ਤੈਰ ਕੇ ਪੂਰਾ ਕੀਤਾ ਹੈ, ਅਤੇ ਉਹ ਵੀ ਸਿਰਫ 9 ਘੰਟੇ ਅਤੇ 50 ਮਿੰਟਾਂ ਦੇ ਵਿੱਚ।
1: ਬਹੁਤ ਹੀ ਜ਼ਿਆਦਾ, ਬਿਲਕੁਲ ਬਹੁਤ ਵੱਡੀ ਗੱਲ ਹੈ ਜਿਹੜੀ ਸਿਰਫ 9 ਘੰਟੇ ਦੇ ਵਿੱਚ ਉਹਨੇ ਪੂਰਾ ਪਾਰ ਕੀਤਾ ਹੈ। ਇਹ ਉਹਦੀ ਦਿਖਾਉਂਦੇ ਉਹਦੀ ਸ਼ਿੱਦਤ ਸਵਿਮਿੰਗ ਵਾਸਤੇ, ਅਤੇ ਦਿਖਾਉਂਦੇ ਕਿ ਕਿੱਦਾਂ ਉਹਨੇ ਆਪਣਾ ਜਿਹੜਾ ਸਵਿਮਿੰਗ ਵਾਲਾ ਪੂਰਾ ਜਿਹੜਾ ਸਪਿਰਿਟ ਹੈ ਉਹਨੂੰ ਪੂਰਾ ਬਣਾ ਕੇ ਰੱਖਿਆ, ਅਤੇ ਬਾਕੀਆਂ ਨੂੰ ਵੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜਿਹੜੇ ਬੱਚੇ ਨੇ ਜਾਂ ਫਿਰ ਜਿਹੜੇ

0: ਗੱਡੇ ਵੀ ਹੋ ਸਕਦੇ ਬਹੁਤ ਜ਼ਿਆਦਾ ਮੋਟੀਵੇਟ
1: ਬਿਲਕੁਲ
0: ਹੋਏ
1: ਬਿਲਕੁਲ
0: ਹੋਣਗੇ ਇਹਨਾਂ ਤੋਂ ਕਿ
1: ਦੇਖੋ
0: ਕਿੱਦਾਂ ਉਹਨਾਂ ਨੇ ਇੰਨਾ ਜ਼ਿਆਦਾ ਸਫ਼ਰ ਤੈਅ ਕੀਤਾ।
1: ਹਾਂ, ਉਹਨੇ ਦਿਖਾਇਆ ਕਿ ਜਿੱਥੇ ਚਾਹ ਉੱਥੇ ਰਾਹ ਹੁੰਦਾ ਹੈ। ਉਹ ਰੋਜ਼ਾਨਾ 8-8 ਘੰਟੇ ਡੈਮ ਦੇ ਪਾਣੀ ਦੇ ਵਿੱਚ ਪ੍ਰੈਕਟਿਸ ਕਰਦਾ ਸੀ। ਜਦੋਂ ਉਹ ਸਮੁੰਦਰ ਦੇ ਵਿਚਕਾਰ ਸੀ ਨਾ, ਤਾਂ ਨਮਕੀਨ ਪਾਣੀ ਉਹਦੀਆਂ ਅੱਖਾਂ 'ਚ ਚੁੱਭ ਰਿਹਾ ਸੀ, ਪਰ ਤੇਜ਼ ਲਹਿਰਾਂ ਉਹਦੇ ਪਿੱਛੇ ਜਦੋਂ ਧੱਕ ਰਹੀਆਂ ਸੀ, ਤਾਂ ਉਹਨੇ ਫਿਰ ਵੀ ਕਦੇ ਹਾਰ ਨਹੀਂ ਮੰਨੀ, ਤਾਂ ਜਿਹੜਾ ਵਰਲਡ ਰਿਕਾਰਡ ਹੈ ਉਹਨੇ ਪੂਰਾ ਸੈੱਟ ਕੀਤਾ ਹੈ।
0: ਬਿਲਕੁਲ, ਸੁਣਿਆ ਕਿ 4-4, 5-5 ਘੰਟੇ ਉਹ ਰੋਜ਼ ਪ੍ਰੈਕਟਿਸ ਕਰਦੇ ਸੀਗੇ ਧੁਰਵਾ ਧਾਮ ਦੇ ਵਿੱਚ, ਜਿਹੜੀ ਕਿ ਰਾਂਚੀ ਦੇ ਵਿੱਚ ਹੈ। ਉਹਨਾਂ ਨੂੰ ਕੋਚ ਕੀਤਾ ਹੈ ਉਹਨਾਂ ਦੇ ਅਮਨ ਕੁਮਾਰ ਜੈਸਵਾਲ ਸਰ ਨੇ ਅਤੇ ਬਜਰੰਗ ਕੁਮਾਰ ਨੇ, ਦੋਨੋਂ ਉਹਨਾਂ ਦੇ ਕੋਚਿਸ ਰਹੇ ਨੇ। ਅਤੇ ਕਿੱਦਾਂ ਉਹਨਾਂ ਨੂੰ ਕੋਚ ਕੀਤਾ ਇੱਕ 7 ਸਾਲ ਦੇ ਬੱਚੇ ਨੂੰ, ਫਿਰ ਵੀ ਉਹਦੀਆਂ ਬਹੁਤ ਹੋਰ ਵੀ ਖੁਆਇਸ਼ਾਂ ਹੁੰਦੀਆਂ ਹੋਣਗੀਆਂ, ਪਰ ਮੈਨੂੰ ਲੱਗਦਾ ਕਿ ਸਵਿਮਿੰਗ ਨੂੰ ਲੈ ਕੇ ਉਹ ਬਹੁਤ ਹੀ ਜ਼ਿਆਦਾ ਉਤਾਵਲੇ ਸੀਗੇ।
1: ਜੀ ਜੀ ਜੀ ਜੀ
0: ਤਾਂ ਉਹਨਾਂ ਨੇ ਇੰਨਾ ਜ਼ਿਆਦਾ ਉਹ ਪਾਰ ਕੀਤਾ, ਔਰ ਇੰਨੀ ਵੱਡੀ ਵੱਡੀ ਉਹਨਾਂ ਨੇ ਗੋਲਸ ਰੱਖੇ ਆਪਣੇ ਵਾਸਤੇ।
1: ਉਹਨੇ ਆਪਣੀ ਇਨਫੈਕਟ ਇੱਕ ਇੰਟਰਵਿਊ ਦੇ ਵਿੱਚ ਵੀ ਇਹੀ ਕਿਹਾ ਕਿ ਮੈਨੂੰ ਡਰ ਨਹੀਂ ਲੱਗਿਆ, ਕਿਉਂਕਿ ਮੇਰਾ ਜਿਹੜਾ ਗੋਲ ਸੀ ਉਹ ਮੇਰੇ ਸਾਹਮਣੇ ਸੀ ਬਿਲਕੁਲ। ਅਤੇ ਜ਼ਰਾ ਸੋਚ ਕੇ ਦੇਖੋ ਦੋਸਤੋ, ਕਿ 7 ਸਾਲ ਦਾ ਬੱਚਾ ਸਾਨੂੰ ਫੋਕਸ ਦਾ ਕਿੰਨਾ ਵੱਡਾ ਸਬਕ ਦੇ ਰਿਹਾ। ਉਹਨੇ ਆਪਣੇ ਤਜਰਬੇ ਦੇ ਨਾਲ ਦੱਸਿਆ ਕਿ ਜੇ ਤੁਹਾਡੇ ਇਰਾਦੇ ਪੱਕੇ ਹੋਣ, ਤਾਂ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਵੀ ਤੁਹਾਡਾ ਰਸਤਾ ਖੁਦ ਛੱਡ ਦਿੰਦੀਆਂ ਨੇ, ਅਤੇ ਤੁਸੀਂ ਜਿਹੜਾ ਆਪਣਾ ਮੁਕਾਮ ਹੈ ਉਹ ਹਾਸਲ ਕਰ ਲੈਂਦੇ ਹੋ।
0: ਸੋ ਦੋਸਤੋ, ਹੁਣ ਥੋੜ੍ਹੀ ਜਿਹੀ ਬ੍ਰੇਕ ਲਵਾਂਗੇ ਇੱਕ ਸੌਂਗ ਦੇ ਨਾਲ, ਅਤੇ ਉਸ ਤੋਂ ਬਾਅਦ ਹੋਰ ਗੱਲ ਕਰਾਂਗੇ ਸ਼ਾਂਕ ਦੇ ਬਾਰੇ, ਅਤੇ ਕਿੱਦਾਂ ਉਹਨੇ ਆਪਣਾ ਪੂਰਾ ਸਫ਼ਰ ਤੈਅ ਕੀਤਾ, ਉਹਦੀ ਮੋਟੀਵੇਸ਼ਨਸ ਅਤੇ ਉਹਦੇ ਪੇਰੈਂਟਸ ਦੇ ਬਾਰੇ। ਤਦ ਤੱਕ ਤੁਸੀਂ ਇਹ ਗਾਣਾ ਇੰਜੋਏ ਕਰੋ।

0: FM 107.7 MHz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਗੱਲ ਕਰ ਰਹੇ ਸੀ ਆਪਾਂ ਇਸ਼ਾਂਕ ਸਿੰਘ ਦੀ, ਜਿਹਨੇ ਕਿ ਰਿਕਾਰਡ ਬਣਾਇਆ ਸਭ ਤੋਂ ਯੰਗੈਸਟ ਅਤੇ ਫਾਸਟੈਸਟ ਸਵਿਮਰ ਦਾ। ਉਹਨੇ 9 ਘੰਟੇ ਦੇ ਵਿੱਚ ਇੱਕ ਆਪਣਾ ਪੂਰਾ ਸਫ਼ਰ ਤੈਅ ਕੀਤਾ ਸਵਿਮਿੰਗ ਦਾ
1: ਅਤੇ
0: ਕਹਿੰਦੇ ਨੇ ਕਿ ਉਹਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਨਾ ਉਹ ਬਹੁਤ ਜ਼ਿਆਦਾ ਹੀ ਸਪੋਰਟਿਵ ਸੀਗੇ ਅਤੇ ਉਹਨਾਂ ਦੇ ਮਦਰ ਜਿਹੜੇ ਕਿ ਮਨੀਸ਼ਾ ਸਿਨਹਾ, ਉਹਨਾਂ ਨੇ ਦੱਸਿਆ ਕਿ ਉਹ 2 ਸਾਲ ਦੇ ਹੋਣ ਤੋਂ ਪਹਿਲਾਂ ਹੀ ਬੋਲਦਾ ਸੀਗਾ ਕਿ ਮੈਨੂੰ ਜਿਹੜਾ ਛੱਟ ਗਾਤ ਹੈ ਉੱਥੇ ਜਾ ਕੇ ਸਵਿਮਿੰਗ ਕਰਨੀ ਹੈ, ਜਿੱਥੇ ਉਹਨਾਂ ਨੇ ਪੂਰੀ ਪ੍ਰੈਕਟਿਸ ਕੀਤੀ ਧੁਰਵਾ ਗਾਮ ਦੇ ਵਿੱਚ ਜਿਹੜੀ ਕਿ ਰਾਂਚੀ ਦੇ ਵਿੱਚ ਹੈ, ਉੱਥੇ ਪ੍ਰੈਕਟਿਸ ਕੀਤੀ। ਉਹ ਕਹਿੰਦੇ ਸੀ ਕਿ 2 ਸਾਲ ਤੋਂ ਪਹਿਲਾਂ ਹੀ ਉਹ ਪੂਰੀ ਜ਼ਿੱਦ ਕਰਦੇ ਸੀ ਕਿ ਮੈਨੂੰ ਸਵਿਮਿੰਗ ਕਰਵਾਉਣੀ ਹੈ, ਮੈਨੂੰ ਕਰਨੀ ਹੈ। ਤੇ ਇਹਦੇ ਤੋਂ ਹੀ ਪਤਾ ਚੱਲਦਾ ਉਹਨਾਂ ਦੀ ਸ਼ਿੱਦਤ ਸਵਿਮਿੰਗ ਦੇ ਬਾਰੇ।
1: ਜੀ ਦੇਖੋ ਦੋਸਤੋ, ਕਿਨਾਰਿਆਂ ਤੋਂ ਤਾਂ ਹਰ ਕੋਈ ਲੰਘ ਜਾਂਦਾ ਹੱਥ ਪੈਰ ਮਾਰ ਕੇ, ਪਰ ਅਸਲੀ ਤਜਰਬਾ ਉਹਨਾਂ ਨੂੰ ਮਿਲਦਾ ਜੋ ਲਹਿਰਾਂ ਦੇ ਨਾਲ ਖੇਡਦੇ ਨੇ, ਤੇ ਇਹਨੂੰ ਸਾਬਤ ਕੀਤਾ ਹੈ ਇਸ਼ਾਂਕ ਨੇ। ਤੇ ਜਦੋਂ ਉਹਨਾਂ ਦੇ ਫੈਮਿਲੀ ਦੇ ਨਾਲ ਇੰਟਰਵਿਊ ਲਿੱਤੀ ਗਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਜਦੋਂ ਸਾਰੇ ਲੋਕ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਹਜੇ ਬੱਚਾ ਤਾਂ ਤੁਹਾਡਾ ਬਹੁਤ ਛੋਟਾ ਹੈ, ਇੰਨੇ ਛੋਟੇ ਬੱਚੇ ਨੂੰ ਤੁਸੀਂ ਇਹ ਸਭ ਕਿਉਂ ਕਰਵਾ ਰਹੇ ਹੋ, ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਸਾਨੂੰ ਆਪਣੇ ਬੱਚੇ 'ਤੇ ਅਤੇ ਉਹਦੇ ਸੁਪਨੇ 'ਤੇ ਪੂਰਾ ਭਰੋਸਾ ਹੈ। ਅਤੇ ਇਹ ਵੀ ਬੜੀ ਪਿਆਰੀ ਜਿਹੀ ਗੱਲ ਹੈ ਕਿ ਜਦੋਂ ਪਰਿਵਾਰ ਦਾ ਸਾਥ ਸਾਡੇ ਨਾਲ ਹੁੰਦਾ ਨਾ ਤਾਂ ਅਸੀਂ ਕੁਛ ਵੀ ਹਾਸਿਲ ਕਰ ਸਕਦੇ ਹਾਂ ਜੋਬਸ। ਤਾਂ ਇਸ਼ਾਂਕ ਦੀ ਜਿਹੜੀ ਟਵਿਨ ਸਿਸਟਰ ਹੈ ਉਹਦਾ ਨਾਮ ਇਸ਼ਾਨਵੀ ਹੈ।
0: ਹਾਂਜੀ।
1: ਅਤੇ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਇਸ਼ਾਂਕ ਰੋਜ਼ 8-8 ਘੰਟੇ ਦੀ ਪ੍ਰੈਕਟਿਸ ਦੇ ਵਿੱਚ ਰਹਿੰਦਾ ਸੀ ਤਾਂ ਉਹਦੀ ਜਿਹੜੀ ਭੈਣ ਸੀ ਉਹਦੇ ਸਕੂਲ ਦੇ ਨੋਟਸ ਰੈਡੀ ਕਰਦੀ ਸੀ ਤਾਂ ਜੋ ਉਹਦੇ ਵਿੱਚ ਕੋਈ ਨੂੰ ਪ੍ਰੋਬਲਮ ਨਾ ਆਵੇ। ਦੇਖੋ ਕਿੰਨੀ ਅੱਛੀ
0: ਗੱਲ ਹੈ। ਨਹੀਂ ਵੈਸੇ ਲਾਈਕ ਉਹਨਾਂ ਦੇ ਇੰਟਰਵਿਊਜ਼ ਤੋਂ ਵੀ ਦੇਖਿਆ, ਮਤਲਬ ਉਹ ਕਹਿੰਦੇ ਨੇ ਕਿ ਹੁਣ ਉਹਨਾਂ ਨੇ ਇਹ ਤੈਅ ਪੂਰਾ ਕਰ ਲਿਆ ਆਪਣਾ 9 ਘੰਟੇ ਦਾ, ਹੁਣ ਉਹਨਾਂ ਦੇ ਹੋਰ ਵੀ ਵੱਡੇ ਗੋਲਸ ਨੇ। ਹੁਣ ਉਹ ਕਹਿੰਦੇ ਕਿ ਮੈਨੂੰ 60 ਕਿਲੋਮੀਟਰ ਇੰਡੀਆ ਤੋਂ ਸ਼੍ਰੀਲੰਕਾ ਸਵਿਮ ਕਰਨਾ ਹੈ ਅਤੇ ਵਾਪਸ ਵੀ ਆਉਣਾ।
1: ਅਤੇ
0: ਉਸ ਤੋਂ ਬਾਅਦ ਉਹ ਚਾਹੁੰਦੇ ਨੇ ਕਿ ਇੰਗਲਿਸ਼ ਚੈਨਲ ਵੀ ਸਵਿਮ ਕਰਨ, ਉਹ ਕਿ ਮਤਲਬ ਇਹੋ ਜਿਹੇ ਅਲਟੀਮੇਟ ਗੋਲਸ ਹੈ ਉਹਨਾਂ ਦੇ, ਅਤੇ ਉਹ ਚਾਹੁੰਦੇ ਕਿ ਓਲੰਪਿਕਸ 'ਚ ਵੀ ਉਹ ਜਾਣ। ਅਤੇ ਬਹੁਤ ਬਹੁਤ ਵੱਡੇ ਗੋਲਸ ਨੇ ਜਿਹੜੇ ਕਿ ਪੂਰੇ ਹੋਣਗੇ ਹੀ ਉਹਨਾਂ ਦੀ ਪੂਰੀ ਜਿਹੜੀ ਸ਼ਿੱਦਤ ਹੈ, ਜਿਹੜੀ ਮੋਟੀਵੇਸ਼ਨ ਹੈ ਉਹਦੇ ਨਾਲ ਹੀ। ਅਤੇ ਤੋਂ ਹੀ ਪਤਾ ਚੱਲਦਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਕਿਸੇ ਵੀ ਗੋਲ ਨੂੰ ਜਦੋਂ ਪੂਜੇ ਪੂਰਾ ਕਰਨਾ ਹੈ ਤਾਂ ਬਸ ਉਹਦੇ ਪਿੱਛੇ ਹੀ ਪੈ ਜਾਓ ਉਸ ਗੋਲ ਦੇ, ਫਿਰ ਹੀ ਉਹ ਚੀਜ਼ ਤੁਹਾਡੀ ਸਫਲ ਹੁੰਦੀ ਹੈ।
1: ਦੇਖੋ ਅਸੀਂ ਅੱਜ ਦੀ ਯੂਥ ਦੀ ਗੱਲ ਕਰਦੇ ਹਾਂ ਨਾ ਜੋਬਸ, ਅਤੇ ਅਸੀਂ ਇੱਦਾਂ ਦੇ ਬਣੇ ਹੋਏ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਸਾਨੂੰ ਇੰਸਟੈਂਟ ਮਿਲ ਜਾਏ। ਅਸੀਂ ਸਕਸੈਸਫੁਲੀ ਇੰਸਟੈਂਟ ਹੋਣਾ ਚਾਹੁੰਦੇ ਹਾਂ, ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਛ ਸਾਨੂੰ ਇੰਸਟੈਂਟ ਮਿਲ ਜਾਏ, ਪੈਸਾ, ਕਾਮਯਾਬੀ, ਸਾਰਾ ਕੁਛ। ਪਰ ਜ਼ਿੰਦਗੀ ਦਾ ਵੀ ਅਸਲੀ ਸਵਾਦ ਉਸ ਤਜ਼ਰਬੇ ਦੇ ਵਿੱਚ ਹੈ ਜੋ ਸਾਨੂੰ ਹੌਲੀ ਹੌਲੀ ਮਿਹਨਤ ਦੀ ਭੱਠੀ ਵਿੱਚ ਤਪ ਕੇ ਮਿਲਦਾ।
0: ਬਿਲਕੁਲ।
1: ਜੇ ਆਪਾਂ ਸੋਨੇ ਦੀ ਗੱਲ ਕਰਦੇ ਹਾਂ ਨਾ, ਤਾਂ ਉਹਦਾ ਜਦੋਂ ਉਹਨੂੰ ਪ੍ਰਿਪੇਅਰ ਕਰਦੇ ਹਾਂ ਤਾਂ ਬਹੁਤ ਹਾਈ ਟੈਂਪਰੇਚਰ ਦੇ ਵਿੱਚ ਉਹਨੂੰ ਰੱਖਿਆ ਜਾਂਦਾ।
0: ਬਿਲਕੁਲ।
1: ਬਟ ਜਿੰਨਾ ਅਸੀਂ ਉਹਨੂੰ ਤਪਾਉਂਦੇ ਹਾਂ ਉਹਦਾ ਰੇਟ ਵੀ ਉਨਾ ਹੀ ਸਾਡੇ ਸਾਹਮਣੇ ਆਉਂਦਾ।
0: ਬਿਲਕੁਲ। ਇਹ ਤਾਂ ਪਤਾ ਚੱਲਦਾ, ਇਹੀ ਉਹਨਾਂ ਤੋਂ ਪਤਾ ਚੱਲਦਾ, ਇਸ਼ਾਂਕ ਤੋਂ ਇਹੀ ਸਿੱਖਣ ਨੂੰ ਸਾਨੂੰ ਮਿਲਦਾ ਹੈ ਕਿ ਕਿੱਦਾਂ ਤੁਸੀਂ ਜੇ ਤੁਸੀਂ ਵੀ ਕੋਈ ਵੀ ਗੋਲ ਨੂੰ ਤੁਸੀਂ ਐਕਵਾਇਰ ਕਰਨਾ ਹੈ ਅਤੇ ਉਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਸ਼ਿੱਦਤ ਕਰਨੀ ਪਏਗੀ ਅਤੇ ਬਹੁਤ ਜ਼ਿਆਦਾ ਹਸਲ ਸਟਰਗਲ ਕਰਨਾ ਪਏਗਾ।
1: ਜੀ ਦੋਸਤੋ, ਕਿਸੇ ਦੇ ਚਿਹਰੇ ਦੀ ਮੁਸਕਾਨ ਬਣ ਕੇ ਦੇਖੋ, ਕਿਸੇ ਟੁੱਟੇ ਹੋਏ ਦਿਲ ਦੀ ਆਣ ਬਣ ਕੇ ਦੇਖੋ। ਖੁਦ ਲਈ ਜੀਣਾ ਤਾਂ ਸਿਰਫ ਗੁਜ਼ਾਰਾ ਹੈ ਦੋਸਤੋ, ਕਦੇ ਦੂਜਿਆਂ ਦੀ ਜ਼ਿੰਦਗੀ ਦੀ ਜਾਣ ਬਣ ਕੇ ਦੇਖੋ, ਕਦੇ ਦੂਜਿਆਂ ਦੀ ਜ਼ਿੰਦਗੀ ਦੀ ਜਾਣ ਬਣ ਕੇ ਦੇਖੋ। ਜੇ 7 ਸਾਲ ਦਾ ਬੱਚਾ ਇੰਨਾ ਕੁਛ ਕਰ ਸਕਦਾ ਹੈ ਤਾਂ ਅਸੀਂ ਇੰਨੇ ਵੱਡੇ ਹੋ ਕੇ ਕਿਉਂ ਨਹੀਂ ਕੁਛ ਕਰ ਸਕਦੇ?
0: ਬਿਲਕੁਲ। ਏਜ ਮੈਟਰ ਨਹੀਂ ਕਰਦੀ, ਇਹ ਬਹੁਤ ਵੱਡੀ ਗੱਲ ਹੈ ਕਿ ਲੋਕ ਕਹਿੰਦੇ ਕਿ ਏਜ ਮੈਟਰ ਨਹੀਂ ਕਰਦੇ। ਤੁਸੀਂ ਕਿਸੇ ਵੀ ਏਜ 'ਤੇ ਕੁਛ ਵੀ ਗੋਲ ਅਚੀਵ ਕਰ ਸਕਦੇ ਹੋ ਜੇ ਤੁਹਾਡੀ ਉਨੀ ਜ਼ਿਆਦਾ ਸ਼ਿੱਦਤ ਹੋਵੇ ਉਸ ਗੋਲ ਨੂੰ ਪਾਉਣ ਦੀ।
1: ਜੀ ਦੋਸਤੋ, ਤਾਂ ਫਿਰ ਆਓ, ਉੱਠੋ, ਹਿੰਮਤ ਕਰੋ, ਮਿਹਨਤ ਕਰੋ ਅਤੇ ਆਪਣੇ ਹਿੱਸੇ ਦਾ ਜਿਹੜਾ ਤਜਰਬਾ ਹੈ ਖੁਦ ਕਮਾਓ। ਅਤੇ ਜੀ, ਕਿਸੇ ਲਈ ਇੰਸਪੀਰੇਸ਼ਨ ਜ਼ਰੂਰ ਬਣੋ ਤਾਂ ਜੋ ਤੁਹਾਡੀ ਕਹਾਣੀ ਸੁਣ ਕੇ ਆਪਣੇ ਪੈਰਾਂ 'ਤੇ ਖੁਦ ਖੜੀ ਹੋ ਸਕੇ ਅਤੇ ਆਪਣੇ ਮਾਂ ਪਿਓ ਦਾ ਨਾਮ ਜ਼ਰੂਰ ਰੋਸ਼ਨ ਕਰ ਸਕੇ।
0: ਬਿਲਕੁਲ। ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋਗੇ, ਕਿਉਂਕਿ ਹੁਣ ਬਹੁਤ ਹੀ ਖਾਸ ਸੈਗਮੈਂਟ, ਸਾਡਾ ਫੇਵਰੇਟ ਸੈਗਮੈਂਟ ਸ਼ੁਰੂ ਹੋਣ ਜਾ ਰਿਹਾ ਹੈ। ਅਤੇ ਉਹਦੇ ਵਾਸਤੇ ਥੋੜ੍ਹੀ ਜਿਹੀ ਬ੍ਰੇਕ ਲੈ ਰਹੇ ਹਾਂ ਗਾਣੇ ਵਾਸਤੇ, ਪਰ ਵਾਪਿਸ ਆਉਂਦੇ ਹਾਂ ਅਸੀਂ ਅਤੇ ਆਪਣੇ ਸਵਾਲ, ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਤਿਆਰ ਰਹਿਣਾ, ਫੋਨ ਨੰਬਰ ਲਗਾ ਕੇ ਰੱਖਣਾ, ਕਿਉਂਕਿ ਅਸੀਂ ਪੁੱਛ ਰਹੇ ਹਾਂ ਤੁਹਾਡੇ ਤੋਂ ਬਹੁਤ ਸਾਰੇ ਸਵਾਲ।

0: ਵੈਲਕਮ ਬੈਕ ਦੋਸਤੋ ਪ੍ਰੋਗਰਾਮ ਯੁਵਾਣੀ ਦੇ ਵਿੱਚ। ਅਤੇ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਜੀ ਬਹੁਤ ਜ਼ਿਆਦਾ ਅਵੇਟਿਡ ਸਾਡੇ ਵੱਲੋਂ ਸੈਗਮੈਂਟ ਜੋ ਕਿ ਹੈ ਫਿਲਮੀ ਨੰਬਰ 1, ਜਿਹਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਾਂਗੇ ਫਿਲਮਾਂ ਦੇ ਰਿਲੇਟਿਡ ਕੁਝ ਸਵਾਲ, ਜਿਹਦਾ ਤੁਸੀਂ ਸਾਨੂੰ ਜਵਾਬ ਦੇਣਾ ਹੈ ਸਾਡੇ ਫੋਨ, ਸਾਨੂੰ ਫੋਨ ਕਰਕੇ 0181234217 ਦੇ ਉੱਤੇ। ਅਤੇ ਹਰਨੀ ਦੱਸੋ ਫਿਰ ਪਹਿਲਾ ਸਵਾਲ ਕੀ ਪੁੱਛੇ ਸਾਡੇ ਲਿਸਨਰਸ ਨੂੰ?
1: ਦੇਖੋ ਜੀ, ਸਟਾਰਟਿੰਗ ਤਾਂ ਨਾ ਮੈਨੂੰ ਲੱਗਦਾ ਹੈ ਕਿ ਸੌਖੇ ਲੈਵਲ ਤੋਂ ਸ਼ੁਰੂ ਕਰਦੇ ਹਾਂ ਅਸੀਂ,
0: ਸੌਖੇ ਤੋਂ ਹੀ ਸ਼ੁਰੂ ਹੋਣੀ ਚਾਹੀਦੀ।
1: ਜੀ ਜੀ ਜੀ ਦੋਸਤੋ, ਸਵਾਲ ਆਰਾਮ ਨਾਲ ਅਤੇ ਬੜੇ ਧਿਆਨ ਦੇ ਨਾਲ ਸੁਣਨਾ ਤੁਸੀਂ, ਅਤੇ ਸਾਨੂੰ ਕਾਲ ਕਰਕੇ ਅਤੇ ਮੈਸੇਂਜਰ 'ਤੇ ਮੈਸੇਜ ਕਰਕੇ ਆਪਣਾ ਜਿਹੜਾ ਜਵਾਬ ਹੈ ਉਹ ਸਾਨੂੰ ਭੇਜਣਾ। ਤੁਹਾਡਾ ਪਹਿਲਾ ਪ੍ਰਸ਼ਨ ਇਹ ਹੈ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਵਿੱਚੋਂ ਕਿਸ ਅਦਾਕਾਰ ਨੂੰ ਜਾਣਿਆ ਜਾਂਦਾ ਹੈ? ਸਵਾਲ ਇਹ ਹੈ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਵਿੱਚੋਂ ਕਿਸ ਅਦਾਕਾਰ ਨੂੰ ਜਾਣਿਆ ਜਾਂਦਾ ਹੈ? ਤਾਂ ਤੁਸੀਂ ਸਾਨੂੰ ਕਾਲ ਕਰੋ ਅਤੇ ਜਲਦੀ ਆਓ ਸਾਡੇ ਨਾਲ, ਦੇਖਦੇ ਹਾਂ ਕਾਲ ਜਵਾਬ ਲੈ ਕੇ ਆਉਂਦਾ ਹੈ ਅਤੇ ਕਿਹਦੇ ਨਾਲ ਅਸੀਂ ਗੱਲਾਂ ਪਤਾ ਕਰ
0: ਕਾਲ ਕਰ ਸਕਦੇ ਹੋ ਸਾਨੂੰ 0181234217 'ਤੇ, ਜਾਂ ਫਿਰ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪੇਜ 'ਤੇ ਮੈਸੇਜ ਵੀ ਕਰ ਸਕਦੇ ਹੋ, ਅਤੇ ਅਸੀਂ ਤੁਹਾਡੇ ਜਵਾਬ ਦਾ ਬਹੁਤ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਹਾਂ। ਅਤੇ ਸਾਨੂੰ ਜਵਾਬ ਦਿਓ ਤਾਂ

0: ਜੀ ਦੋਸਤੋ, ਅਸੀਂ ਸਵਾਲ ਪੁੱਛਿਆ ਸੀ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਵਿੱਚੋਂ ਕਿਸ ਅਦਾਕਾਰ ਨੂੰ ਜਾਣਿਆ ਜਾਂਦਾ ਹੈ, ਤਾਂ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ, ਉਹ ਗੱਲਾਂ ਪਤਾ ਕਰਦੇ ਹਾਂ। ਹੈਲੋ,
1: ਹੈਲੋ ਦੋਨੇ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕੀ ਨਾਮ ਹੈ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜ਼ਹਿਰ ਬਿੱਟੂ ਬੋਲ ਰਿਹਾ ਜੀ।
0: ਜੀ ਰਾਜੇਸ਼ ਜੀ, ਤਾਂ ਸਾਡਾ ਜਵਾਬ ਲੈ ਕੇ ਆਓ ਪਹਿਲੇ।
1: ਜਵਾਬ ਬੜਾ ਸੌਖਾ ਜੀ, ਬਿਗ ਬੀ ਅਮਿਤਾਭ ਬੱਚਨ ਜੀ।
0: ਜੀ ਬਿਲਕੁਲ
2: ਸਹੀ ਜਵਾਬ ਤੁਸੀਂ ਦਿੱਤਾ ਹੈ, ਤੁਹਾਡੇ ਵਾਸਤੇ ਤਾਂ ਤਾਲੀਆਂ ਵੰਦੀਆਂ ਹੈ ਜੀ।
0: ਰਾਜੇਸ਼ ਜੀ, ਜਵਾਬ ਤੇ ਤੁਸੀਂ ਦੇ ਦਿੱਤਾ ਹੈ, ਬਟ ਇਹ ਤੇ ਦੱਸੋ ਕਿ ਤੁਹਾਡੀ ਉਹਨਾਂ ਦੀ ਫੇਵਰਿਟ ਫਿਲਮ ਕਿਹੜੀ ਹੈ?
1: ਫਿਲਮ ਉਹਨਾਂ ਦੀ ਸਾਰੀਆਂ ਬਹੁਤ ਵਧੀਆ ਸੀ, ਮੁਕੱਦਰ ਕਾ ਸਿਕੰਦਰ, ਨਸੀਬ, ਲਵਾਰਿਸ।
0: ਅਰੇ ਵਾਹ,
1: ਤਾਂ ਸਾਰੀਆਂ ਦੇਖੀਆਂ ਜੀ, ਲਾਲ ਬਾਦਸ਼ਾਹ, ਆਜ਼ਕਾ ਅਰਜੁਨ, ਖੂਨ ਪਸੀਨਾ, ਗੰਗਾ।
0: ਅਰੇ ਵਾਹ ਜੀ,
1: ਗੰਗਾ ਜਮਨਾ ਸਰਸਵਤੀ।
0: ਬਿਗ ਫੈਨ ਲੱਗ ਰਹੇ ਹੋ ਤੁਸੀਂ ਉਹਨਾਂ ਦੇ।
1: ਹਾਂਜੀ ਹਾਂਜੀ।
0: ਤਾਂ ਹੁਣ ਸੈਟਰਡੇ ਸੰਡੇ ਗਿਆ, ਤਾਂ ਉਹਨਾਂ ਦੀ ਕੋਈ ਤੁਸੀਂ ਮੂਵੀ ਦੇਖੀ ਹੈ ਘਰ?
1: ਕਿਹੜੀ ਜੀ?
0: ਕੋਈ ਵੀ ਮੂਵੀ ਦੇਖੀ ਹੈ ਉਹਨਾਂ ਦੀ ਕੋਈ?
1: ਨਹੀਂ, ਹੁਣ ਅੱਜ ਕੱਲ੍ਹ ਨਹੀਂ ਸਮਾਂ ਮਿਲਦਾ ਜੀ, ਹੁਣ ਦੁਕਾਨਦਾਰੀ 'ਚ ਪੈ ਗਏ ਆ।
0: ਚਲੋ ਜੀ,
1: ਮੈਂ ਪਿਕਚਰਾਂ ਬਾਰੇ ਨੌਲੇਜ ਰੱਖ ਲਈ ਦੀ ਆ।
0: ਹਾਂਜੀ ਜੀ, ਕੰਮ ਕਾਰ ਵੀ ਜ਼ਰੂਰੀ ਹੋ ਜਾਂਦਾ ਰਾਜੀਵ ਜੀ।
1: ਕੰਮ ਕਾਰ ਜ਼ਰੂਰੀ, ਅੱਜ ਕੱਲ੍ਹ ਸਾਰੇ ਕੰਮਾਂ ਕਾਰਾਂ ਵਿੱਚ ਬਿਜ਼ੀ ਹੈ ਜੀ, ਮਹਿੰਗਾਈ ਦਾ ਦੌਰ ਆ।
0: ਜੀ ਜੀ,
1: ਇੱਕ ਰੇਡੀਓ ਸਾਡਾ ਬਸ ਸੱਚਾ ਸਾਥੀ ਆ, ਵੀ ਇਹ ਸਾਡੇ ਕੰਮ ਦੇ ਵਿੱਚ ਕੋਈ ਵਿਘਨ ਨਹੀਂ ਪਾਉਂਦਾ, ਕੰਮ ਦੀ ਸਪੀਡ ਡਬਲ ਹੋ ਜਾਂਦੀ ਹੈ
0: ਜੀ। ਇਹ ਤੇ ਬਹੁਤ ਹੀ ਵਧੀਆ ਗੱਲ ਹੈ, ਸਾਨੂੰ ਵੀ ਬਹੁਤ ਅੱਛਾ ਲੱਗਦਾ ਜੀ ਤੁਸੀਂ ਸਾਨੂੰ ਕਾਲ ਕਰਦੇ ਹੋ ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ।
1: ਅਸੀਂ ਤਾਂ ਹਰ ਹਫ਼ਤੇ ਇੰਤਜ਼ਾਰ ਕਰਦੇ ਜੀ, ਪ੍ਰੋਗਰਾਮ ਦਾ ਬਹੁਤ ਵਧੀਆ ਪੇਸ਼ ਕਰਦੇ ਹੋ ਤੁਸੀਂ
0: ਜੀ। ਬਹੁਤ ਬਹੁਤ
1: ਧੰਨਵਾਦ, ਇਹਨਾਂ ਦੇ ਪ੍ਰੋਗਰਾਮ ਦੇ ਵਧੀਆ ਪੇਸ਼ਕਾਰੀ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਜੀ।
0: ਜੀ ਬਹੁਤ ਬਹੁਤ ਧੰਨਵਾਦ ਰਾਜੇਸ਼ ਜੀ ਸਾਡੇ ਨਾਲ ਜੁੜਨ ਦੇ ਲਈ।
1: ਧੰਨਵਾਦ ਜੀ, ਧੰਨਵਾਦ
0: ਜੀ।
2: ਸੋ ਦੋਸਤੋ, ਹੁਣ ਅਸੀਂ ਇੱਕ ਹੋਰ ਸਵਾਲ ਤੁਹਾਨੂੰ ਪੁੱਛਣ ਜਾ ਰਹੇ ਹਾਂ, ਜਿਹਦਾ ਤੁਸੀਂ ਜਵਾਬ ਦੇਣਾ ਹੈ ਸਾਨੂੰ ਫੋਨ ਕਰਕੇ ਜਾਂ ਫਿਰ ਮੈਸੇਂਜਰ 'ਤੇ। ਸਵਾਲ ਹੈ, ਕਿਸ ਐਕਟ੍ਰੈਸ ਨੂੰ ਸਭ ਤੋਂ ਜ਼ਿਆਦਾ ਨੈਸ਼ਨਲ ਫਿਲਮ ਅਵਾਰਡਸ ਮਿਲੇ ਨੇ ਬਾਲੀਵੁੱਡ ਦੇ ਵਿੱਚ? ਕਿਸ ਐਕਟ੍ਰੈਸ ਨੂੰ ਸਭ ਤੋਂ ਜ਼ਿਆਦਾ ਨੈਸ਼ਨਲ ਫਿਲਮ ਅਵਾਰਡਸ ਮਿਲੇ ਨੇ ਫੋਰ ਬੈਸਟ ਐਕਟਰ ਐਕਟ੍ਰੈਸ ਇਨ ਬਾਲੀਵੁੱਡ? ਅਤੇ ਇਸਦਾ ਜਵਾਬ ਤੁਸੀਂ ਦੇ ਸਕਦੇ ਹੋ ਸਾਨੂੰ 01812342174 'ਤੇ, ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਮੈਸੇਜ ਕਰਕੇ ਦੱਸ ਸਕਦੇ ਹੋ, ਅਤੇ ਅਸੀਂ

0: ਜੀ ਦੋਸਤੋ, ਇਸ ਦੇ ਨਾਲ ਸਾਡੇ ਅਗਲੇ ਕਾਲਰ ਸਾਡੇ ਦੋਸਤ ਜੁੜ ਚੁੱਕੇ ਨੇ, ਆਓ ਉਹਨਾਂ ਕੋਲ ਲੈ ਕੇ ਚੱਲਦੇ ਹਾਂ ਤੁਹਾਨੂੰ ਅਤੇ ਗੱਲਾਂ ਬਾਤਾਂ ਕਰਦੇ ਹਾਂ। ਹੈਲੋ
1: ਹੈਲੋ, ਹਾਂਜੀ ਮੈਮ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕਿੱਥੋਂ ਗੱਲ ਕਰ ਰਹੇ ਹੋ ਅਤੇ ਕੌਣ ਗੱਲ ਕਰ ਰਹੇ ਹੋ?
1: ਮੈਮ ਮੈਂ ਅਨਿਲ ਬੋਲਦਾ ਪਿਆ, ਭਾਰਗਵ ਨਗਰ ਜਲੰਧਰ ਤੋਂ।
0: ਜੀ ਅਨਿਲ ਜੀ, ਸੋ ਸਾਡਾ ਸਵਾਲ ਇਹ ਸੀ ਕਿ ਕਿਸ ਐਕਟਰੈਸ ਨੂੰ ਸਭ ਤੋਂ ਵੱਧ ਨੈਸ਼ਨਲ ਅਵਾਰਡਸ ਮਿਲੇ ਨੇ, ਤਾਂ ਕੀ ਜਵਾਬ ਲੈ ਕੇ ਹੋ ਤੁਸੀਂ ਸਾਡੇ ਲਈ?
2: ਸਭ ਤੋਂ ਵੱਧ ਨੈਸ਼ਨਲ ਫਿਲਮ ਅਵਾਰਡਸ ਮਿਲੇ ਨੇ ਫਾਰ ਬੈਸਟ ਐਕਟਰੈਸ, ਤੇ ਇਹਦਾ ਜਵਾਬ ਦੱਸੋ ਫਿਰ ਫਟਾਫਟ।
1: ਮੈਮ ਸੋਰੀ, ਇਹਦਾ ਜਵਾਬ ਤੇ ਮੈਨੂੰ ਨਹੀਂ ਆਉਂਦਾ ਜੀ।
0: ਅਰੇ ਲੈ, ਤੁਸੀਂ ਵੈਸੇ ਕੋਈ ਗੈਸ ਲਗਾ ਲਓ। ਕੋਈ ਕਈ ਵਾਰੀ ਅਨਿਲ ਜੀ ਜਿਹੜੇ ਗੈਸ ਹੁੰਦੇ ਨਾ ਉਹ ਵੀ ਸਹੀ ਹੋ ਜਾਂਦੇ ਨੇ।
1: ਖਿਆਲ ਤੇ ਚਲੋ ਮੈਮ, ਗੈਸ ਮੇਰਾ ਹੈ ਵੀ ਮੈਂ ਕਾਜਲ ਦਾ ਹੈਗਾ ਆਪਣੇ ਫੇਵਰੇਟ।
0: ਚਲੋ ਤੁਸੀਂ ਕੋਸ਼ਿਸ਼ ਕੀਤੀ ਹੈ, ਇਹ ਵੀ ਬਹੁਤ ਵੱਡੀ ਗੱਲ ਹੈ, ਅਸੀਂ ਤੁਹਾਡੇ ਲਈ ਤਾੜੀਆਂ ਜ਼ਰੂਰ ਵਜਾਵਾਂਗੇ। ਬਟ ਜਿਹੜਾ ਇਹਦਾ ਸਹੀ ਆਨਸਰ ਹੈ ਸਾਨੂੰ ਜਬਸ ਦੱਸਣਗੇ।
2: ਸੋ ਇਹਦਾ ਸਹੀ ਆਨਸਰ ਹੈ ਜੀ ਸ਼ਬਾਨਾ ਆਜ਼ਮੀ। ਸ਼ਬਾਨਾ ਆਜ਼ਮੀ ਨੂੰ ਸਭ ਤੋਂ ਜ਼ਿਆਦਾ ਨੈਸ਼ਨਲ ਫਿਲਮ ਅਵਾਰਡਸ ਮਿਲੇ ਨੇ ਫੋਰ ਬੈਸਟ ਐਕਟਰੈਸ। ਥੈਂਕ ਯੂ ਸਾਡੇ ਨਾਲ ਜੁੜਨ ਵਾਸਤੇ ਅਤੇ ਸਾਨੂੰ ਫੋਨ ਕਰਨ ਵਾਸਤੇ ਅਤੇ ਕੋਸ਼ਿਸ਼ ਕਰਨ ਵਾਸਤੇ ਸਾਡੇ ਸਵਾਲ ਦਾ ਜਵਾਬ ਦੇਣ ਲਈ।
1: ਠੀਕ ਹੈ ਮੈਮ, ਠੀਕ ਹੈ, ਤੁਸੀਂ ਅੱਜ ਮੇਰੀ ਨੌਲੇਜ ਥੋੜ੍ਹੀ ਵਧਾ ਦਿੱਤੀ, ਮੈਨੂੰ ਪਤਾ ਲੱਗ ਗਿਆ ਥੋੜ੍ਹਾ ਜਿਹਾ।
0: ਜੀ ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅਨਿਲ ਜੀ।
1: ਠੀਕ ਹੈ, ਥੈਂਕ ਯੂ ਮੈਮ।
0: ਹਾਂਜੀ ਦੋਸਤੋ, ਸਿਲਸਿਲਾ ਤਾਂ ਬਹੁਤ ਵਧੀਆ ਅਤੇ ਬਹੁਤ ਘੈਂਟ ਚੱਲ ਰਿਹਾ। ਹੁਣ ਸਾਡਾ ਅਗਲਾ ਜਿਹੜਾ ਸਵਾਲ ਹੈ ਉਹ ਅਸੀਂ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ,
2: ਅਤੇ ਅਗਲਾ ਸਵਾਲ ਹੈ ਜੀ, ਅਸੀਂ ਤੁਹਾਡੇ ਵਾਸਤੇ ਇੱਕ ਇੰਸਟਰੂਮੈਂਟਲ ਸੌਂਗ ਪਲੇਅ ਕਰਾਂਗੇ ਅਤੇ ਤੁਸੀਂ ਦੱਸਣਾ ਉਹ ਕਿਹੜਾ ਗਾਣਾ ਹੈ। ਮੈਂ ਪਲੇਅ ਕਰਨ ਜਾ ਰਹੀ ਹਾਂ, ਬਿਲਕੁਲ ਧਿਆਨ ਨਾਲ ਸੁਣਨਾ।
0: ਮੈਂ ਦੱਸਦਾ ਉਹਦਾ ਸਵਾਲ ਫਿਰ?
2: ਨਹੀਂ ਯਾਰ, ਤੁਸੀਂ ਨਹੀਂ ਦੱਸ ਸਕਦੇ। ਅਸੀਂ ਪਲੇਅ ਕਰਨ ਜਾ ਰਹੇ ਹਾਂ ਅਤੇ ਧਿਆਨ ਨਾਲ ਸੁਣਨਾ ਦੋਸਤੋ, ਅਤੇ ਸਾਨੂੰ ਇਸਦਾ ਜਵਾਬ ਦੇਣਾ।

0: ਦੋਸਤੋ ਕੁਛ ਆਈਡੀਆ ਕੁਛ ਪਤਾ ਚੱਲਿਆ ਤੁਹਾਨੂੰ? ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਵਾਸਤੇ ਦੁਬਾਰਾ ਵੀ ਪਲੇ ਕਰ ਸਕਦੀ ਹਾਂ, ਇੱਕ ਵਾਰੀ ਹੋਰ ਪਲੇ ਕਰ ਦਿੰਦੇ ਹਾਂ ਹਰਨੀਤ,
1: ਹਾਂਜੀ ਹਾਂਜੀ
0: ਇਸ
1: ਹਾਂਜੀ
0: ਤੋਂ ਬਾਅਦ ਤੁਸੀਂ ਸਾਨੂੰ ਜਵਾਬ ਦੇਣਾ, ਠੀਕ ਹੈ?

ਸੋ ਦੋਸਤੋ, ਇਸ ਦਾ ਤੁਸੀਂ ਜਵਾਬ ਸਾਨੂੰ ਦੇ ਸਕਦੇ ਹੋ 01812342174 'ਤੇ ਸਾਨੂੰ ਫੋਨ ਕਰਕੇ, ਜਾਂ ਫਿਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ ਆਕਾਸ਼ਵਾਣੀ ਜਲੰਧਰ ਦੇ ਪੇਜ 'ਤੇ। ਅਸੀਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਤਦ ਤੱਕ ਵਾਸਤੇ ਗੀਤ ਇੰਜੋਏ ਕਰੋ।

0: ਸੋ ਦੋਸਤੋ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਮੈਮ, ਤੁਸੀਂ ਕੌਣ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਮ ਮੇਰਾ ਨਾਮ ਸੋਨਾਕਸ਼ੀ ਹੈ, ਮੈਂ ਹਿਮਾਚਲ ਸੇ ਹੂੰ।
0: ਅੱਛਾ, ਤੋ ਇਸਕਾ ਜਵਾਬ ਤੁਹਾਡੇ ਕੋਲ ਹੈਗਾ ਹੈ ਸਾਡੇ ਗਾਣੇ ਦਾ, ਕਿਹੜਾ ਗਾਣਾ ਹੈ ਉਹ?
1: ਇਸਕਾ ਜਵਾਬ ਹੈ ਦੂਰੀਆਂ ਬਾਈ ਮੋਹਿਤ ਚੌਹਾਨ।
0: ਬਿਲਕੁਲ ਸਹੀ ਜਵਾਬ, ਥੈਂਕ ਯੂ ਸਾਨੂੰ ਫੋਨ ਕਰਨ ਵਾਸਤੇ ਤੇ ਸਾਡਾ ਪ੍ਰੋਗਰਾਮ ਸੁਣਨ ਵਾਸਤੇ। ਸੋ ਦੋਸਤੋ, ਹੁਣ ਇੱਕ ਹੋਰ ਸਵਾਲ ਲੈ ਕੇ ਆ ਰਹੀ ਹੈ ਹਰਨੀਤ। ਹਰਨੀਤ ਦੱਸੋ ਕਿਹੜਾ ਸਵਾਲ?
2: ਇਹ ਜਿਹੜਾ ਅਗਲਾ ਸਵਾਲ ਹੈ ਨਾ, ਬੜਾ ਹੀ ਸੌਖਾ ਹੈ ਅਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਸਾਡੇ ਦੋਸਤ ਸੁਣ ਪਾ ਰਹੇ ਨੇ ਸਾਰਿਆਂ ਨੂੰ ਇਹਦਾ ਜਵਾਬ ਪਤਾ ਹੋਏਗਾ। ਸਵਾਲ ਇਹ ਹੈ ਕਿ ਕਿਸ ਗਾਇਕ ਨੂੰ ਕਿੰਗ ਆਫ ਮੈਲੋਡੀ ਕਿਹਾ ਜਾਂਦਾ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ ਕਿ ਕਿਸ ਗਾਇਕ ਨੂੰ ਯਾਨੀ ਕਿ ਸਿੰਗਰ ਨੂੰ ਕਿੰਗ ਆਫ ਮੈਲੋਡੀ ਕਿਹਾ ਜਾਂਦਾ ਹੈ? ਅਤੇ ਤੁਸੀਂ ਸਾਨੂੰ ਕਾਲ ਕਰੋ,

0: ਮੈਨੂੰ ਵੀ ਸੋਚਣਾ ਪਏਗਾ ਹਰਨੀਤ,
1: ਤੁਹਾਨੂੰ ਨਹੀਂ ਆਉਂਦਾ?
0: ਮੈਨੂੰ ਨਹੀਂ,
1: ਦੇਖੋ ਸ਼ਰਤ ਲਾਉਂਦੇ ਹਾਂ ਅਸੀਂ, ਸਾਨੂੰ ਇੰਨੀਆਂ ਕਾਲਸ ਆਉਣੀਆਂ ਨਾ ਇੱਥੇ,
0: ਤਦ ਤੱਕ ਵਾਸਤੇ ਤੁਸੀਂ ਗਾਣਾ ਇੰਜੋਏ ਕਰੋ ਦੂਰੀਆਂ ਬਾਏ ਮੋਹਿਤ ਚੌਹਾਨ।

0: ਜੀ ਦੋਸਤੋ, ਸਾਡੇ ਕੋਲ ਇੱਕ ਜਵਾਬ ਪਹੁੰਚ ਚੁੱਕਿਆ ਹੈ। ਆਓ ਉਹਨਾਂ ਕੋਲ ਚੱਲਦੇ ਹਾਂ, ਕਾਲਰ ਕੋਲ, ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਹੈਲੋ
1: ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕਿੱਥੋਂ ਗੱਲ ਕਰ ਰਹੇ ਹੋ ਅਤੇ ਕੌਣ ਗੱਲ ਕਰ ਰਹੇ ਹੋ?
1: ਮੈਡਮ, ਪੁਰਾਣੀ ਮੰਡੀ ਮੁੱਲਾਪੁਰ ਤੋਂ ਬਿੱਟੂ ਜੈਨ ਬੋਲ ਰਿਹਾ ਜੀ, ਕਿੰਗ ਆਫ ਮੈਲੋਡੀ ਹੈ ਜੀ, ਕੁਮਾਰ ਸਾਨੂ ਜੀ।
0: ਅਰੇ ਵਾਹ ਜੀ, ਤੁਸੀਂ ਤਾਂ ਮੈਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ, ਸਿੱਧਾ ਜਵਾਬ ਸਿੱਧਾ ਠਾ ਮਾਰਿਆ।
1: ਜੋ ਸਾਨੂੰ ਆਉਂਦਾ ਹੁੰਦਾ ਜੀ, ਠਾ ਹੀ ਮਾਰਦੇ ਹਾਂ।
0: ਬਹੁਤ ਹੀ ਵਧੀਆ ਗੱਲ ਹੈ। ਪਰ ਇਹ ਦੱਸੋ ਕਿ ਤੁਸੀਂ ਕੋਈ ਉਹਨਾਂ ਦਾ ਗਾਣਾ ਸੁਣਾ ਸਕਦੇ ਹੋ ਸਾਨੂੰ?
1: ਗਾਣਾ ਆਸ਼ਕੀ ਫਿਲਮ ਦੇ ਬਹੁਤ ਵਧੀਆ ਹਿੱਟ ਹੋਏ ਸੀ ਸਾਰੇ,
0: ਤੁਸੀਂ ਸੁਣਾ ਸਕਦੇ ਹੋ ਸਾਨੂੰ?
1: ਜਾਨੇ ਮਨ ਤੁਝਕੋ ਹੈ ਮੇਰੀ ਕਸਮ, ਤੂੰ ਜੋ ਮੁਝੇ ਨਾ ਮਿਲੀ ਮਰ ਜਾਊਂਗਾ ਮੈਂ ਸਨਮ ਜਾਨਮ।
0: ਵਾਹ ਜੀ ਵਾਹ ਜੀ, ਬਾਹਲੀ ਮਿੱਠੀ ਆਵਾਜ਼ ਹੈ ਤੁਹਾਡੀ ਬਿੱਟੂ ਜੀ।
1: ਸ਼ੁਕਰੀਆ ਜੀ, ਸ਼ੁਕਰੀਆ,
0: ਮੈਂ ਤਾਂ ਫੈਨ ਹੋ ਗਈ ਹਾਂ ਤੁਹਾਡੀ ਆਵਾਜ਼ ਦੀ।
1: ਅਸੀਂ ਵੀ ਜੋਬਾਣੀ ਦੇ ਫੈਨ ਹੈ ਜੀ, ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਹਾਂ ਜੀ।
0: ਅਰੇ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਹੋ ਅਤੇ ਇੰਨੀਆਂ ਗੱਲਾਂ ਬਾਤਾਂ ਮਾਰੀਆਂ ਨੇ ਅਤੇ ਇੱਕ ਪਿਆਰਾ ਜਿਹਾ ਗੀਤ ਸਾਨੂੰ ਸੁਣਾਇਆ। ਬਹੁਤ ਬਹੁਤ
1: ਸੁਣਾਓ ਜੀ, ਕੁਮਾਰ ਸਾਨੂੰ ਜੀ ਦਾ ਗੀਤ ਸੁਣਾਓ ਵਧੀਆ ਜਿਹਾ।
0: ਅਰੇ ਨਹੀਂ ਜੀ, ਦੇਖੋ ਤੁਹਾਡੀ ਆਵਾਜ਼ ਸਾਹਮਣੇ ਮੇਰੀ ਆਵਾਜ਼ ਕੁਛ ਵੀ ਨਹੀਂ ਹੈ।
1: ਹਾਂਜੀ ਹਾਂਜੀ,
0: ਬਹੁਤ ਬਹੁਤ
1: ਧੰਨਵਾਦ। ਕੁਮਾਰ ਸਾਨੂੰ ਜੀ ਦਾ ਸੁਣਾ ਦਿਓ ਕੋਈ ਤੁਸੀਂ।
0: ਨਹੀਂ ਬਿੱਟੂ ਜੀ, ਅਸੀਂ ਅਗਲੀ ਵਾਰੀ ਜ਼ਰੂਰ ਸੁਣਾਵਾਂਗੇ ਹੁਣ, ਕਿਉਂਕਿ ਅਸੀਂ ਬਾਕੀ ਸਵਾਲ ਵੀ ਪੁੱਛਣੇ ਨੇ।
1: ਠੀਕ ਹੈ ਜੀ,
0: ਜੀ ਜੀ, ਬਹੁਤ ਬਹੁਤ ਬਹੁਤ ਧੰਨਵਾਦ।
2: ਦੋਸਤੋ, ਹੁਣ ਅਸੀਂ ਤੁਹਾਡੇ ਵਾਸਤੇ ਇੱਕ ਇੰਸਟਰੂਮੈਂਟਲ ਸੌਂਗ ਪਲੇ ਕਰਨ ਜਾ ਰਹੇ ਹਾਂ। ਸਾਡਾ ਜਿਹੜਾ ਅਗਲਾ ਸਵਾਲ ਹੈ ਅਤੇ ਤੁਸੀਂ ਸਾਨੂੰ ਦੱਸਣਾ ਹੈ ਇਹ ਕਿਹੜਾ ਸੌਂਗ ਹੈ ਅਤੇ ਇਹ ਕਿੰਨੇ ਗਾਇਆ ਹੈ। ਇੱਕ ਵਾਰੀ ਹੋਰ ਪਲੇ ਕਰੀਏ।
0: ਨਹੀਂ ਤਾਂ ਮੈਨੂੰ ਵੀ ਨਹੀਂ ਸਮਝ ਲੱਗੀ ਹਜੇ ਤੱਕ। ਜੀ ਦੋਸਤੋ, ਜਿੰਨੀ ਤੁਸੀਂ ਆਵਾਜ਼ ਜਿੰਨਾ ਇੰਸਟਰੂਮੈਂਟ ਤੁਸੀਂ ਸੁਣਿਆ ਇਹਨੂੰ ਤੁਸੀਂ ਸੋਚ ਕੇ ਸਮਝ ਕੇ ਸਾਨੂੰ ਦੱਸਣਾ ਹੈ ਕਿ ਇਹ ਕਿਹਦਾ ਗਾਇਆ ਹੋਇਆ ਸੌਂਗ ਹੈ, ਤਾਂ ਫਿਰ ਦੇਖਦੇ ਹਾਂ ਕਿ ਇਸ ਸਵਾਲ ਦੀ ਬਾਜ਼ੀ ਕੌਣ ਮਾਰ ਕੇ ਜਾਂਦਾ ਹੈ। ਅਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਤੁਸੀਂ ਸਾਨੂੰ

0: ਸੋ ਦੋਸਤੋ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਸਾਡੇ ਸਵਾਲ ਦੇ ਜਵਾਬ ਵਾਸਤੇ। ਹੈਲੋ
1: ਹੈਲੋ,
0: ਹੈਲੋ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਕੌਣ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਮ ਮੇਰਾ ਨਾਮ ਅਜੇ ਕੁਮਾਰ ਹੈ, ਬਸਤੀ ਨੌ ਜਲੰਧਰ ਤੋਂ ਬੋਲ ਰਿਹਾ।
0: ਠੀਕ ਹੈ, ਤੇ ਫਿਰ ਸਾਡੇ ਸੌਂਗ ਜਿਹੜਾ ਅਸੀਂ ਇੰਸਟਰੂਮੈਂਟਲ ਪਲੇ ਕੀਤਾ ਸੀ ਉਹਦਾ ਜਵਾਬ ਹੈ ਤੁਹਾਡੇ ਕੋਲ?
1: ਜੀ ਮੈਮ, ਯੋ ਯੋ ਹਨੀ ਸਿੰਘ।
0: ਕਿਹੜਾ ਗਾਣਾ ਹੈ?
1: ਹਾਂਜੀ,
0: ਕਿਹੜਾ ਗਾਣਾ ਹੈ ਜੀ? ਉਹ ਯੋ ਯੋ ਹਨੀ ਸਿੰਘ ਦਾ ਤਾਂ ਸਾਨੂੰ ਪਤਾ ਚੱਲ ਗਿਆ, ਪਰ ਉਹ ਗਾਣਾ ਕਿਹੜਾ ਹੈ?
1: ਗਾਣਾ ਦਿਮਾਗ 'ਚ ਮੇਰੇ ਵੀ ਨਿਕਲ ਗਿਆ, ਪਰ ਟਿਊਨ ਸੁਣਦੇ ਸਾਰੀ ਹਨੀ ਸਿੰਘ ਦਾ ਨਾਮ ਆ ਗਿਆ ਦਿਮਾਗ 'ਚ।
0: ਦੇਖੋ ਜੀ, ਗਾਣਾ ਤਾਂ ਤੁਹਾਨੂੰ ਦੱਸਣਾ ਪਏਗਾ, ਥੋੜਾ ਸੋਚ ਲਓ, ਥੋੜਾ ਗੈਸ ਕਰ ਲਓ ਕਿਹੜਾ ਹੋ ਸਕਦਾ ਹੈ।
1: ਬ੍ਰਾਊਨ ਰੰਗ ਨੇ।
0: ਹਾਂਜੀ, ਬਿਲਕੁਲ ਸਹੀ ਜਵਾਬ, ਇਹੀ ਸੌਂਗ ਹੈ। ਡਰ ਕਿਉਂ ਰਹੀ ਸੀ? ਇਹੀ ਸੀ ਜਵਾਬ,
1: ਦਿਮਾਗ 'ਚ ਨਿਕਲ ਗਿਆ ਸੀ ਨਾ, ਬੋਲ ਨਿਕਲ ਗਏ। ਚਲੋ
2: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ ਅਤੇ ਸਾਡੇ ਨਾਲ ਜੁੜਨ ਦੇ ਲਈ। ਜੀ ਦੋਸਤੋ, ਹੁਣ ਸਾਡਾ ਅਗਲਾ ਸਵਾਲ ਇਹ ਹੈ ਕਿ ਚੱਕ ਦੇ ਇੰਡੀਆ ਜਿਹੜੀ ਫਿਲਮ ਹੈ ਉਹ ਕਿਸ ਖੇਡ 'ਤੇ ਆਧਾਰਿਤ ਹੈ?
0: ਇਹ ਤਾਂ ਬਹੁਤ ਹੀ ਸੌਖਾ ਸਵਾਲ ਦੇ ਦਿੱਤਾ ਤੁਸੀਂ ਅਰਨੀ।
2: ਚਲੋ ਕੋਈ ਨਾ ਜੀ, ਅਸੀਂ ਫਿਰ ਤੋਂ ਇਹ ਪੁੱਛਦੇ ਹਾਂ ਕਿ ਚੱਕ ਦੇ ਇੰਡੀਆ ਕਿਸ ਖੇਡ 'ਤੇ ਆਧਾਰਿਤ ਹੈ?
0: ਇਹਦਾ ਤੁਸੀਂ ਜਵਾਬ ਸਾਨੂੰ ਦੇ ਸਕਦੇ ਹੋ 01812342174 'ਤੇ, ਜਾਂ ਫਿਰ ਤੁਸੀਂ ਸਾਡੇ ਆਕਾਸ਼ਵਾਣੀ ਜਲੰਧਰ ਪੇਜ ਦੇ ਉੱਤੇ ਮੈਸੇਂਜਰ 'ਤੇ ਮੈਸੇਜ ਵੀ ਕਰ ਸਕਦੇ ਹੋ। ਸਾਡਾ ਆਖਰੀ ਸਵਾਲ ਹੀ ਰਹੇਗਾ, ਅਤੇ ਜਲਦੀ ਜਲਦੀ ਫੋਨ ਕਰਕੇ ਔਨ ਏਅਰ ਆ ਜਾਓ, ਫਟਾਫਟ ਸਾਡੇ ਨਾਲ ਗੱਲ ਕਰੋ। ਤਦ ਤੱਕ ਅਸੀਂ ਤੁਹਾਡੇ ਵਾਸਤੇ ਇਹ ਫਨ ਜਿਹਾ ਗਾਣਾ ਪਲੇ ਕਰਦੇ ਹਾਂ ਅਤੇ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਦੇ ਹਾਂ।

0: ਹਾਂਜੀ ਦੋਸਤੋ, ਸਾਡਾ ਸਵਾਲ ਇਹ ਸੀ ਕਿ ਚੱਕ ਦੇ ਇੰਡੀਆ ਫਿਲਮ ਕਿਸ ਖੇਡ 'ਤੇ ਆਧਾਰਿਤ ਹੈ, ਅਤੇ ਇਹ ਸਾਡੇ ਜਿਹੜੇ ਕਾਲਰ ਜੁੜ ਚੁੱਕੇ ਨੇ ਸਾਨੂੰ ਜਵਾਬ ਦੇਣ ਦੇ ਲਈ, ਅਤੇ ਆਓ ਉਹਨਾਂ ਨਾਲ ਗੱਲਾਂ ਪਤਾ ਕਰਦੇ ਹਾਂ। ਹੈਲੋ।
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਡਮ ਮੁੱਲਾਪੁਰ ਤੋਂ ਬਿੱਟੂ ਰਾਜਾ ਬੋਲ ਰਹੇ ਹਾਂ ਜੀ।
0: ਜੀ ਜੀ ਜੀ ਸੋ ਸਾਡਾ ਜਵਾਬ

0: white chicks? Nah, I don't like them anymore.
1: ਹਾਂ ਜੀ ਦੋਸਤੋ, ਸਾਡਾ ਸਵਾਲ ਇਹ ਸੀ ਕਿ ਚੱਕ ਦੇ ਇੰਡੀਆ ਫਿਲਮ ਕਿਸ ਖੇਡ 'ਤੇ ਅਧਾਰਿਤ ਹੈ, ਅਤੇ ਇਹ ਸਾਡੇ ਜਿਹੜੇ ਕਾਲਰ ਜੁੜ ਚੁੱਕੇ ਨੇ ਸਾਨੂੰ ਜਵਾਬ ਦੇਣ ਦੇ ਲਈ, ਅਤੇ ਆਓ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਹੈਲੋ।
2: ਹੈਲੋ ਮੈਡਮ, ਨਮਸਕਾਰ ਜੀ।
1: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਡਮ ਮੁੱਲਾਪੁਰ ਤੋਂ ਬਿੱਟੂ ਰਾਜਾ ਬੋਲ ਰਹੇ ਹਾਂ ਜੀ।
1: ਜੀ ਜੀ ਜੀ, ਸੋ ਸਾਡਾ ਜਵਾਬ ਤੁਸੀਂ ਲੈ ਕੇ ਆਓ, ਕੀ ਹੈ
2: ਜਵਾਬ? ਹੈ ਜੀ, ਹਾਕੀ ਗੇਮ ਦੇ ਸੀਗਾ, ਹਾਕੀ ਖੇਡਦੇ।
1: ਜੀ ਬਿਲਕੁਲ ਸਹੀ ਜਵਾਬ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਡੇ ਨਾਲ ਗੱਲਾਂ ਬਾਤਾਂ ਮਾਰਨ ਦੇ ਲਈ। ਅਤੇ ਹੁਣ
3: ਦੋਸਤੋ, ਹੋ ਚੁੱਕਿਆ ਹੈ ਸਮਾਂ ਤੁਹਾਡੇ ਤੋਂ ਸਾਨੂੰ ਇਜਾਜ਼ਤ ਲੈਣ ਦਾ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਅੱਛਾ ਲੱਗਿਆ ਹੋਏਗਾ, ਗਾਣੇ ਸੁਣਨ 'ਚ ਮਜ਼ਾ ਆਇਆ ਹੋਏਗਾ, ਅਤੇ ਗੱਲਾਂ ਕਰਨ 'ਚ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਹੋਏਗਾ। ਅਤੇ ਹੁਣ ਮੈਨੂੰ ਜਪਸ
1: ਅਤੇ ਮੈਨੂੰ ਆਰ ਜੇ ਹਟਨੀਤ ਨੂੰ
3: ਦਿਓ ਇਜਾਜ਼ਤ। ਨਮਸਕਾਰ।

काम करो ऐसा कि एक पहचान बन जाए, हर कदम ऐसा चलो कि निशान बन जाए। यहाँ जिंदगी तो हर कोई काट लेता है, जिंदगी जियो ऐसी कि एक कदर और मिसाल बन जाए। तो ट्यून की 102.7 मेगाहर्ट्ज़ से मैं तुहाड़ी अपनी दोस्त महक ते प्रोग्राम स्टार्ट हो गया जी, लव यू जिंदगी। ਚਲੋ ਜੀ, ਉਹ ਪ੍ਰੋਗਰਾਮ ਜਿੱਥੇ ਗੱਲਾਂ ਹੁੰਦੀਆਂ ਨੇ ਦਿਲਾਂ ਦੀਆਂ, ਇਮੋਸ਼ਨਸ ਦੀਆਂ ਅਤੇ ਲਾਈਫ ਦੀ ਰੀਅਲ ਵਾਈਬ ਜਿਹੜੀ ਨੇ ਉਹ ਤੁਸੀਂ ਇੱਥੇ ਮਹਿਸੂਸ ਕਰਦੇ ਹੋ। ਮੈਂ ਤੁਹਾਡੇ ਨਾਲ ਮਹਿਕ ਹਾਂ ਅਤੇ ਚਾਹ ਦੀ ਪਿਆਲੀ ਹੋਵੇ ਜਾਂ ਫਿਰ ਡਰਾਈਵ ਦਾ ਸਫ਼ਰ, ਅਸੀਂ ਹਾਂ ਤੁਹਾਡੇ ਨਾਲ ਹਰ ਮੂਡ ਦੇ ਵਿੱਚ ਪਰਫੈਕਟ ਤੁਹਾਡੇ ਲਈ। ਕਿਉਂਕਿ ਜਿੱਥੇ ਜਿੱਥੇ ਤੁਸੀਂ ਡੀਮੋਟੀਵੇਟ ਹੋਵੋਗੇ, ਜਿੱਥੇ ਜਿੱਥੇ ਤੁਸੀਂ ਸੋਚੋਗੇ ਕਿ ਯਾਰ ਜ਼ਿੰਦਗੀ ਨਾ ਹੁਣ ਖਤਮ ਹੋ ਗਈ ਹੈ, ਹੁਣ ਮੈਨੂੰ ਅੱਗੇ ਵਧਣਾ ਹੈ ਅਤੇ ਮੈਨੂੰ ਚਾਹੀਦੀ ਹੈ ਇੱਕ ਐਨਰਜੈਟਿਕ ਵਾਈਬ, ਇੱਕ ਇੰਜੋਇਮੈਂਟ, ਇੱਕ ਫਰੈਸ਼ਨੈਸ, ਉਹ ਤੁਹਾਨੂੰ ਮਿਲੇਗੀ ਇੱਥੇ। ਅਤੇ ਫਿਰ ਮੈਂ ਤੁਹਾਨੂੰ ਕਹਾਂਗੀ ਕਿ ਯਾਰ ਮੁਸਕਰਾਹਟ ਜਿਹੜੀ ਹੈ ਚਿਹਰੇ 'ਤੇ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਐਨਰਜੀ ਆਏਗੀ, ਇੰਜੋਏ ਕਰੋਗੇ ਆਪਣੇ ਆਪ, ਚਿਹਰੇ 'ਤੇ ਮੁਸਕਰਾਹਟ ਤਾਂ ਆਏਗੀ ਨਾ, ਤਾਂ ਫਿਰ ਬਸ ਹੱਸੋ, ਮੁਸਕਰਾਓ, ਇੰਜੋਏ ਕਰੋ ਆਪਣੀ ਦੋਸਤ ਮਹਿਕ ਦੇ ਨਾਲ। ਇਹ ਸ਼ਾਮ ਤੁਹਾਨੂੰ ਯਾਦ ਰਹੇਗੀ।

ਹੱਸਦੇ ਹੁਣ ਹੱਸਦੇ ਕੀ ਲੈਣਾ, ਜੇ ਹੱਸਣ ਦਾ ਚਿਹਰੇ 'ਤੇ ਮੁਸਕਰਾਹਟ ਆ ਜਾਏ ਤਾਂ ਫਿਰ ਹੋਰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ। ਚਲੋ ਜੀ, ਅੱਜ ਦੀ ਸ਼ਾਮ ਅਸੀਂ ਇੱਕ ਖੂਬਸੂਰਤ ਚੀਜ਼ ਉੱਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਕਦਰ ਸਿਰਫ ਚੀਜ਼ਾਂ ਦੀ ਨਹੀਂ ਹੁੰਦੀ, ਇਹ ਰਿਸ਼ਤਿਆਂ ਦੀ, ਵਕਤ ਦੀ ਅਤੇ ਆਪਣੇ ਆਪ ਦੀ ਵੀ ਹੁੰਦੀ ਹੈ। ਸੋਚੋ, ਘਰ ਦੀ ਰੋਟੀ ਰੋਜ਼ ਮਿਲਦੀ ਹੈ ਨਾ, ਉਹੀ ਜਿਹੜੀ ਕਦਰ ਭੁੱਲ ਜਾਂਦੇ ਨੇ ਉਹਨਾਂ ਨੂੰ ਰੋਟੀ ਨਹੀਂ ਮਿਲਦੀ। ਯਾਨੀ ਕਿ ਕਈਆਂ ਨੂੰ ਰੋਟੀ ਮਿਲਦੀ ਹੈ, ਕਈਆਂ ਨੂੰ ਨਹੀਂ ਮਿਲਦੀ, ਪਰ ਜਦੋਂ ਉਹੀ ਰੋਟੀ ਦੂਰ ਜਾ ਕੇ ਯਾਦ ਆਉਂਦੀ ਹੈ ਫਿਰ ਪਤਾ ਲੱਗਦਾ ਹੈ ਕਿ ਯਾਰ ਘਰ ਦੀ ਰੋਟੀ ਦਾ ਸਵਾਦ ਕੀ ਸੀ, ਮਾਂ ਦੇ ਹੱਥ ਦਾ ਪਿਆਰ ਕੀ ਸੀ। ਕਦਰ ਮਾਂ ਦੀ ਵੀ ਹੁੰਦੀ ਹੈ, ਉਹੀ ਬਿਨਾਂ ਬੋਲੇ ਸਮਝ ਜਾਂਦੀ ਹੈ, ਪਰ ਅਸੀਂ ਅਕਸਰ ਬਿਜ਼ੀ ਰਹਿ ਜਾਂਦੇ ਹਾਂ, ਚੁੱਪਚਾਪ ਮੁਹੱਬਤ ਜਿਹੜੀ ਹੈ ਮਾਂ ਦੀ ਉਹ ਇਗਨੋਰ ਕਰ ਦਿੰਦੇ ਹਾਂ। ਅਤੇ ਕਦਰ ਸਿਰਫ ਇਹੀ ਨਹੀਂ ਹੁੰਦੀ, ਕਦਰ ਦੋਸਤੀ ਦੀ ਵੀ ਹੁੰਦੀ ਹੈ। ਉਹ ਦੋਸਤ ਜੋ ਬਿਨਾਂ ਮਤਲਬ ਦੀ ਕਾਲ ਕਰਦੇ ਨੇ, ਉਹਨਾਂ ਦੀ ਵੈਲਿਊ ਉਦੋਂ ਸਮਝ ਆਉਂਦੀ ਹੈ ਜਦੋਂ ਫੋਨ ਸਾਇਲੈਂਟ ਹੋ ਜਾਵੇ ਅਤੇ ਕੋਈ ਯਾਦ ਨਾ ਕਰੇ। ਅਤੇ ਸਭ ਤੋਂ ਵੱਧ ਗੱਲ ਕਦਰ ਆਪਣੇ ਆਪ ਦੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਆਪਣੀ ਰਿਸਪੈਕਟ ਕਰਦੇ ਹੋ ਨਾ, ਦੁਨੀਆ ਤੁਹਾਨੂੰ ਤਾਂ ਹੀ ਬਾਦਸ਼ਾਹ ਸਮਝਦੀ ਹੈ। ਅਤੇ ਇਸ ਲਈ ਸਭ ਤੋਂ ਪਹਿਲੀ ਚੀਜ਼ ਹੈ, ਸਾਰੀਆਂ ਚੀਜ਼ਾਂ ਦੀ ਕਦਰ ਕਰਨ ਤੋਂ ਪਹਿਲਾਂ ਤੁਸੀਂ ਕਦਰ ਕਰਨੀ ਹੈ ਆਪਣੀ, ਆਪਣੇ ਆਪ ਦੀ। ਸ਼ੀਸ਼ੇ ਦੇ ਮੂਹਰੇ ਜਾ ਕੇ ਵੇਖੋ ਆਪਣੇ ਆਪ ਨੂੰ, ਕਿੰਨੇ ਸੋਹਣੇ ਹੋ ਤੁਸੀਂ। ਜਸਟ ਇਹੀ ਕਹਿਣਾ ਹੈ ਆਪਣੇ ਆਪ ਨੂੰ, ਆਈ ਐਮ ਬਿਊਟੀਫੁਲ, ਆਈ ਐਮ ਗੁੱਡ, ਆਈ ਐਮ ਐਕਸੀਲੈਂਟ, ਆਈ ਐਮ ਫੈਬੂਲਸ। ਜੇਕਰ ਆਪਣੀ ਤਾਰੀਫ ਕਰੋਗੇ ਤਾਂ ਹੀ ਤਾਂ ਕੋਈ ਤੁਹਾਡੀ ਤਾਰੀਫ ਕਰੇਗਾ। ਅਤੇ ਕੁਝ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ, ਬਸ ਕਿਸੇ ਦੀ ਪਰਵਾਹ ਨਹੀਂ ਕਰਨੀ, ਕਿਸੇ ਨਾਲ ਲੜਨਾ ਨਹੀਂ ਹੈ, ਆਪਣੇ ਹੱਕ ਲਈ ਲੜਨਾ ਹੈ ਬਸ, ਅਤੇ ਆਪਣੀ ਪਰਵਾਹ ਕਰਨੀ ਹੈ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਲਵ ਯੂ ਜ਼ਿੰਦਗੀ। ਅੱਜ ਦੀ ਸ਼ਾਮ ਨਾ ਉਹਨਾਂ ਲਈ ਹੈ ਜੋ ਕਦੇ ਨਾ ਕਦੇ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਹੇ ਹੋਣਗੇ। ਦੇਖੋ ਸ਼ਾਮ ਦਾ ਵੇਲਾ ਹੈ, ਤੁਸੀਂ ਆਫਿਸ ਤੋਂ ਘਰ ਆ ਰਹੇ ਹੋ, ਹੈ ਨਾ। ਦਿਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੋਣਗੀਆਂ, ਤੁਸੀਂ ਸੋਚ ਰਹੇ ਹੋਗੇ ਯਾਰ ਅੱਜ ਬੌਸ ਨੇ ਕਾਫੀ ਜ਼ਿਆਦਾ ਕੰਮ ਦੇ ਦਿੱਤਾ ਅਤੇ ਹੁਣ ਕੀ ਕਰਨਾ। ਅੱਜ ਤੁਹਾਨੂੰ ਕਿਤੇ ਨਾ ਕਿਤੇ ਡਾਂਟ ਵੀ ਪਈ ਹੋਏਗੀ, ਕਿਤੇ ਨਾ ਕਿਤੇ ਕਿਸੇ ਦੇ ਨਾਲ ਗੱਲਬਾਤ ਹੋਈ ਹੋਏਗੀ, ਤੁਹਾਡੀ ਫਰੈਂਡ ਨੇ ਤੁਹਾਡਾ ਦਿਲ ਤੋੜ ਦਿੱਤਾ ਹੋਏਗਾ। ਬਹੁਤ ਸਾਰੀਆਂ ਚੀਜ਼ਾਂ ਅੱਜ ਹੋਈਆਂ ਹੋਣਗੀਆਂ, ਬਿਲਕੁਲ। ਪਰ ਕਹਿਣਾ ਇਹੀ ਹੈ ਲਵ ਯੂ ਜ਼ਿੰਦਗੀ, ਅਤੇ ਉਹਨਾਂ ਲਈ ਇਹ ਸ਼ਾਮ ਹੈ ਅਤੇ ਜਿੱਥੇ ਲੱਗਦਾ ਹੈ ਕਿ ਸਭ ਕੁਝ ਖਤਮ ਹੋਇਆ ਹੋਇਆ ਨਾ, ਹੋ ਗਿਆ ਹੈ, ਉੱਥੇ ਹੀ ਇੱਕ ਨਵੀਂ ਕਹਾਣੀ ਜਿਹੜੀ ਹੈ ਸ਼ੁਰੂ ਹੁੰਦੀ ਹੈ। ਇੱਕ ਕਹਾਣੀ ਮੈਂ ਵੀ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ। ਗੱਲ ਇਹ ਹੈ ਕਿ ਇੱਕ ਮੁੰਡਾ ਸੀ, ਨਾਮ ਸੀ ਉਹਦਾ ਅਰਜੁਨ। ਉਸਨੇ ਆਪਣੀ ਜ਼ਿੰਦਗੀ ਵਿੱਚ ਨਾ ਕਾਫੀ ਸੁਪਨੇ ਦੇਖੇ। ਅਸੀਂ ਵੀ ਵੇਖਦੇ ਹਾਂ, ਹੈ ਨਾ, ਹਰ ਕੋਈ ਵੇਖਦਾ ਆਪਣੀ ਜ਼ਿੰਦਗੀ ਦੇ ਵਿੱਚ ਸੁਪਨੇ। ਪਰ ਹਰ ਵਾਰ ਜਦੋਂ ਵੀ ਉਹ ਕੁਝ ਕਰਨਾ ਚਾਹੁੰਦਾ ਸੀ ਨਾ ਕੋਈ ਰੁਕਾਵਟ ਉਸਦੇ ਰਾਹ ਵਿੱਚ ਆ ਹੀ ਜਾਂਦੀ ਸੀ। ਕਦੇ ਕੁਝ ਹੋ ਜਾਂਦਾ ਸੀ, ਕਦੇ ਉਸਨੂੰ ਕੋਈ ਬੁਰਾ ਕਹਿ ਦਿੰਦਾ ਸੀ। ਇੱਕ ਵਾਰ ਉਸਦਾ ਜਿਹੜਾ ਬਿਜ਼ਨਸ ਹੈ ਨਾ, ਉਹ ਫੇਲ ਹੋ ਗਿਆ। ਦੋਸਤੋ ਸੱਚੀ, ਬਿਜ਼ਨਸ ਫੇਲ ਹੋ ਜਾਣਾ ਯਾਨੀ ਕਿ ਬਿਲਕੁਲ ਡੀਮੋਟੀਵੇਟ ਹੋ ਜਾਣਾ। ਤਾਂ ਫਿਰ ਦੋਸਤੋ ਦੋਸਤ ਵੀ ਜਿਹੜੇ ਸੀ ਉਹ ਸਾਰੇ ਸ਼ੁਰੂ ਹੋ ਗਏ। ਘਰ ਵਾਲਿਆਂ ਦੀਆਂ ਜਿਹੜੀਆਂ ਉਮੀਦਾਂ ਸੀ ਉਹ ਵੀ ਟੁੱਟ ਗਈਆਂ। ਉਹ ਹਰ ਰੋਜ਼ ਸੋਚਦਾ ਸੀ ਕਿ ਮੈਂ ਸੱਚਮੁੱਚ ਕੋਈ ਕੰਮ ਕਰ ਸਕਦਾ ਹਾਂ ਕਿ ਨਹੀਂ। ਆਈ ਨੋ ਤੁਸੀਂ ਵੀ ਇਹ ਚੀਜ਼ ਸੋਚਦੇ ਹੋਵੋਗੇ, ਹੈ ਨਾ। ਉਹ ਇਕੱਲਾ ਬੈਠਦਾ, ਚੁੱਪ ਰਹਿੰਦਾ ਅਤੇ ਆਪਣੇ ਆਪ ਨੂੰ ਹੀ ਦੋਸ਼ ਦਿੰਦਾ ਰਹਿੰਦਾ, ਸ਼ਾਇਦ ਮੇਰੀ ਹੀ ਗਲਤੀ ਹੈ, ਮੇਰੇ ਵਿੱਚ ਹੀ ਕੋਈ ਕਮੀ ਰਹਿ ਗਈ ਹੋਣੀ ਹੈ। ਇੱਕ ਦਿਨ ਉਹ ਇੱਕ ਬਜ਼ੁਰਗ ਬੰਦੇ ਨੂੰ ਮਿਲਿਆ ਜੋ ਪਾਰਕ ਦੇ ਵਿੱਚ ਬੈਠਾ ਹੋਇਆ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਸੀ। ਅਰਜੁਨ ਨੇ ਪੁੱਛਿਆ, ਤੁਸੀਂ ਇੰਨੇ ਖੁਸ਼ ਕਿਉਂ ਰਹਿੰਦੇ ਹੋ? ਫਿਰ ਪਤਾ ਕੀ ਹੋਇਆ, ਫਿਰ ਬਜ਼ੁਰਗ ਬੰਦੇ ਨੇ ਉਹਨੂੰ ਇੰਨਾ ਸੋਹਣਾ ਜਵਾਬ ਦਿੱਤਾ ਨਾ। ਬਿਲਕੁਲ, ਬਜ਼ੁਰਗ ਬੰਦੇ ਨੇ ਇਹੀ ਕਿਹਾ, ਮੈਂ ਆਪਣੇ ਆਪ ਨੂੰ ਖੁਸ਼ ਰੱਖਦਾ ਹਾਂ, ਮੈਂ ਖੁਸ਼ੀ ਨੂੰ ਚੂਜ਼ ਕਰਦਾ ਹਾਂ, ਇਹ ਮੇਰੇ ਹੱਥ ਵਿੱਚ ਹੈ, ਮੈਂ ਡਿਸਾਈਡ ਕਰਦਾ ਹਾਂ ਮੈਂ ਖੁਸ਼ ਰਹਿਣਾ ਹਾਂ ਜਾਂ ਫਿਰ ਮੈਂ ਦੁਖੀ ਰਹਿਣਾ ਹਾਂ। ਕਹਿੰਦਾ ਮੈਂ ਵੀ ਤੇਰੇ ਵਰਗਾ ਸੀ, ਪਰ ਮੈਂ ਇੱਕ ਗੱਲ ਸਿੱਖ ਲਈ, ਜ਼ਿੰਦਗੀ ਵਿੱਚ ਜਿੱਤਣਾ ਜ਼ਰੂਰੀ ਨਹੀਂ ਹੈ, ਪਰ ਹਾਂ ਹਾਰ ਕੇ ਉੱਠਣਾ ਜ਼ਰੂਰੀ ਹੈ। ਕਿੰਨੀ ਸੋਹਣੀ ਗੱਲ ਕਹੀ ਨਾ, ਕਿ ਜਿੱਤਣਾ ਜ਼ਰੂਰੀ ਨਹੀਂ ਹੈ, ਹਾਰ ਕੇ ਉੱਠਣਾ ਜ਼ਰੂਰੀ ਹੈ। ਅਤੇ ਤੁਸੀਂ ਵੀ ਵੇਖ ਲਓ ਉੱਥੇ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ ਇਸ ਵਕਤ, ਕੀ ਸੋਚ ਰਹੇ ਹੋ, ਆਪਣੇ ਦਿਲ ਦੇ ਹਾਲ ਨੂੰ ਸੋਚੋ ਅਤੇ ਫਿਰ ਆਪਣੇ ਆਪ ਤੋਂ ਇੱਕ ਕੁਐਸਚਨ ਪੁੱਛੋ ਕਿ ਮੈਂ ਹਾਰ ਕੇ ਉੱਠ ਰਿਹਾ ਹਾਂ ਜਾਂ ਨਹੀਂ, ਜਾਂ ਫਿਰ ਮੈਂ ਬਸ ਉਦਾਸ ਬੈਠਾ ਹਾਂ।

ਲਵਲੀ ਜ਼ਿੰਦਗੀ ਲਵ ਯੂ ਜ਼ਿੰਦਗੀ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ ਕਿਸੇ ਦੀ ਗੱਲ ਕਰਨੀ ਜਾਂ ਕਿਸੇ ਦੀ ਜ਼ਿੰਦਗੀ ਬਚਾਉਣੀ ਚਲੋ ਇੱਕ ਛੋਟੀ ਜਿਹੀ ਕਹਾਣੀ ਸੁਣਦੇ ਹਾਂ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਨਾ ਹਰ ਰੋਜ਼ ਕੁਝ ਲੋਕ ਚਾਹ ਦੀ ਦੁਕਾਨ 'ਤੇ ਬੈਠਦੇ ਸੀ ਉਹਨਾਂ ਦੀ ਰੋਜ਼ ਦੀ ਰੂਟੀਨ ਸੀ ਕਿਸੇ ਨਾ ਕਿਸੇ ਬੰਦੇ ਦੀ ਗੱਲ ਕਰਨੀ ਹੀ ਕਰਨੀ ਹੈ ਉਸਦੇ ਫੈਸਲੇ ਉਸਦੀ ਜ਼ਿੰਦਗੀ ਉਸਦੀਆਂ ਕਮਜ਼ੋਰੀਆਂ ਬਾਰੇ ਗੱਲ ਕਰਨੀ ਇੱਕ ਦਿਨ ਉਹਨਾਂ ਨੇ ਇੱਕ ਨਵੇਂ ਮੁੰਡੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹ ਕਦੇ ਕਾਮਯਾਬ ਨਹੀਂ ਹੋਵੇਗਾ ਵੇਖਿਓ 2 ਦਿਨ ਵਾਪਸ ਆ ਜਾਏਗਾ ਫਿਰ ਕੋਈ ਕਾਮਯਾਬੀ ਉਸਨੂੰ ਨਹੀਂ ਮਿਲਣੀ ਇਹੋ ਜਿਹੀਆਂ ਗੱਲਾਂ ਉਹਦੇ ਬਾਰੇ ਕਰਦੇ ਰਹੇ ਪਰ ਉਹ ਮੁੰਡਾ ਜਿਹੜਾ ਸੀ ਨਾ ਚੁੱਪ ਚਾਪ ਉਧਰੋਂ ਲੰਘਦਾ ਸੀ ਅਤੇ ਫਿਰ ਸੁਣਦਾ ਸੀ ਅਤੇ ਇਗਨੋਰ ਕਰ ਦਿੰਦਾ ਸੀ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਚੁੱਪਚਾਪ ਕਾਮਯਾਬ ਹੋਇਆ ਕੁਝ ਸਾਲਾਂ ਬਾਅਦ ਉਹੀ ਮੁੰਡਾ ਸ਼ਹਿਰ ਦਾ ਸਭ ਤੋਂ ਸਫਲ ਇਨਸਾਨ ਬਣ ਗਿਆ ਅਤੇ ਉਹੀ ਲੋਕ ਅਜੇ ਵੀ ਚਾਹ ਦੀ ਦੁਕਾਨ 'ਤੇ ਬੈਠੇ ਹੁੰਦੇ ਨੇ ਅਤੇ ਕਿਸੇ ਹੋਰ ਦੀ ਗੱਲ ਕਰਦੇ ਰਹਿੰਦੇ ਨੇ ਜੋ ਲੋਕ ਆਪਣੀ ਕਹਾਣੀ ਨਹੀਂ ਲਿਖਦੇ ਨਾ ਉਹ ਦੂਜਿਆਂ ਦੀਆਂ ਕਹਾਣੀਆਂ 'ਚ ਖਾਮੀਆਂ ਹੀ ਕੱਢਦੇ ਨੇ ਇਹੀ ਹੈ ਲੋਕਾਂ ਦੀ ਕਹਾਣੀ ਹੁਣ ਤੁਸੀਂ ਸੋਚੋ ਜੇਕਰ ਤੁਸੀਂ ਵੀ ਫੀਲ ਕਰਦੇ ਹੋ ਕੋਈ ਤੁਹਾਡੇ ਬਾਰੇ ਕੀ ਕਹਿ ਰਿਹਾ ਹੈ ਕੀ ਨਹੀਂ ਕਹਿ ਰਿਹਾ ਤਾਂ ਬਸ ਛੱਡੋ ਉਹਦੀਆਂ ਗੱਲਾਂ ਬਾਤਾਂ ਆਪਣੇ ਆਪ ਤੋਂ ਤੁਸੀਂ ਰੂਬਰੂ ਹੋ ਸੋਚੋ ਕਿ ਮੈਂ ਕੀ ਕਰ ਰਿਹਾ ਜ਼ਿੰਦਗੀ ਦੇ ਵਿੱਚ ਕਿਸੇ ਦੀ ਗੱਲ ਦਾ ਕੋਈ ਬੁਰਾ ਨਹੀਂ ਮੰਨਣਾ ਕੋਈ ਦਿਲ 'ਤੇ ਨਹੀਂ ਲੈਣੀ ਅਤੇ ਕੁਝ ਨਹੀਂ ਸੁਣਨਾ

ਐਫ ਐਮ ਬੈਨ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਐਫ ਐਮ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਪ੍ਰਦੇਸ਼ਿਕ ਚੈਨਲ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਚਾਰ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਇੱਕ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਲਿਆ ਜਾਇਜ਼ਾ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਸੱਦਾ ਦਿੱਤਾ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਬੱਡੀ ਪ੍ਰਮੋਟਰ ਰਾਣਾ ਬੱਲਾ ਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਉਰਫ ਮੱਖਣ ਨੂੰ ਤ੍ਰਿਪੁਰਾ ਤੋਂ ਕੀਤਾ ਗ੍ਰਿਫ਼ਤਾਰ ਅਤੇ IPL ਕ੍ਰਿਕਟ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਅੱਜ ਮੁੰਬਈ 'ਚ 7:30 ਲਖਨਊ ਸੁਪਰ ਟ੍ਰੈਂਡਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ, ਅਸਮ, ਕੇਰਲਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਗਿਣਤੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਖਬਰਾਂ ਲਿਖੇ ਜਾਣ ਤੱਕ BJP ਨੇ ਪੱਛਮੀ ਬੰਗਾਲ 'ਚ ਵੱਡੀ ਲੀਡ ਹਾਸਲ ਕਰ ਲਈ ਹੈ। ਪਾਰਟੀ ਨੇ 33 ਸੀਟਾਂ ਜਿੱਤੀਆਂ ਨੇ ਅਤੇ 171 ਸੀਟਾਂ ਨਾਲ ਅੱਗੇ ਹੈ। ਸੱਤਾਧਾਰੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ BJP ਤੋਂ ਬਹੁਤ ਪਿੱਛੇ ਹੈ। ਇਸ ਨੇ 13 ਸੀਟਾਂ ਜਿੱਤੀਆਂ ਨੇ ਅਤੇ 70 ਸੀਟਾਂ ਤੋਂ ਅੱਗੇ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ 1 ਸੀਟ ਜਿੱਤੀ ਹੈ ਅਤੇ 1 ਦੇ ਅੱਗੇ ਹੈ। ਕੁੱਲ 294 ਵਿੱਚੋਂ 293 ਵਿਧਾਨ ਸਭਾ ਹਲਕਿਆਂ ਲਈ ਗਿਣਤੀ ਹੋ ਰਹੀ ਹੈ। ਤਾਮਿਲਨਾਡੂ ਵਿੱਚ ਅਦਾਕਾਰ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK 25 ਸੀਟਾਂ ਜਿੱਤ ਕੇ 84 ਸੀਟਾਂ 'ਤੇ ਅੱਗੇ ਹੈ। ਉਸ ਤੋਂ ਬਾਅਦ ਸੂਬੇ ਦੀ ਸੱਤਾਧਾਰੀ ਪਾਰਟੀ DMK 9 ਸੀਟਾਂ ਜਿੱਤ ਕੇ 52 ਸੀਟਾਂ ਨਾਲ ਅਤੇ ਵਿਰੋਧੀ AIADMK 6 ਸੀਟਾਂ ਜਿੱਤ ਕੇ 37 ਸੀਟਾਂ 'ਤੇ ਅੱਗੇ ਹੈ। ਇੱਥੇ ਕੁੱਲ ਸੀਟਾਂ ਦੀ ਗਿਣਤੀ 234 ਹੈ। ਕੇਰਲਮ ਵਿੱਚ ਕੁੱਲ 140 ਸੀਟਾਂ ਵਿੱਚੋਂ ਕਾਂਗਰਸ ਨੇ 60 ਸੀਟਾਂ ਜਿੱਤੀਆਂ ਨੇ ਅਤੇ 13 ਸੀਟਾਂ 'ਤੇ ਅੱਗੇ ਸੀ। CPIM ਨੇ 24 ਸੀਟਾਂ ਜਿੱਤੀਆਂ ਨੇ ਅਤੇ 2 ਸੀਟਾਂ 'ਤੇ ਅੱਗੇ ਸੀ, ਜਦਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 120 ਸੀਟਾਂ ਜਿੱਤੀਆਂ ਨੇ ਅਤੇ 2 ਸੀਟਾਂ 'ਤੇ ਅੱਗੇ ਹੈ। ਅਸਮ ਵਿੱਚ ਸੱਤਾਧਾਰੀ BJP ਨੇ ਵੱਡੀ ਲੀਡ ਹਾਸਲ ਕੀਤੀ ਹੈ। ਇਸ ਨੇ ਕੁੱਲ 126 ਵਿੱਚੋਂ 54 ਸੀਟਾਂ ਜਿੱਤ ਪ੍ਰਾਪਤ ਕੀਤੀ ਹੈ ਅਤੇ 28 'ਤੇ ਅੱਗੇ ਸੀ। ਬੋਡੋਲੈਂਡ ਪੀਪਲਸ ਫਰੰਟ ਨੇ 6 'ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ 4 ਸੀਟਾਂ 'ਤੇ ਅੱਗੇ ਹੈ, ਜਦਕਿ ਇੰਡੀਅਨ ਨੈਸ਼ਨਲ ਕਾਂਗਰਸ 2 ਸੀਟਾਂ ਜਿੱਤ ਕੇ 17 ਸੀਟਾਂ 'ਤੇ ਅੱਗੇ।

0: ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਜਿੱਥੇ 30 ਸੀਟਾਂ ਤੇ ਗਿਣਤੀ ਚੱਲ ਰਹੀ ਹੈ ਉੱਥੇ ਆਲ ਇੰਡੀਆ ਐਨ ਆਰ ਕਾਂਗਰਸ ਦੀ ਅਗਵਾਈ ਵਾਲੇ NDA ਨੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ 2 ਤੇ ਅੱਗੇ ਸੀ, ਜਦਕਿ DMK ਨੇ 2 ਸੀਟਾਂ ਜਿੱਤੀਆਂ ਨੇ ਅਤੇ 3 ਤੇ ਅੱਗੇ ਹੈ। 3 ਆਜ਼ਾਦ ਉਮੀਦਵਾਰਾਂ ਨੂੰ ਵੀ ਜੇਤੂ ਐਲਾਨਿਆ ਗਿਆ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਮਰਦਮਸ਼ੁਮਾਰੀ ਸਰਕਾਰੀ ਯੋਜਨਾਵਾਂ ਦੀ ਪਹੁੰਚ ਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਵੀ ਕਰੇਗੀ ਤਾਂ ਜੋ ਭਲਾਈ ਫਾਇਦਿਆਂ ਦੀ ਬਿਹਤਰ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਸਨੀਕਾਂ ਨੂੰ ਇਸ ਮਰਦਮਸ਼ੁਮਾਰੀ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਸਿਹਤ ਸੰਭਾਲ ਅਤੇ ਨਸ਼ਾ ਛੁਡਾਊ ਸੇਵਾਵਾਂ, ਬਿਹਤਰ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਪੰਜਾਬ ਲਈ ਸਬੂਤ ਆਧਾਰਿਤ ਯੋਜਨਾਬੰਦੀ ਵਿੱਚ ਮਦਦ ਮਿਲ ਸਕੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬੁੱਢੇ ਦਰਿਆ ਦੇ ਕਿਨਾਰੇ ਵਸੇ ਤਲਵਾੜਾ ਅਤੇ ਬਾਰਨਹਾੜਾ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਸੱਦਾ ਦਿੱਤਾ। ਸੰਤ ਸੀਚੇਵਾਲ ਨੇ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਦੇ ਮੌਜੂਦਾ ਹਾਲਾਤ ਅਤੇ ਪਾਣੀ ਦੇ ਡਿੱਗ ਰਹੇ ਪੱਧਰ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਪਾਣੀਆਂ ਦੇ ਇਹੋ ਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਸਨ। ਪਿੰਡ ਤਲਵਾੜਾ ਦੀ ਸਰਪੰਚ ਪਾਲ ਕੌਰ ਅਤੇ ਹੋਰਨਾਂ ਨੇ ਸੰਤ ਸੀਚੇਵਾਲ ਨੂੰ ਪਿੰਡ ਵੱਲੋਂ ਭਰੋਸਾ ਦਵਾਉਂਦਿਆਂ ਸਹੁੰ ਚੁਕਾਈ ਕਿ ਪਿੰਡ ਦੇ ਲੋਕ, ਖਾਸ ਕਰਕੇ ਡੇਰੀ ਵਾਲੇ, ਬੁੱਢੇ ਦਰਿਆ 'ਚ ਗੰਦਾ ਪਾਣੀ, ਗੋਹਾ, ਪਲਾਸਟਿਕ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਪਾਉਣਗੇ।
1: ਅੱਜ ਅਸੀਂ ਬਾਬਾ ਜੀ ਦੀ ਹਜ਼ੂਰੀ 'ਚ ਖੜੇ ਹੋ ਕੇ ਪ੍ਰਣ ਕਰਦੇ ਹਾਂ ਕਿ ਅਸੀਂ ਬੁੱਢਾ ਦਰਿਆ ਦੇ ਵਿੱਚ ਕੋਈ ਵੀ ਗੰਦਾ ਪਾਣੀ, ਗੋਹਾ, ਪਲਾਸਟਿਕ, ਕਿਸੇ ਵੀ ਕਿਸਮ ਦਾ ਗੰਦ,
2: ਕਿਸੇ ਵੀ ਕਿਸਮ ਦਾ ਗੰਦ
1: ਨਹੀਂ ਜਾਣ ਦੇਵਾਂਗੇ,
2: ਨਹੀਂ ਜਾਣ
1: ਦੇਵਾਂਗੇ। ਅਸੀਂ ਬਾਬਾ ਜੀ ਨੂੰ ਜੋ ਉਹਨਾਂ ਨੇ
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਸੂਬਿਆਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ, ਸਬੰਧਤ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਤੋਂ ਸਰਬ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾ ਰਿਹਾ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਸਿਹਤ ਸੰਭਾਲ ਕੇਂਦਰਾਂ 'ਚ ਅੱਗ ਦੇ ਖਤਰਿਆਂ ਦੀ ਰੋਕਥਾਮ ਅਤੇ ਇਹਨਾਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਅੱਜ ਅੱਗ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕੀਤੀ ਅਤੇ ਨਵੀਂ ਦਿੱਲੀ ਦੇ ਕਰਤੱਵਯ ਭਵਨ ਵਿਖੇ ਸਿਹਤ ਸਹੂਲਤਾਂ 'ਚ ਅੱਗ ਸੁਰੱਖਿਆ ਬਾਰੇ ਅਹਿਦ ਦਵਾਇਆ। ਉਹਨਾਂ ਕਿਹਾ ਕਿ ਇਸ ਸਾਲ ਦੇ ਅੱਗ ਸੁਰੱਖਿਆ ਹਫ਼ਤੇ ਦਾ ਵਿਸ਼ਾ ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਪ੍ਰਤੀ ਚੇਤਨ ਸਮਾਜ ਅੱਗ ਰੋਕਥਾਮ ਲਈ ਇਕਜੁੱਟ ਹੈ ਰੱਖਿਆ ਗਿਆ। ਉਹਨਾਂ ਕਿਹਾ ਕਿ ਸੰਸਥਾਵਾਂ 'ਚ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਸਾਂਝੀ ਅਤੇ ਸਮੂਹਿਕ ਜ਼ਿੰਮੇਵਾਰੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੇਸ਼ ਭਰ ਵਿੱਚ ਸ਼ੁਰੂ ਹੋ ਰਹੀ ਮਰਦਮਸ਼ੁਮਾਰੀ ਪ੍ਰਕਿਰਿਆ ਸਬੰਧੀ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਨੀਤੀਆਂ ਬਣਾਉਣ ਅਤੇ ਵਿਕਾਸ ਯੋਜਨਾਵਾਂ ਤਿਆਰ ਕਰਨ ਲਈ ਸਹੀ ਅੰਕੜਿਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਹਰ ਨਾਗਰਿਕ ਦਾ ਮਰਦਮਸ਼ੁਮਾਰੀ 'ਚ ਸਹੀ ਜਾਣਕਾਰੀ ਦੇਣਾ ਜ਼ਰੂਰੀ ਹੁੰਦਾ। ਇਸ ਮੌਕੇ ਸਪੀਕਰ ਨੇ ਖੁਦ ਵੀ ਸਵੈ ਮਰਦਮਸ਼ੁਮਾਰੀ ਦਾ ਫਾਰਮ ਭਰ ਕੇ ਲੋਕਾਂ ਨੂੰ ਇਸ ਨਵੀਂ ਸਹੂਲਤ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਪਿੰਡ ਕਾਲੇਵਾਲ ਵਿਖੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
3: ਅੱਜ 250 ਮੈਦਾਨ ਤੁਹਾਡੇ ਪਿੰਡੋਂ ਅੱਜ ਓਪਨ ਕਰਤੇ, 15 ਮਈ ਤੱਕ 250 ਹੋਰ ਹੋ ਜਾਣਗੇ। ਇਹਦਾ 15-15 ਦਿਨਾਂ ਬਾਅਦ 500 ਕਰਕੇ 15 ਜੁਲਾਈ ਤੱਕ 3100 ਦਾ 3100 ਸਟੇਡੀਅਮ ਤਿਆਰ ਹੋਊਗਾ ਜੀ, ਕਿਉਂਕਿ ਇੱਥੇ ਖੇਡਾਂ ਵਤਨ ਪੰਜਾਬ ਦੇ ਜਦੋਂ ਦੇ ਸ਼ੁਰੂ ਕੀਤੀਆਂ 5 ਲੱਖ ਤੋਂ ਵੱਧ ਖਿਡਾਰੀ ਜਿਹੜੇ ਨੇ ਉਹ ਖੇਡਾਂ ਵਤਨ ਪੰਜਾਬ ਦੀਆਂ 'ਚ ਹਿੱਸਾ ਲੈ ਚੁੱਕੇ ਨੇ। ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਹੈ ਉਹਦੀ ਸਭ ਤੋਂ ਵੱਡੀ ਕਾਟ ਜਿਹੜੀ ਨਸ਼ਿਆਂ ਦੀ ਹੈ ਉਹ ਖੇਡਾਂ ਮਾਰ ਸਕਦੀਆਂ।
0: ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਨੇ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਾਲ 2022-23 ਤੋਂ 2025-26 ਤੱਕ 1367 ਲਾਭਪਾਤਰੀਆਂ ਨੂੰ ਵੱਖ ਵੱਖ ਸਹਿ ਰੁਜ਼ਗਾਰ ਗਤੀਵਿਧੀਆਂ ਲਈ 26,68,00,000 ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਨੇ, ਜਿਸ ਨਾਲ ਉਹਨਾਂ ਦੀ ਆਮਦਨ 'ਚ ਵਾਧਾ ਹੋਇਆ ਅਤੇ ਉਹ ਆਤਮ ਨਿਰਭਰਤਾ ਵੱਲ ਅੱਗੇ ਵਧੇ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਬਲ AGTF ਨੇ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਵਿੱਚ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ ਰਾਣਾ ਬੱਲਾ ਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਉਰਫ ਮੱਖਣ ਨੂੰ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਅਤੇ ਇਸਦਾ ਅਪਰਾਧਿਕ ਪਿਛੋਕੜ ਹੈ। ਉਹਨਾਂ ਦੱਸਿਆ ਕਿ ਵਿਦੇਸ਼ੀ ਅਧਾਰਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾਬੱਧ ਕਤਲ ਨੂੰ ਅੰਜਾਮ ਦਿੱਤਾ।

ਦੇ ਸਾਥੀਆਂ ਕਰਨ ਪਾਠਕ ਤੇ ਤਰਨਦੀਪ ਸਿੰਘ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਇਕ ਹੋਰ ਸਾਥੀ ਆਕਾਸ਼ਦੀਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਹੁਣ ਤੱਕ ਫਰਾਰ ਸੀ ਤੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 15 ਦਸੰਬਰ ਨੂੰ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਇਕ ਕਬੱਡੀ ਟੂਰਨਾਮੈਂਟ ਦੌਰਾਨ ਹਮਲਾਵਰਾਂ ਨੇ ਰਾਣਾ ਬੱਲਾ ਚੌਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਭੂੰਦਨ ਵਿਖੇ ਤੈਨਾਤ ਸਾਬਕਾ ਮੈਨੇਜਰ ਸਤੀਸ਼ ਕੁਮਾਰ ਮੀਨਾ ਖਿਲਾਫ਼ ਅੱਜ ਧੋਖਾਧੜੀ ਕਰਨ ਬਾਰੇ ਇੱਕ ਮਾਮਲਾ ਦਰਜ ਕੀਤੈ। ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਮੁਲਜ਼ਮ ਸਾਬਕਾ ਮੈਨੇਜਰ ਸਤੀਸ਼ ਕੁਮਾਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਬੈਂਕ ਦੇ ਨਿਯਮਾਂ ਦੀ ਉਲੰਘਣਾ ਕੀਤੀ। ਉਸਨੇ ਧੋਖਾਧੜੀ ਨਾਲ ਸਾਲ 2023 ਜੂਨ ਜੁਲਾਈ ਦੇ ਮਹੀਨੇ ਦੌਰਾਨ ਵੱਖ ਵੱਖ ਤਰੀਕਾਂ ਨੂੰ ਆਪਣੇ ਬੈਂਕ ਦੇ ਮ੍ਰਿਤਕ ਪੈਨਸ਼ਨਰਾਂ ਦੇ 19 ਬੈਂਕ ਖਾਤਿਆਂ ਵਿੱਚੋਂ ਕੁੱਲ 9,64,600 ਰੁਪਏ ਕਢਵਾਏ। ਇਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਕਰਕੇ ਤਾਪਮਾਨ 'ਚ ਗਿਰਾਵਟ ਆਉਣ ਨਾਲ ਖੁਸ਼ਗਵਾਰ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਬਲਾਚੌਰ ਨੇੜੇ ਬੱਲੋਵਾਲ 'ਚ ਘੱਟੋ ਘੱਟ ਤਾਪਮਾਨ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ 'ਚ 17.6, ਬਠਿੰਡਾ 'ਚ ਅੱਜ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਟਾਲਾ, ਜਲੰਧਰ ਅਤੇ ਕਪੂਰਥਲਾ 'ਚ ਦਰਮਿਆਨੀ ਗਰਜ ਚਮਕ ਦੀ ਪੇਸ਼ੀਨਗੋਈ ਕਰਦਿਆਂ ਇਹਨਾਂ ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ, ਜਦਕਿ ਕਈ ਹੋਰਨਾਂ ਜ਼ਿਲ੍ਹਿਆਂ 'ਚ ਹਲਕੀ ਗਰਜ ਚਮਕ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਸੂਬੇ ਭਰ ਵਿੱਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਇਸ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਦਾ ਮੁਕਾਬਲਾ ਲਖਨਊ ਸੁਪਰ ਜੁਆਇੰਟਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। 4 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਜਾਰੀ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਅਤੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਇੱਕ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਮਸ਼ੁਮਾਰੀ ਕਰਾ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਲਿਆ ਜਾਇਜ਼ਾ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜਪਾਲ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਬੱਡੀ ਪ੍ਰਮੋਟਰ ਰਾਣਾ ਬੱਲਾ ਚੌਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿਤਿਆ ਨੂੰ ਤ੍ਰਿਪੁਰਾ ਤੋਂ ਕੀਤਾ ਗ੍ਰਿਫ਼ਤਾਰ। ਅਤੇ IPL ਕ੍ਰਿਕਟ ਵਿੱਚ ਮੁੰਬਈ ਇੰਡੀਅਨਸ ਦਾ ਮੁਕਾਬਲਾ ਸ਼ਾਮੀ 7:30 ਵਜੇ ਲਖਨਊ ਸੁਪਰ ਜੁਆਇੰਟਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਕਹਿੰਦੇ ਨੇ ਤੀਰ ਕਮਾਨ ਚੋ ਤੇ ਗੱਲ ਜ਼ੁਬਾਨ ਤੋਂ ਨਿਕਲ ਜਾਵੇ ਤੇ ਮੁੜ ਕੇ ਵਾਪਸ ਨਹੀਂ ਆਉਂਦੀ। ਸਹੀ ਗੱਲ ਹੈ ਨਾ, ਅਸੀਂ ਲੋਕਾਂ ਬਾਰੇ ਕਿੰਨਾ ਮਾੜਾ ਮੋਟਾ ਬੋਲਦੇ ਹਾਂ, ਕਿੰਨਾ ਜ਼ਿਆਦਾ ਬੋਲਦੇ ਹਾਂ ਕਿ ਯਾਰ ਉਹ ਉਸ ਪਰਸਨ ਦੀ ਬੋਡੀ ਇੱਦਾਂ ਦੀ ਹੈ, ਮੋਟਾ ਹੈ ਜਾਂ ਕਾਲਾ ਹੈ, ਜਾਂ ਫਿਰ ਉਸਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਚੱਲ ਰਿਹਾ ਹੈ, ਜਾਂ ਫਿਰ ਉਹਨੇ ਕਿਸੇ ਦੂਜੇ ਪਰਸਨ ਤੋਂ ਸ਼ਾਦੀ ਕਰ ਲਈ, ਵਿਆਹ ਕਰ ਲਿਆ। ਨੋਰਮਲ ਗੱਲਾਂ ਨੇ ਜਿਹੜੀਆਂ ਅਸੀਂ ਦੂਜਿਆਂ ਬਾਰੇ ਗੱਲਬਾਤ ਕਰਦੇ ਹਾਂ, ਹੈ ਨਾ। ਬਟ ਕਦੇ ਇਹ ਨਹੀਂ ਸੋਚਦੇ ਅਸੀਂ ਪਿੱਠ ਪਿੱਛੇ ਗੱਲ ਕਰਦਾ ਰਹੇ ਹਾਂ, ਲੇਕਿਨ ਜੇਕਰ ਉਸ ਬੰਦੇ ਨੂੰ ਇਹ ਚੀਜ਼ ਦਾ ਪਤਾ ਲੱਗ ਜਾਏ ਤਾਂ ਕੀ ਹੋਵੇਗਾ। ਇਹ ਚੀਜ਼ ਹੈ, ਇੱਕ ਦਫ਼ਤਰ ਵਿੱਚ ਇੱਕ ਛੋਟੀ ਜਿਹੀ ਨਾ ਅਫਵਾਹ ਫੈਲ ਗਈ, ਕਿਸੇ ਨੇ ਸੁਣਿਆ, ਇੱਕ ਦੂਜੇ ਨੂੰ ਦੱਸ ਦਿੱਤਾ, ਫਿਰ ਉਹਨੇ ਅੱਗੇ ਦੱਸ ਦਿੱਤਾ, ਫਿਰ ਹੋਰ ਅੱਗੇ ਅੱਗੇ ਅੱਗੇ ਅੱਗੇ ਗੱਲ ਜਿਹੜੀ ਹੈ ਅੱਗ ਵਾਂਗੂ ਫੈਲਦੀ ਗਈ। ਥੋੜ੍ਹੀ ਦੇਰ ਵਿੱਚ ਹੀ ਉਹ ਅਫਵਾਹ ਜਿਹੜੀ ਸੀ ਹੋਰ ਵੱਡੀ ਕਹਾਣੀ ਬਣ ਗਈ। ਜਿਸ ਬੰਦੇ ਬਾਰੇ ਗੱਲ ਹੋ ਰਹੀ ਸੀ ਉਸਨੂੰ ਬਿਲਕੁਲ ਵੀ ਖਬਰ ਨਹੀਂ ਸੀ, ਉਹ ਬੇਖਬਰ ਸੀ। ਜਦੋਂ ਉਸਨੂੰ ਪਤਾ ਲੱਗਿਆ ਉਹ ਅੰਦਰੋਂ ਟੁੱਟ ਗਿਆ, ਇੱਦਾਂ ਬਿਲਕੁਲ ਹੀ ਉਦਾਸ ਹੋ ਗਿਆ ਕਿ ਯਾਰ ਜਿਨ੍ਹਾਂ ਬੰਦਿਆਂ ਨੂੰ ਮੈਂ ਇੰਨਾ ਜ਼ਿਆਦਾ ਪਿਆਰ ਕਰਦਾ ਹਾਂ, ਜਿਸ ਮਾਹੌਲ ਦੇ ਵਿੱਚ ਮੈਂ ਕੰਮ ਕਰਦਾ ਹਾਂ, ਉਹ ਮੇਰੇ ਬਾਰੇ ਕਿੰਨੀ ਜ਼ਿਆਦਾ ਬੁਰੀ ਗੱਲਬਾਤ ਕਰਦੇ ਨੇ। ਹੁਣ ਕੀ ਹੋਣਾ ਸੀ, ਹੁਣ ਅਸੀਂ ਕੀ ਕੀਤਾ, ਯਾਨੀ ਉਹਨਾਂ ਬੰਦਿਆਂ ਨੇ ਕੀ ਕੀਤਾ, ਉਸ ਬੰਦੇ ਦਾ ਭਰੋਸਾ ਹੀ ਤੋੜ ਦਿੱਤਾ, ਉਸ ਨੂੰ ਹੁਣ ਲੋਕਾਂ 'ਤੇ ਭਰੋਸਾ ਹੀ ਨਹੀਂ ਰਿਹਾ। ਇਹ ਗੱਲ ਹੈ ਜੀ, ਇੱਕ ਛੋਟੀ ਜਿਹੀ ਗੱਲ ਕਿਸੇ ਦੀ ਜ਼ਿੰਦਗੀ 'ਚ ਵੱਡਾ ਤੂਫਾਨ ਲਿਆ ਸਕਦੀ ਹੈ, ਉਸਦੇ ਜਜ਼ਬਾਤ ਚੇਂਜ ਕਰ ਸਕਦੀ ਹੈ, ਉਸਦੀ ਸੋਚ ਬਦਲ ਸਕਦੀ ਹੈ। ਸੋ ਦੋਸਤੋ, ਗੱਲਾਂ ਅੱਗ ਵਾਂਗ ਜਿਹੜੀ ਨੇ ਫੈਲਦੀਆਂ ਹੁੰਦੀਆਂ ਨੇ, ਇੱਕ ਵਾਰ ਨਿਕਲ ਜਾਏ ਨਾ ਮੂੰਹ 'ਚੋਂ ਫਿਰ ਵਾਪਸ ਕਦੇ ਨਹੀਂ ਆਉਂਦੀਆਂ। ਸੋ ਕਿਸੇ ਬਾਰੇ ਵੀ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਕਿ ਤੁਸੀਂ ਕੀ ਗੱਲ ਕਰ ਰਹੇ ਹੋ, ਕਿ ਇਹ ਸੱਚ ਹੈ ਵੀ ਕਿ ਨਹੀਂ ਹੈ। ਜੇਕਰ ਤੁਹਾਨੂੰ ਨਹੀਂ ਸ਼ੋਰਿਟੀ ਕਿ ਬੰਦਾ ਸੱਚ ਹੈ ਕਿ ਨਹੀਂ ਹੈ, ਤਾਂ ਫਿਰ ਤੁਸੀਂ ਗੱਲ ਹੀ ਨਾ ਕਰੋ। ਇਹੀ ਗੱਲ ਹੈ ਜਿਹੜੀ ਸਾਨੂੰ ਸੋਚਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਆਪਣੇ ਗੀਤ ਵੱਲ। ਹੁਣ ਸੁਣਦੇ ਹਾਂ ਕਨਿਕਾ ਕਪੂਰ, ਮਲਕੀਤ ਸਿੰਘ ਅਤੇ ਸੋਨੂ ਸੂਦ।

ਕੀ ਹਾਲ ਚਾਲ? ਹੈਲੋ, ਹਾਈ ਹਾਈ। ਅਤੇ ਫਿਰ ਸਮਾਂ ਹੋ ਗਿਆ ਜੀ 6:40 ਅਤੇ ਹਲੇ ਪਏ ਨੇ 20 ਮਿੰਟ ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਲਵ ਯੂ ਜ਼ਿੰਦਗੀ, ਜਿਹਦੇ ਵਿੱਚ ਮੋਟੀਵੇਸ਼ਨਲ ਗੱਲਾਂ ਹੁੰਦੀਆਂ ਨੇ, ਭੁੱਲੇ ਭਟਕੇ ਲੋਕਾਂ ਨੂੰ ਸਹੀ ਰਾਹ 'ਤੇ ਲੈ ਕੇ ਆਉਂਦੇ ਹਾਂ। ਅਤੇ ਤੁਸੀਂ ਸੋਚ ਰਹੇ ਹੋ ਕਿ ਤੂੰ ਕੌਣ ਹੁੰਦੀ ਹੈ ਸਾਨੂੰ ਰਾਹ 'ਤੇ ਲੈ ਕੇ ਆਉਣ ਵਾਲੀ? ਹਾਂ, ਮੈਂ ਵੀ ਤੁਹਾਡੇ ਨਾਲ ਸਿੱਖ ਹੀ ਰਹੀ ਹਾਂ, ਮੈਂ ਵੀ ਆਪਣੀ ਲਾਈਫ ਨੂੰ ਇੱਕ ਸਹੀ ਰਾਹ 'ਤੇ ਲੈ ਕੇ ਆ ਹੀ ਰਹੀ ਹਾਂ। ਅਤੇ ਮੈਂ ਇੱਕ ਗੱਲ ਪੜ੍ਹ ਹੀ ਰਹੀ ਸੀ ਕਿ ਮੇਰੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਆਪਣੇ ਦੋਸਤਾਂ ਦੇ ਨਾਲ ਇਹ ਚੀਜ਼ ਜਿਹੜੀ ਹੈ ਸਾਂਝੀ ਕੀਤੀ ਜਾਏ। ਸੋ ਇੱਕ ਵਾਰੀ ਕੀ ਹੋਇਆ, ਇੱਕ ਛੋਟੀ ਜਿਹੀ ਸਟੋਰੀ ਹੈ, ਮੈਨੂੰ ਬੜੀ ਸੋਹਣੀ ਲੱਗੀ। ਇੱਕ ਕਛੂਆ ਸੀ ਜੋ ਆਪਣੇ ਨਾ ਦੋ ਹੰਸ ਸੀ ਉਹਦੇ ਦੋਸਤ, ਉਹਨਾਂ ਦੇ ਨਾਲ ਚੱਲ ਰਿਹਾ ਸੀ, ਠੀਕ ਹੈ। ਇੱਕ ਵਾਰ ਕੀ ਹੋਇਆ, ਸੁੱਕਾ ਪੈ ਗਿਆ ਅਤੇ ਹੰਸਾਂ ਨੇ ਸੋਚਿਆ ਕਿ ਇਸ ਕਛੂਏ ਨੂੰ ਨਾ ਉਡਾ ਕੇ ਝੀਲ ਦੇ ਵਿੱਚ ਲੈ ਕੇ ਜਾਇਆ ਜਾਏ। ਉਹਨਾਂ ਨੇ ਇੱਕ ਛੋਟੀ ਜਿਹੀ ਲੱਕੜੀ ਫੜੀ, ਦੋਵੇਂ ਹੰਸਾਂ ਨੇ ਨਾ ਦੋਵੇਂ ਪਾਸਿਆਂ ਤੋਂ ਫੜ ਲਈ ਅਤੇ ਕਛੂਏ ਨੂੰ ਕਿਹਾ ਕਿ ਤੂੰ ਵਿਚਕਾਰ ਮੂੰਹ ਦੇ ਵਿੱਚ ਇਹ ਜਿਹੜੀ ਲੱਕੜੀ ਹੈ ਇਹ ਫੜ ਲੈ ਅਤੇ ਕੁਝ ਬੋਲੀ ਨਾ। ਅਤੇ ਥੱਲੇ ਸੀਗੇ ਲੋਕੀ, ਲੋਕੀ ਉੱਚੀ ਉੱਚੀ ਬੋਲ ਰਹੇ ਸੀ, ਹੱਸ ਰਹੇ ਸੀ, ਅਤੇ ਕਛੂਆ ਜਿਹੜਾ ਸੀ ਉਹਨੂੰ ਵਾਰਨਿੰਗ ਦਿੱਤੀ ਸੀ, ਤੂੰ ਬੋਲੀ ਨਾ, ਕੁਝ ਵੀ ਹੋ ਜਾਏ ਬਸ ਬੋਲੀ ਨਾ। ਅਤੇ ਉਹਦੇ ਤੋਂ ਰਿਹਾ ਨਹੀਂ ਗਿਆ, ਉਹ 3-4 ਗੱਲਾਂ ਹੋਰ ਲੋਕਾਂ ਨੂੰ ਸੁਣਾਉਣ ਲੱਗਿਆ। ਜਿੱਦਾਂ ਉਹਨੇ ਆਪਣਾ ਮੂੰਹ ਖੋਲਿਆ ਉਹ ਜਾ ਕੇ ਥੱਲੇ ਡਿੱਗਿਆ, ਅਤੇ ਫਿਰ ਹੋਣਾ ਕੀ ਸੀ? ਉਹੀ ਚੀਜ਼ ਹੋਈ ਕਿ ਲੋਕੀ ਬੋਲਦੇ ਰਹਿੰਦੇ ਨੇ, ਤੁਸੀਂ ਮੁੜ ਕੇ ਜਦੋਂ ਜਵਾਬ ਦਿਓਗੇ ਤਾਂ ਨੁਕਸਾਨ ਕਿਹਦਾ ਹੋਏਗਾ? ਲੋਕਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋਣਾ, ਨੁਕਸਾਨ ਸਿਰਫ ਤੁਹਾਡਾ ਹੋਏਗਾ। ਚਲੋ ਜੀ, ਕੀ ਕਹਿ ਸਕਦੇ ਹਾਂ, ਹੁਣ ਕਛੂਏ ਦੀ ਤਾਂ ਬੁਰੀ ਹਾਲਤ ਹੋ ਗਈ, ਉਹ ਵਿਚਾਰਾ ਫੇਰ ਡਿੱਗ ਗਿਆ।

ਹੁਣ ਹੰਸਾ ਨੇ ਵੀ ਉਹਦੇ ਤੇ ਭਰੋਸਾ ਨਹੀਂ ਕੀਤਾ ਕਿਉਂਕਿ ਉਹਨੇ ਤਾਂ ਬਹੁਤ ਸਮਝਾਇਆ ਸੀ। ਹੁਣ ਆਪ ਦੇਖ ਲਓ ਕਿ ਤੁਹਾਡੇ ਦੋਸਤ ਜੇਕਰ ਤੁਹਾਨੂੰ ਕਹਿੰਦੇ ਨੇ ਕਿ ਯਾਰ ਲੋਕੀ ਕਹਿੰਦੇ ਨੇ ਉਹਨਾਂ ਦੀ ਗੱਲ ਨਾ ਸੁਣੋ, ਤਾਂ ਫਿਰ ਤੁਹਾਡੇ ਦੋਸਤ ਸਹੀ ਕਹਿੰਦੇ ਨੇ।

ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਤੁਹਾਡੇ ਅਕੋਰਡਿੰਗ ਇਨਸਾਨ ਕੌਣ ਹੁੰਦਾ? ਇਨਸਾਨ ਉਹ ਹੁੰਦਾ ਹੈ ਜਿਹਦੇ ਤੋਂ ਗਲਤੀਆਂ ਹੁੰਦੀਆਂ ਨੇ। ਇਨਸਾਨ ਉਹ ਹੁੰਦਾ ਹੈ ਜਿਹੜਾ ਚੀਜ਼ਾਂ ਨੂੰ ਭੁੱਲ ਜਾਂਦਾ ਹੈ। ਇਨਸਾਨ ਉਹ ਹੁੰਦਾ ਹੈ ਜਿਹੜਾ ਕਦੇ ਕਦੇ ਗੁੱਸਾ ਕਰਦਾ ਹੈ, ਕਦੇ ਹੱਸਦਾ ਹੈ, ਕਦੇ ਰੋਂਦਾ ਹੈ, ਜਿਹਦੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਨੇ, ਜਿਹਦੇ ਚਿਹਰੇ 'ਤੇ ਕਾਫੀ ਸਾਰੇ ਇਮੋਸ਼ਨਸ ਆਉਂਦੇ ਨੇ, ਜਿਹੜਾ ਕਦੇ ਕਦੇ ਸ਼ਾਇਦ ਆਪਣੇ ਇਮੋਸ਼ਨਸ ਨੂੰ ਕੰਟਰੋਲ ਵੀ ਨਹੀਂ ਕਰ ਪਾਉਂਦਾ। ਹਾਂ, ਉਹੀ ਇਨਸਾਨ ਹੁੰਦਾ ਹੈ। ਅਤੇ ਜੇਕਰ ਤੁਹਾਨੂੰ ਕੋਈ ਕਹਿੰਦਾ ਹੈ ਨਾ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋ,

ਸੀ ਤੁਹਾਨੂੰ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਹਾਂ, ਇਹ ਚੀਜ਼ ਹੈ ਕਿ ਸਾਨੂੰ ਰੋਣਾ ਚਾਹੀਦਾ ਹੈ, ਪਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿੱਥੇ, ਕਿਸ ਦੇ ਸਾਹਮਣੇ, ਕਿੱਥੇ ਇਮੋਸ਼ਨ ਦਿਖਾਉਣੇ ਹੈ। ਹਰ ਜਗ੍ਹਾ ਤੁਸੀਂ ਰੋ ਵੀ ਨਹੀਂ ਸਕਦੇ ਅਤੇ ਹਰ ਜਗ੍ਹਾ ਤੁਸੀਂ ਹੱਸ ਵੀ ਨਹੀਂ ਸਕਦੇ। ਮੰਨ ਲਓ ਕੋਈ ਇਹੋ ਜਿਹੀ ਸੀਰੀਅਸ ਸਿਚੁਏਸ਼ਨ ਹੈ ਅਤੇ ਤੁਸੀਂ ਉੱਥੇ ਹੱਸੋਗੇ, ਲੋਕ ਤੁਹਾਨੂੰ ਪਾਗਲ ਹੀ ਸਮਝਣਗੇ ਨਾ। ਇਮੋਸ਼ਨਸ ਹੋਣਾ ਬੁਰੀ ਗੱਲ ਨਹੀਂ ਹੈ, ਸਾਰਿਆਂ ਦੇ ਵਿੱਚ ਹੁੰਦੇ ਨੇ, ਤਾਂ ਹੀ ਬੰਦਾ ਇਨਸਾਨ ਕਹਿਲਾਉਂਦਾ ਹੈ। ਲੇਕਿਨ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿੱਦਾਂ ਆਪਣੇ ਇਮੋਸ਼ਨਸ ਨੂੰ ਤੁਸੀਂ ਕੰਟਰੋਲ ਕਰਨਾ ਹੈ, ਕਿੱਥੇ ਕਿਹੜਾ ਇਮੋਸ਼ਨ ਜਿਹੜਾ ਹੈ ਉਹ ਸ਼ੋਅ ਕਰਨਾ ਹੈ।

बनाना है। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਸਹੀ ਗੱਲ ਹੈ, ਸਾਨੂੰ ਸੀੜੀਆਂ ਦੀ ਲੋੜ ਨਹੀਂ ਹੈਗੀ, ਸਾਨੂੰ ਕਿਸੇ ਬੰਦੇ ਦੀ ਲੋੜ ਨਹੀਂ ਹੈਗੀ, ਸਾਨੂੰ ਸਿਰਫ ਜ਼ਰੂਰਤ ਹੈ ਆਪਣੇ ਆਪ ਦੀ, ਸਿਰਫ ਸਾਡੀ, ਕਿਉਂਕਿ ਸਾਰੇ ਤੁਹਾਡਾ ਸਾਥ ਜਿਹੜਾ ਛੱਡ ਕੇ ਚੱਲ ਜਾਣਗੇ, ਸਿਰਫ ਇੱਕ ਬੰਦਾ ਰਹੇਗਾ ਉਹ ਹੈ ਤੁਸੀਂ, ਅਤੇ ਤੁਸੀਂ ਆਪਣੇ ਆਪ ਨੂੰ ਸਿਰਫ ਇਹੀ ਕਹਿ ਸਕਦੇ ਹੋ ਲਵ ਯੂ ਜ਼ਿੰਦਗੀ। ਕਿਉਂਕਿ ਆਪ ਸੋਚੋ, ਜੇਕਰ ਕਿਤੇ ਜਾਓਗੇ ਕੁਝ ਕਰਨਾ ਹੈ, ਕੌਣ ਤੁਹਾਨੂੰ ਮੋਟੀਵੇਟ ਕਰ ਸਕਦਾ ਹੈ? ਲੋਕ ਕੁਝ ਵੀ ਮੋਟੀਵੇਟ ਕਰਨਗੇ, 100 ਗੱਲਾਂ ਤੁਹਾਨੂੰ ਕਹਿਣਗੇ, ਲੇਕਿਨ ਆਖਿਰ ਦੇ ਵਿੱਚ ਕੌਣ ਹੋਏਗਾ ਜਿਹਨੂੰ ਸਟੈਪ ਚੁੱਕਣਾ ਹੈ? ਕੌਣ ਹੈ ਉਹ ਪਰਸਨ ਜਿਹਨੂੰ ਇਨੀਸ਼ੀਏਟਿਵ ਲੈਣਾ ਹੈ? ਓਬਵੀਅਸਲੀ ਗੱਲ ਹੈ, ਤੁਸੀਂ। ਤੁਸੀਂ ਹੀ ਉਹ ਪਰਸਨ ਹੋ ਜਿਹਨੇ ਸਾਰਿਆਂ ਨੂੰ ਆਪਣਾ ਜਲਵਾ ਦਿਖਾਉਣਾ ਹੈ, ਜਿਹਨੇ ਲੋਕਾਂ ਦੀ ਪਰਵਾਹ ਨਹੀਂ ਕਰਨੀ, ਜਿਹਨੇ ਹੱਲਾ ਬੋਲਣਾ। ਤਾਂ ਚਲੋ ਜੀ, ਹੁਣ ਜਿਹੜਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਥੋੜ੍ਹੀ ਬਹੁਤ ਗੱਲਾਂ ਬਾਤਾਂ ਤਾਂ ਅਸੀਂ ਕਰ ਹੀ ਸਕਦੇ ਹਾਂ, ਕਿਉਂਕਿ ਹਲੇ 7 ਮਿੰਟ ਪਏ ਨੇ ਅਤੇ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ। ਅਤੇ ਇਸ ਗੀਤ ਦੇ ਵਿੱਚ ਤੁਹਾਨੂੰ ਸ਼ਾਇਦ ਤੁਸੀਂ ਰਿਲੇਟ ਜ਼ਰੂਰ ਕਰੋਗੇ ਕਿ ਕੀ ਮੈਂ ਕਹਿਣਾ ਚਾਹੁੰਦੀ ਹਾਂ, ਕਿਉਂ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਹੈ। ਸਿਧਾਰਥ ਜਿਹਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਪਰਵਾਹ ਨਹੀਂ ਗੀਤ।

ਅੱਜ ਦੀ ਇਹ ਸੋਹਣੀ ਜਿਹੀ ਸ਼ਾਮ ਹੈ ਨਾ ਇੱਥੇ ਹੀ ਖਤਮ ਹੁੰਦੀ ਹੈ, ਪਰ ਗੱਲਾਂ ਜਿਹੜੀਆਂ ਨੇ ਉਹ ਹੋਰ ਦੋਸਤ ਆਏ ਨੇ ਸਟੂਡੀਓ ਦੇ ਵਿੱਚ ਉਹ ਤੁਹਾਡੇ ਨਾਲ ਕਰਨਗੇ, ਕਿਉਂਕਿ ਸਾਨੂੰ ਨਾ ਕਹੋ ਅਲਵਿਦਾ, ਸਿਰਫ ਦਿਓ ਇਜਾਜ਼ਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸਾਨੂੰ ਪੈ ਗਈ ਹੈ ਆਦਤ। ਅਤੇ ਗੱਲਾਂ ਕਰਨ ਦੇ ਲਈ ਆਰਜੇ ਮੋਹਿਤ ਰੂਬਲ ਤੁਹਾਡੇ ਨਾਲ ਜੁੜਨਗੇ ਫਿਲਮੀ ਦੁਨੀਆ ਪ੍ਰੋਗਰਾਮ। ਇਸ ਤੋਂ ਬਾਅਦ ਤੁਸੀਂ ਇੰਜੋਏ ਕਰੋਗੇ ਅਤੇ ਮੈਂ ਤਾਂ ਜਾ ਰਹੀ ਹਾਂ ਜੀ, ਜਾਣਾ ਹੀ ਪਏਗਾ ਕਿਉਂਕਿ ਇਹ ਦਸਤੂਰ ਹੈ, ਇੱਕ ਆਉਂਦਾ ਹੈ ਅਤੇ ਦੂਜਾ ਜਾਂਦਾ ਹੈ। ਤਾਂ ਬਾਏ ਬਾਏ, ਟੇਕ ਕੇਅਰ। ਪ੍ਰੋਗਰਾਮ ਸੁਣ ਰਹੀ ਸੀ ਲਵ ਯੂ ਜ਼ਿੰਦਗੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ।

ਨਮਸਕਾਰ, ਸ਼ਾਮ ਦੇ 7 ਵਜੇ ਕਿਨੇ ਐਫ ਐਮ ਰੇਨਬੋ ਦੇ ਸਮਾਂ ਹੋ ਚੁੱਕੇ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪੱਛਮੀ ਬੰਗਾਲ, ਅਸਮ, ਕੇਰਲਮ, ਤਾਮਿਲਨਾਡੂ ਅਤੇ ਪੋਂਡੀਚੇਰੀ 'ਚ ਵਿਧਾਨ ਸਭਾ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਹਜੇ ਵੀ ਜਾਰੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਬੰਧਿਤ ਕੇਂਦਰ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਤੋਂ ਸਰਵ ਭਾਰਤੀ ਅੱਗ ਸੁਰੱਖਿਆ ਹਫ਼ਤਾ ਮਨਾ ਰਿਹਾ। ਯੂ ਪੀ ਆਈ ਦੁਨੀਆਂ ਦਾ ਸਭ ਤੋਂ ਵੱਡੇ ਰੀਅਲ ਟਾਈਮ ਪੇਮੈਂਟ ਪਲੇਟਫਾਰਮ ਵਜੋਂ ਉਭਰਿਆ। ਅਪ੍ਰੈਲ ਵਿੱਚ ਯੂ ਪੀ ਆਈ ਦੀ ਵਰਤੋਂ ਕਰਕੇ 22 ਅਰਬ 35 ਕਰੋੜ ਦਾ ਲੈਣ ਦੇਣ ਕੀਤਾ ਗਿਆ। ਪੰਜਾਬ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵ ਅਤੇ ਘਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਨ ਲਈ ਕੱਲ੍ਹ ਤੋਂ ਇੱਕ ਨਸ਼ਾ ਅਤੇ ਸਮਾਜਿਕ ਆਰਥਿਕ ਮਰਦਸ਼ੁਮਾਰੀ ਕਰ ਰਿਹਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੇ ਕਿਨਾਰੇ ਵਸੇ ਪਿੰਡਾਂ 'ਚ ਗੰਦੇ ਪਾਣੀ ਦੇ ਨਿਕਾਸ ਲਈ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਸਾਰੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਪਹਿਰੇਦਾਰ ਬਣਨ ਦਾ ਦਿੱਤਾ ਸੱਦਾ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਕਤਲ ਮਾਮਲੇ 'ਚ ਸ਼ੂਟਰ ਆਦਿੱਤਿਆ ਨੂੰ ਤ੍ਰਿਪੁਰਾ ਤੋਂ ਕੀਤਾ ਗ੍ਰਿਫ਼ਤਾਰ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਆ ਵਾਲੀਆ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਸੂਬੇ ਭਰ ਵਿੱਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਆਈ ਪੀ ਐਲ ਕ੍ਰਿਕਟ ਵਿੱਚ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਅੱਜ ਮੁੰਬਈ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ। ਇਸ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਸੋ ਹਫ਼ਤੇ ਦੀ ਸ਼ੁਰੂਆਤ ਯਾਨੀ ਕਿ ਸੋਮਵਾਰ ਹੈ ਐਂਡ ਆਈ ਹੋਪ ਕਿ ਤੁਸੀਂ ਸਾਰਿਆਂ ਦਾ ਕੰਮ ਕਾਜ ਵਧੀਆ ਗਿਆ ਹੋਵੇਗਾ। ਹਾਲਾਂਕਿ ਮੰਡੇ ਨੂੰ ਕਾਫ਼ੀ ਸਾਰੇ ਲੋਕ ਜਿਹੜੇ ਨੇ ਥੋੜ੍ਹਾ ਮੂੰਹ ਬਣਾ ਲੈਂਦੇ ਨੇ, ਬਿਕੋਜ਼ ਯੂ ਨੋ ਵੀਕਐਂਡ ਤੋਂ ਬਾਅਦ ਜਦੋਂ ਮੰਡੇ ਦੁਬਾਰਾ ਕੰਮ 'ਤੇ ਜਾਣਾ ਪੈਂਦਾ ਤਾਂ ਉਹ ਐਨਰਜੀ ਉਹ ਮੋਟੀਵੇਸ਼ਨ ਨਹੀਂ ਰਹਿੰਦੀ। ਪਰ ਜਨਾਬ ਜੇਕਰ ਅਸੀਂ ਪੂਰੇ ਸਾਲ ਦੀ ਮੋਟੀਵੇਸ਼ਨ 1 ਜਨਵਰੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਇੱਦਾਂ ਆਪਾਂ ਹਫ਼ਤੇ ਦੀ ਮੋਟੀਵੇਸ਼ਨ ਵੀ ਮੰਡੇ ਨੂੰ ਲੱਭ ਸਕਦੇ ਹਾਂ ਕਿ ਨਹੀਂ? ਹਾਂਜੀ, ਸੋ ਅੱਜ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਅੱਜ ਦੀ ਇਸ ਦੁਨੀਆ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਲੈ ਕੇ ਆਵਾਂਗਾ, ਯਾਨੀ ਕਿ ਮੋਹਿਤ ਰੂਬਲ। ਜਨਾਬ ਅੱਜ ਦਾ ਪ੍ਰੋਗਰਾਮ ਥੋੜ੍ਹਾ ਸਪੈਸ਼ਲ ਕਰਕੇ ਹੋਏਗਾ ਕਿਉਂਕਿ ਅਸੀਂ ਸਾਡਾ ਲੱਗ ਗਿਆ ਵੀਜ਼ਾ। ਜੀ ਹਾਂ, ਸਾਡਾ ਵੀਜ਼ਾ ਲੱਗ ਗਿਆ ਕਿਉਂਕਿ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਮੂਵੀਜ਼ ਸਿਰਫ ਇੰਡੀਆ ਦੇ ਵਿੱਚ ਸ਼ੂਟ ਹੋਈਆਂ ਨੇ, ਪਰ ਕਾਫੀ ਸਾਰੀਆਂ ਮੂਵੀਜ਼ ਐਸੀਆਂ ਵੀ ਨੇ ਜਿਹੜੀਆਂ ਕਿ ਬਾਲੀਵੁੱਡ ਤੋਂ ਬਾਹਰ ਸ਼ੂਟ ਹੋਈਆਂ ਨੇ। ਸੋ ਬਾਹਰ ਲੋਕ ਕਿਵੇਂ ਦਾ ਪਿਆਰ ਕਰਦੇ ਨੇ, ਕਿਵੇਂ ਦੀ ਯਾਦਾਂ ਸਾਡੇ ਜਿਹੜੇ ਬਾਲੀਵੁੱਡ ਜਿਹੜੇ ਸਟਾਰਸ ਨੇ ਬਾਹਰ ਬਣਾ ਕੇ ਆਉਂਦੇ ਨੇ, ਐਂਡ ਇੱਕ ਵੱਖਰੀ ਯੂ ਨੋ ਯਾਦ ਬਣ ਜਾਂਦੀ। ਜਿਵੇਂ ਸਾਰਿਆਂ ਨੇ ਸ਼ਾਇਦ ਫਿਲਮ ਦੇਖੀ ਹੋਏਗੀ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ, ਐਂਡ ਉਹ ਸੀਨ ਜਿੱਥੇ ਜਿੱਥੇ ਹੋਏ ਕਾਜੋਲ ਐਂਡ ਸ਼ਾਹਰੁਖ ਖਾਨ ਦੇ, ਉੱਥੇ ਹਜੇ ਵੀ ਲੋਕ ਸਪੈਸ਼ਲੀ ਘੁੰਮਣ ਜਾਂਦੇ ਨੇ। ਇਸ ਮੂਵੀ ਨੂੰ ਵੀ ਸ਼ਾਇਦ 25-30 ਸਾਲ ਹੋ ਗਏ ਹੋਣੇ ਨੇ, ਲੋਕ ਹਜੇ ਵੀ ਬਾਹਰ ਤੋਂ ਸਵਿਟਜ਼ਰਲੈਂਡ ਐਂਡ ਉਸ ਏਰੀਆਜ਼ ਦੇ ਵਿੱਚ ਘੁੰਮਣ ਜਾਂਦੇ ਨੇ, ਐਂਡ ਸੇਮ ਉਸ ਜਗ੍ਹਾ 'ਤੇ ਖੜ ਕੇ ਫੋਟੋਜ਼ ਖਿਚਾਉਂਦੇ ਨੇ ਐਂਡ ਦੈਨ ਦੁਬਾਰਾ ਫੋਟੋਜ਼ ਨੂੰ ਰੀਪੋਸਟ ਕਰਦੇ ਨੇ, ਕਿਉਂਕਿ ਲੋਕਾਂ ਅੰਦਰ ਕਰੇਜ਼ ਹੈ ਬਾਲੀਵੁੱਡ ਦਾ। ਪਰ ਇਹ ਕਰੇਜ਼ ਕਦੋਂ ਸ਼ੁਰੂ ਹੁੰਦਾ, ਕਦੋਂ ਬਾਲੀਵੁੱਡ ਦੇ ਲੋਕ ਬਾਹਰ ਸ਼ੂਟ ਕਰਨਾ ਜਾਂਦੇ ਨੇ, ਐਂਡ ਕਦੋਂ ਇਹ ਚੀਜ਼ ਨੂੰ ਪਹਿਲੀ ਵਾਰ ਮੌਕਾ ਮਿਲਦਾ? ਸੋ 1967 ਦੇ ਵਿੱਚ ਪਹਿਲੀ ਮੂਵੀ ਆਉਂਦੀ ਜਿਸਦਾ ਨਾਮ ਸੀਗਾ ਐਨ ਈਵਨਿੰਗ ਇਨ ਪੈਰਿਸ। ਜੀ ਹਾਂ, ਬਾਲੀਵੁੱਡ ਦੇ ਇੱਕ ਮਹਾਨ ਕਲਾਕਾਰ ਜਿਹਨਾਂ ਨੇ ਇਸ ਮੂਵੀ ਦੇ ਵਿੱਚ ਦੱਸਿਆ ਐਂਡ ਇਸ ਮੂਵੀ ਦੇ ਜ਼ਰੀਏ ਬਾਹਰ ਸ਼ੂਟਿੰਗ ਜਿਹੜੀ ਸ਼ੁਰੂ ਕੀਤੀ ਹੈ, ਸ਼ਮੀ ਕਪੂਰ ਸਾਹਿਬ। ਸੋ ਮੂਵੀ ਜਿਹੜੀ ਹੈ ਬੜੀ ਜ਼ਿਆਦਾ ਸੋਹਣੀ ਰਹੀ ਐਂਡ ਬੜੇ ਜ਼ਿਆਦਾ ਲੋਕਾਂ ਨੇ ਇਸ ਮੂਵੀ ਨੂੰ ਪਸੰਦ ਕੀਤਾ। ਪਰ ਹਾਂ, ਦਰਵਾਜ਼ੇ ਤਾਂ ਨਹੀਂ ਕਹਾਂਗਾ, ਪਰ ਹਾਂ ਏਅਰਪਲੇਨ ਦੇ ਬਹੁਤ ਸਾਰੇ ਦਰਵਾਜ਼ੇ ਜਿਹੜੇ ਨੇ ਉਹ ਇਹਨਾਂ ਨੇ ਖੋਲ੍ਹ ਦਿੱਤੇ, ਐਂਡ ਬਹੁਤ ਸਾਰੇ ਡਾਇਰੈਕਟਰਸ ਐਂਡ ਈਵਨ ਜਿਹੜੇ ਹੀਰੋਜ਼ ਨੇ ਉਹਨਾਂ ਦੀ ਪਛਾਣ ਵੀ ਬਣ ਗਈ ਕਿ ਬਈ ਹੁਣ ਅਗਰ ਉਹ ਕੁਛ ਸ਼ੂਟ ਕਰਨਗੇ ਤਾਂ ਉਹ ਵੀ ਬਾਹਰ ਜਾ ਕੇ ਸ਼ੂਟ ਕਰਨਾ ਪਸੰਦ ਕਰਨਗੇ। ਹੋਰ ਵੀ ਬਹੁਤ ਸਾਰੀ ਫਿਲਮਾਂ ਦਾ ਖਜ਼ਾਨਾ ਲੈ ਕੇ ਆਇਆ ਵਾਂ ਜਿਹੜੀਆਂ ਬਾਹਰ ਸ਼ੂਟ ਹੋਈਆਂ ਨੇ, ਐਂਡ ਕਿਵੇਂ ਕਿਵੇਂ ਦਾ ਜ਼ਮਾਨਾ ਸੀ, ਕਿਵੇਂ ਕਿਵੇਂ ਸ਼ੂਟ ਹੁੰਦਾ ਸੀ, ਕਿਵੇਂ ਕਿਵੇਂ ਲੋਕ ਉੱਥੇ ਮੈਨੇਜ ਕਰਦੇ ਸੀ, ਉਹ ਸਾਰੀ ਗੱਲਾਂ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ।

ਜਾਦੂ ਜੀ ਹਾਂ, ਬਾਹਰ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੰਟਰੀਜ਼ ਐਸੀਆਂ ਨੇ ਜਿੱਥੇ ਬਾਲੀਵੁੱਡ ਦੀਆਂ ਸੇਮ ਮੂਵੀਜ਼ ਨੂੰ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਡਬ ਕਰਕੇ ਉਹ ਇੰਜੋਏ ਕਰਦੇ ਨੇ, ਖੂਬ ਇੰਜੋਏ ਕਰਦੇ ਨੇ, ਐਂਡ ਈਵਨ ਆਪਣੇ ਸਕੂਲ ਕਾਲਜਸ ਦੇ ਵਿੱਚ ਵੀ ਜਦੋਂ ਕੋਈ ਈਵੈਂਟਸ ਹੁੰਦੇ ਨੇ ਉੱਥੇ ਜਾ ਕੇ ਪਰਫੋਰਮ ਕਰਦੇ ਨੇ, ਕੋਈ ਸ਼ਾਹਰੁਖ ਖਾਨ ਬਣ ਜਾਂਦਾ ਹੈ, ਕੋਈ ਕਾਜੋਲ ਬਣ ਜਾਂਦਾ ਹੈ, ਐਂਡ ਤੁਹਾਨੂੰ ਸ਼ਾਇਦ ਉਹ ਆਈਕੋਨਿਕ ਸੀਨ ਯਾਦ ਹੋਵੇ ਜਿਹਦੇ ਵਿੱਚ ਕਭੀ ਖੁਸ਼ੀ ਕਭੀ ਗਮ, ਕਭੀ ਖੁਸ਼ੀ ਕਭੀ ਗਮ, ਜਿਹਦੇ ਵਿੱਚ ਸ਼ਾਹਰੁਖ ਖਾਨ, ਰਿਤਿਕ ਰੋਸ਼ਨ ਐਂਡ ਆਈ ਗੈਸ ਕਾਜੋਲ ਵੀ ਹੁੰਦੇ ਨੇ, ਐਂਡ ਇੱਕ ਬੜਾ ਇੱਕ ਫਨੀ ਜਿਹਾ ਸੀਨ ਹੁੰਦਾ। ਉਹ ਸੀਨ ਮੈਂ ਬਹੁਤ ਸਾਰੀਆਂ ਮਤਲਬ ਕੰਟਰੀਜ਼ ਦੇ ਡੱਬ ਜਿਹੜੇ ਮੈਂ ਦੇਖੇ, ਐਂਡ ਉਹਦੇ ਵਿੱਚ ਦੇਖਿਆ ਕਿ ਕਿਵੇਂ ਉਹ ਜਿਹੜੇ ਸਟੂਡੈਂਟਸ ਨੇ ਉਹ ਸਕੂਲ ਕਾਲਜ ਦੀ ਸਟੇਜ ਉੱਤੇ ਸੇਮ ਐਕਟ ਜਿਹੜਾ ਹੈ ਕਰਦੇ ਪਏ ਨੇ, ਸੇਮ ਕੋਸਟਿਊਮ ਜਿਹਾ ਪਾ ਕੇ ਕੁਛ ਵੀ। ਸੋ ਯੈਸ, ਬਾਹਰ ਦੀਆਂ ਫਿਲਮਾਂ ਦੀ ਕਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਕਭੀ ਖੁਸ਼ੀ ਕਭੀ ਗਮ ਵੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਲੰਡਨ ਦੇ ਵਿੱਚ ਸੀਨ ਜਿਹੜੇ ਦਿਖਾਏ ਜਾਂਦੇ ਨੇ, ਐਂਡ ਲੰਡਨ ਦੇ ਵਿੱਚ ਕਿਵੇਂ ਜਿਹੜੇ ਸ਼ਾਹਰੁਖ ਖਾਨ ਸਾਹਿਬ ਨੇ, ਫਿਰ ਅਮਿਤਾਭ ਬੱਚਨ ਜਾਂ ਫਿਰ ਰਿਤਿਕ ਰੋਸ਼ਨ, ਕਾਫੀ ਸਾਰੇ ਸੀਨ ਜਿਹੜੇ ਨੇ ਉਹ ਲੰਡਨ ਦੇ ਹੀ ਨੇ। ਸੋ ਯੈਸ, ਸੋ ਇਹ ਸਾਰੀ ਫਿਲਮਾਂ ਜਿਹੜੀਆਂ ਨੇ ਜਿਹੜੀ ਬਾਹਰ ਸ਼ੂਟ ਹੁੰਦੀਆਂ ਨੇ ਇਹਦੇ ਵਿੱਚ ਨੋ ਡਾਊਟ ਜਿਹੜੀ ਕੋਸਟ ਜਿਹੜੀ ਹੈ ਬਹੁਤ ਜ਼ਿਆਦਾ ਆ ਜਾਂਦੀ ਹੈ, ਪ੍ਰੋਡਕਸ਼ਨ ਦੀ ਕੋਸਟ ਬਹੁਤ ਜ਼ਿਆਦਾ ਹੋ ਜਾਂਦੀ ਹੈ, ਬਟ ਫਿਰ ਵੀ ਇਹਦਾ ਚੰਗਾ ਜਿਹੜਾ ਰਿਪਲਾਈ ਕਹਿ ਲਓ ਜਾਂ ਚੰਗੀ ਜਿਹੜੀ ਬੋਕਸ ਆਫਿਸ ਕਲੈਕਸ਼ਨ ਜਿਹੜੀ ਹੈ ਉਹ ਨੈਚੁਰਲੀ ਬਹੁਤ ਜ਼ਿਆਦਾ ਹੁੰਦੀ ਹੈ। ਐਂਡ ਵੈਸੇ ਜਿੰਨੀਆਂ ਸਾਰੀਆਂ ਮੂਵੀਜ਼ ਨੇ ਨਾ, ਕਰਨ ਜੌਹਰ ਟਾਈਪ ਮੂਵੀਜ਼ ਨੇ ਜਿਹੜੀਆਂ ਯਸ਼ਰਾਜ ਬੈਨਰ ਦੇ ਨਾਮ ਥੱਲੇ ਬਣੀਆਂ, ਐਂਡ ਵੱਡਾ ਪ੍ਰੋਡਕਸ਼ਨ ਹਾਊਸ, ਵੱਡੀ ਸਟਾਰ ਕਾਸਟ, ਐਂਡ ਵੱਡਾ ਬਜਟ, ਐਂਡ

ਜੀ ਸੋ ਅਸੀਂ ਦੂਸਰੇ ਫੇਸ 'ਤੇ ਹਜੇ ਤੱਕ ਗੱਲ ਕਰ ਰਹੇ ਹਾਂ। ਪਹਿਲੇ ਫੇਸ ਦੀ ਦੁਬਾਰਾ ਥੋੜ੍ਹੀ ਜਿਹੀ ਗੱਲ ਕਰਾਂ ਤਾਂ ਪਹਿਲੇ ਫੇਸ ਵਿੱਚ ਮੂਵੀ 1964 ਦੇ ਵਿੱਚ ਸੰਗਮ ਆਈ ਹੈ ਜੋ ਕਿ ਸਵਿਟਜ਼ਰਲੈਂਡ, ਇਟਲੀ ਐਂਡ ਫਰਾਂਸ ਦੇ ਵਿੱਚ, ਯਾਨੀ ਕਿ ਯੂਰਪ ਡੈਫੀਨੇਟਲੀ ਬਹੁਤ ਸਾਰੇ ਡਾਇਰੈਕਟਰਸ ਦੀ ਪਹਿਲੀ ਪਸੰਦ ਰਹਿੰਦੀ ਹੈ ਐਂਡ ਯੂਰਪ ਵਾਲੇ ਖੁਦ ਵੀ ਬੜੇ ਜ਼ਿਆਦਾ ਪਸੰਦ ਕਰਦੇ ਨੇ ਜਿਹੜੇ ਬਾਲੀਵੁੱਡ ਦੇ ਐਕਟਰ ਐਕਟਰਸ ਉੱਥੇ ਆ ਕੇ ਸ਼ੂਟ ਕਰਦੇ ਨੇ। ਸੋ ਉਸ ਤੋਂ ਬਾਅਦ 1967 ਦੇ ਵਿੱਚ ਐਨ ਈਵਨਿੰਗ ਇਨ ਪੈਰਿਸ ਸੈਕਿੰਡ ਮੂਵੀ, ਐਂਡ ਉਸ ਤੋਂ ਬਾਅਦ ਲਵ ਇਨ ਟੋਕੀਓ, ਜਪਾਨ ਜਿਹੜਾ ਹੈ ਦਿਖਾਇਆ ਗਿਆ ਐਂਡ ਬੜਾ ਜ਼ਿਆਦਾ ਪਸੰਦ ਕੀਤਾ ਗਿਆ। ਸੋ ਪਹਿਲੇ ਦਹਾਕੇ ਦੇ ਵਿੱਚ ਤਿੰਨ ਮੂਵੀਜ਼ ਐਂਡ ਅਗਲੇ ਦਹਾਕੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦਿਲਵਾਲੇ ਦੁਲਹਨੀਆਂ ਲੈ ਜਾਏਗੀ 1995 UK, ਫਿਰ ਚਾਂਦਨੀ ਜੋ ਮੂਵੀ ਹੈ ਉਸਦੇ ਕੁਝ ਸੀਨ ਜਿਹੜੇ ਨੇ 1989 ਦੇ ਵਿੱਚ ਸਵਿਟਜ਼ਰਲੈਂਡ ਸ਼ੂਟ ਹੁੰਦੀ ਹੈ, ਫਿਰ ਹਮ ਦਿਲ ਦੇ ਚੁੱਕੇ ਸਨਮ ਉਸਦੀ ਸ਼ੂਟ ਵੀ ਜਿਹੜੀ ਹੈ ਸਲਮਾਨ ਖਾਨ, ਅਜੇ ਦੇਵਗਨ, ਐਸ਼ਵਰਿਆ ਰਾਏ, ਇਟਲੀ ਹੰਗਰੀ ਦੇ ਵਿੱਚ ਜਿਹੜੀ ਹੈ ਸ਼ੂਟ ਹੁੰਦੀ ਹੈ, ਐਂਡ ਲੈਜੈਂਡਰੀ ਮੂਵੀ ਜਿਵੇਂ ਕਭੀ ਖੁਸ਼ੀ ਕਭੀ ਗਮ, ਜਿੱਦਾਂ ਹੁਣ ਤੁਸੀਂ ਗਾਣਾ ਸੁਣਿਆ, ਉਸ ਤੋਂ ਬਾਅਦ ਕੱਲ ਹੋ ਨਾ ਹੋ, USA ਨਿਊਯਾਰਕ, ਓ ਮਾਈ ਗੋਡ, ਨਿਊਯਾਰਕ ਵਿੱਚ ਸ਼ੂਟ ਹੋਣ ਵਾਲੀ ਸ਼ਾਇਦ ਇੰਡੀਆ ਦੀ ਹੈ ਪਹਿਲੀ ਮੂਵੀ ਸੀ ਐਂਡ ਬਹੁਤ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਐਂਡ ਉੱਥੋਂ ਦੀ ਇੰਡੀਅਨਸ ਵੀ ਜਿਹੜੇ ਮੂਵੀਜ਼ ਦਿਖਾਏ ਗਏ

ਕੁਆਇਟ ਇੱਦਾਂ ਲੱਗਿਆ ਕਿ ਨਹੀਂ ਯਾਰ, ਮਤਲਬ ਘਰ ਵਾਲੀ ਗੱਲ ਜੀ ਲੱਗੀ। ਉਸ ਤੋਂ ਬਾਅਦ 2005 ਵਿੱਚ ਆਸਟ੍ਰੇਲੀਆ ਵਿੱਚ ਸਲਾਮ ਨਮਸਤੇ ਐਂਡ ਬ੍ਰਾਜ਼ੀਲ ਦੇ ਵਿੱਚ ਸ਼ੂਟ ਹੁੰਦੀ ਹੈ ਧੂਮ 2। ਸੋ ਇਹ ਸਾਰੀਆਂ ਤਮਾਮ ਮੂਵੀਜ਼, ਅਸੀਂ ਅੱਗੇ ਮੈਂ ਹੋਰ ਵੀ ਅਗਲੇ ਫੇਜ਼ ਦੀ ਗੱਲ ਕਰਾਂਗਾ, ਬਟ ਯੈਸ ਇਹ ਸਾਰੀਆਂ ਮੂਵੀਜ਼ ਜਿਹੜੀਆਂ ਨੇ ਉਹ ਬਹੁਤ ਖੂਬਸੂਰਤੀ ਨਾਲ ਉੱਥੇ ਸ਼ੂਟ ਹੋਈਆਂ। ਐਂਡ ਤੁਸੀਂ ਮੰਨੋਗੇ, ਇਸ ਮੂਵੀ ਇਹਨਾਂ ਮੂਵੀਜ਼ ਦੇ ਜ਼ਰੀਏ ਜਿਹੜਾ ਕਿਸੇ ਵੀ ਕੰਟਰੀ ਦਾ ਜਿਹੜਾ ਟੂਰਿਜ਼ਮ ਹੁੰਦਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ। ਸੋ ਉਹ ਆਪ ਵੀ ਕਾਫੀ ਸਾਰੀ ਕੰਟਰੀਜ਼ ਐਸੀਆਂ ਨੇ ਜਿੱਥੇ ਉਹ ਆਪ ਕਹਿੰਦੇ ਨੇ ਕਿ ਸਾਡੇ ਕੰਟਰੀ 'ਚ ਆ ਕੇ ਸ਼ੂਟ ਕਰੋ, ਅਸੀਂ ਤੁਹਾਨੂੰ ਟੈਕਸ ਐਗਜ਼ੈਂਪਟ ਕਰਾਂਗੇ, ਅਸੀਂ ਤੁਹਾਨੂੰ ਟੂਰਿਜ਼ਮ ਦੇਵਾਂਗੇ, ਅਸੀਂ ਤੁਹਾਨੂੰ ਜੀ ਹੋਟਲਸ ਦੇਵਾਂਗੇ, ਯੇ ਦੇਵਾਂਗੇ, ਵੋ ਦੇਵਾਂਗੇ। ਸੋ ਕੰਟਰੀਜ਼ ਖੁਦ ਵੀ ਕਹਿੰਦੀਆਂ ਨੇ ਕਿ ਆਓ ਐਂਡ ਇੱਥੇ ਆ ਕੇ ਸ਼ੂਟ ਕਰੋ।

ਜੀ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਐਂਡ ਫਿਲਮੀ ਦੁਨੀਆ ਦੇ ਵਿੱਚ ਹੁਣ ਅਗਲੀ ਫੇਜ਼ ਦੀ ਗੱਲ ਕਰਦੇ ਹਾਂ। ਅਗਲਾ ਫੇਜ਼ ਯਾਨੀ ਕਿ ਅਸੀਂ ਗੱਲ ਕਰ ਰਹੇ ਹਾਂ ਉਹ ਤਮਾਮ ਮੂਵੀਜ਼ ਜਿਹੜੀਆਂ ਬਾਹਰ ਸ਼ੂਟ ਹੋਈਆਂ, ਬਾਹਰ ਬਹੁਤ ਜ਼ਿਆਦਾ ਉਹਨਾਂ ਨੇ ਵੀ ਇੰਜੋਏ ਕੀਤਾ, ਐਂਡ ਫਿਲਮ ਦੇ ਜ਼ਰੀਏ, ਸਿਨੇਮੈਟੋਗ੍ਰਾਫੀ ਦੇ ਜ਼ਰੀਏ ਅਸੀਂ ਵੀ ਇੰਜੋਏ ਕੀਤਾ, ਕਿਉਂਕਿ ਜਿਹੜੀ ਫਿਲਮ ਸੀਗੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਉਹ ਸਾਰੀ ਸਾਰੀ ਫਿਲਮ ਜਿਹੜੀ ਹੈ ਉਹ ਸਪੇਨ ਦੇ ਵਿੱਚ ਸ਼ੂਟ ਹੁੰਦੀ ਹੈ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਉਸ ਮੂਵੀ ਦੇ ਜ਼ਰੀਏ ਹੀ ਪਤਾ ਚੱਲਿਆ ਕਿ ਹਾਂ ਵੀ ਸਪੇਨ ਦੇ ਵਿੱਚ ਟੋਮਾਟੀਨੋ ਕਰਕੇ ਇੱਕ ਫੈਸਟੀਵਲ ਹੁੰਦਾ ਜਿੱਥੇ ਨਾ ਟਮਾਟਰਾਂ ਦੇ ਨਾਲ ਇੱਕ ਹੋਲੀ ਵਰਗਾ ਤਿਉਹਾਰ ਜਿਹੜਾ ਖੇਡਿਆ ਜਾਂਦਾ ਹੈ। ਟਮਾਟੋਜ਼ ਜਿਹੜੇ ਨੇ ਟਮਾਟਰ ਦੂਜੇ ਦੇ ਮਾਰੇ ਜਾਂਦੇ ਨੇ, ਫਿੱਸੇ ਜਾਂਦੇ ਨੇ, ਉਹਨਾਂ 'ਚ ਦੌੜਿਆ ਜਾਂਦਾ, ਭੱਜਿਆ ਜਾਂਦਾ, ਖੇਡਿਆ ਜਾਂਦਾ, ਦੱਬਿਆ ਜਾਂਦਾ, ਨੱਪਿਆ ਜਾਂਦਾ, ਟਮਾਟਰ ਟਮਾਟਰ ਹੋਈ ਹੁੰਦੀ ਹੈ। ਸੋ ਇਸ ਤੋਂ ਇਲਾਵਾ ਫਿਰ ਜਿਹੜੀ ਤਮਾਸ਼ਾ ਮੂਵੀ ਹੈ ਰਣਬੀਰ ਕਪੂਰ ਦੀ, ਜੋ ਕਿ 2015 ਦੇ ਵਿੱਚ ਆਉਂਦੀ ਹੈ, ਫਰਾਂਸ ਦੇ ਵਿੱਚ ਕੋਰਸਿਕਾ ਨਾਮ ਦੀ ਇੱਕ ਥਾਂ, ਜੋ ਕਿ ਬੜੀ ਖੂਬਸੂਰਤ ਜਗ੍ਹਾ, ਐਂਡ ਮੈਂ ਕਹਾਂਗਾ ਕਿ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਉਸ ਮੂਵੀ ਦੇ ਜ਼ਰੀਏ ਹੀ ਸੋਚਿਆ ਹੋਏਗਾ ਕਿ ਵਾਹ ਵੜਾ ਪਲੇਸ, ਐਂਡ ਉੱਥੇ ਫਿਰ ਲੋਕ ਘੁੰਮਣ ਫਿਰਨ ਗਏ ਹੋਣਗੇ। ਸੋ ਬਾਹਰ ਦੀਆਂ ਲੋਕੇਸ਼ਨਸ ਦੇ ਇੱਦਾਂ ਦੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨਸ 'ਤੇ ਜਾ ਕੇ ਸ਼ੂਟ ਕਰਨਾ, ਜਿਵੇਂ ਸਲਮਾਨ ਖਾਨ ਨੇ ਵੀ ਘੱਟ ਨਹੀਂ ਕੀਤੇ, ਸਲਮਾਨ ਖਾਨ ਸਾਹਿਬ ਨੇ ਬਹੁਤ ਸਾਰੀਆਂ ਫਿਲਮਾਂ ਬਾਹਰ ਸ਼ੂਟ ਕੀਤੀਆਂ ਨੇ, ਉਹਨਾਂ ਨੇ ਗ੍ਰੀਸ, ਆਸਟਰੀਆ, UAE ਦੇ ਵਿੱਚ ਟਾਈਗਰ ਜ਼ਿੰਦਾ ਹੈ ਸ਼ੂਟ ਕੀਤੇ। ਸੋ ਅਲੱਗ ਅਲੱਗ ਸਟਾਰ ਨੂੰ ਫਿਰ ਜਦੋਂ ਹੋਰਾਂ ਮੂਵੀਜ਼ ਦੇਖੀਆਂ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਨਹੀਂ, ਅਸੀਂ ਹੁਣ ਆਹ ਮੂਵੀਜ਼ ਜਿਹੜੀ ਇੱਥੇ ਸ਼ੂਟ ਕਰਨੀ, ਉੱਥੇ ਆਹ ਮੂਵੀ ਜਿਹੜੀ ਹੈ ਸ਼ੂਟ ਕਰਨੀ ਹੈ। ਸੋ ਯੈਸ, ਇਹ ਜਿਹੜਾ ਦੌਰ ਹੈ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਮੂਵੀਜ਼ ਦੇ ਵਿੱਚ। ਉਹ ਅਕਸਰ ਜਿਹੜੇ ਨੇ ਐਕਟਰਸ ਜਿਹੜੇ ਨੇ ਇਸ ਗੱਲ ਦਾ ਮਜ਼ਾਕ ਵੀ ਉਡਾਉਂਦੇ ਨੇ, ਕਿਉਂਕਿ ਕੁਝ ਸਟਾਰਸ ਨੂੰ ਮੂਵੀਜ਼ ਜਿਹੜੀਆਂ ਨੇ ਉਹ ਹਮੇਸ਼ਾ ਨਾ ਪਿੰਡ ਦੀਆਂ ਜਾਂ ਫਿਰ ਕਿਸੇ ਕਸਬੇ ਦੀਆਂ ਜਾਂ ਕਿਸੇ ਬਸਤੀ ਇਲਾਕੇ ਦੀਆਂ ਮਿਲਦੀਆਂ ਨੇ। ਜਿਵੇਂ ਇੱਕ ਇੰਟਰਵਿਊ ਦੇ ਵਿੱਚ ਆਯੁਸ਼ਮਾਨ ਖੁਰਾਨਾ ਤੋਂ ਪੁੱਛਿਆ ਗਿਆ ਕਿ ਤੁਸੀਂ ਜਦੋਂ ਮੂਵੀ ਤੁਹਾਨੂੰ ਮਿਲਦੀ ਹੈ, ਤੁਸੀਂ ਮੂਵੀ ਸਾਈਨ ਕਰਦੇ ਹੋ, ਤੁਸੀਂ ਕੀ ਲੋਕੇਸ਼ਨ ਵਗੈਰਾ ਨਹੀਂ ਦੇਖਦੇ? ਕਿਉਂਕਿ ਹਮੇਸ਼ਾ ਕਦੀ UP ਦੀ, ਕਦੀ ਰਾਏਬਰੇਲੀ ਦੀ, ਕਦੇ ਚੰਡੀਗੜ੍ਹ ਦੀ, ਕਦੇ ਮੱਧ ਪ੍ਰਦੇਸ਼ ਦੀ, ਅਤੇ ਕਦੀ ਕਿਸੇ ਹੋਰ ਥਾਂ ਦੀ। ਜਦਕਿ ਇਹੀ ਰਣਬੀਰ ਕਪੂਰ ਹੋ ਗਿਆ ਜਾਂ ਰਣਵੀਰ ਸਿੰਘ ਹੋ ਗਿਆ ਜਾਂ ਫਿਰ ਸ਼ਾਹਰੁਖ ਖਾਨ ਸਾਹਿਬ ਵੀ ਹੋ ਗਏ, ਇਹਨਾਂ ਦੀਆਂ ਮੂਵੀਜ਼ ਦੇ ਵਿੱਚ ਅਕਸਰ ਬਾਹਰ ਦੀ ਜਿਹੜੀ ਸ਼ੂਟਿੰਗ ਹੈ ਉਹ ਜ਼ਿਆਦਾ ਹੁੰਦੀ ਹੈ। ਬਟ ਯੈਸ, ਜਿਵੇਂ ਵੀ ਹੈ, ਬੋਲੀਵੁੱਡ ਜਿਹੜਾ ਹੈ ਚੰਗਾ ਬਿਜ਼ਨਸ ਕਰ ਰਹੀ ਹੈ, ਬੋਲੀਵੁੱਡ ਜੋ ਹੈ ਚੰਗਾ ਨਾਮ ਬਣਾ ਰਹੀ ਹੈ, ਐਂਡ ਹੋਲੀਵੁੱਡ ਦੇ ਲੈਵਲ ਤੱਕ ਵੀ ਪਹੁੰਚ ਚੁੱਕੀ ਹੈ, ਐਂਡ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਨੇ, ਜਿਵੇਂ ਰੀਸੈਂਟਲੀ ਦੁਰੰਧਰ 2 ਮੂਵੀ ਜਿਹੜੀ ਆਈ ਹੈ, ਉਹ ਬੋਕਸ ਆਫਿਸ 'ਤੇ ਕਿੰਨੀ ਹੀ ਦੇਰ ਛਾਈ ਰਹੀ, ਈਵਨ ਹਜੇ ਵੀ ਦੁਰੰਧਰ 2 ਜਿਹੜੀ ਹੈ ਉਹ ਚੰਗਾ ਬਿਜ਼ਨਸ ਜਿਹੜਾ ਹੈ ਉਹ ਕਰ ਰਹੀ ਹੈ। ਸੋ ਯੈਸ, ਬੋਲੀਵੁੱਡ ਜਿਹੜਾ ਹੈ ਵੱਖਰੀ ਪਛਾਣ ਜਿਹੜੀ ਹੈ ਉਹ ਬਣਾ ਰਿਹਾ।

ਜੀ ਦੋਸਤੋ, ਅਸੀਂ ਹੁਣੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਫਿਲਮੀ ਦੁਨੀਆ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ 102.7 ਮੈਗਾਹਰਟਜ਼ ਤੇ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ। ਚਲੋ ਜੀ, ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਅੱਜ ਗੱਲ ਕੀਤੀ ਹੈ ਕਿ ਕਿਵੇਂ ਬਾਲੀਵੁੱਡ ਦੀਆਂ ਮੂਵੀਜ਼ ਜਿਹੜੀਆਂ ਨੇ, ਜਿਹੜੀਆਂ ਬਾਹਰ ਫੋਰਨ ਦੇ ਵਿੱਚ ਸ਼ੂਟ ਹੋਈਆਂ, ਐਂਡ ਕਿਵੇਂ ਮੂਵੀਜ਼ ਦਾ ਇੱਕ ਪਲੋਟ ਹੁੰਦਾ, ਐਂਡ ਕਿਵੇਂ ਲੋਕ ਜਿਹੜੇ ਨੇ ਇਸ ਮੂਵੀ ਨੂੰ ਪਸੰਦ ਕਰਦੇ ਨੇ, ਐਂਡ ਕਿਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਮੂਵੀ ਪਸੰਦ ਕਰਦੇ ਨੇ। ਹੁਣ ਆਪਾਂ ਇਸ ਅਗਲੇ ਸੈਗਮੈਂਟ ਦੇ ਵਿੱਚ ਪੰਜਾਬੀ ਸਿਨੇਮਾ ਦੀ ਵੀ ਗੱਲ ਜ਼ਰੂਰ ਕਰਾਂਗੇ। ਸੋ ਜਨਾਬ, ਪੰਜਾਬੀ ਸਿਨੇਮੇ ਦੀ ਸ਼ੁਰੂਆਤ ਹੁੰਦੀ ਹੈ 1930 ਦੇ ਦਹਾਕੇ ਦੇ ਵਿੱਚ। ਸਭ ਤੋਂ ਪਹਿਲੀਆਂ ਫਿਲਮਾਂ ਵਿੱਚੋਂ ਇੱਕ ਫਿਲਮ ਸੀਗੀ ਹੀਰ ਰਾਂਝਾ, ਜੋ ਕਿ ਇੱਕ ਲੋਕ ਕਹਾਣੀ ਸੀ। ਅਸੀਂ ਸਾਰਿਆਂ ਨੇ ਹੀਰ ਰਾਂਝਾ ਦਾ ਜਿਹੜਾ ਕਿੱਸਾ ਹੈ ਉਹ ਸੁਣਿਆ ਹੋਇਆ, ਐਂਡ ਸਮੇਂ ਸਮੇਂ 'ਤੇ ਹੀਰ ਰਾਂਝੇ ਉੱਤੇ ਮੂਵੀਜ਼ ਜਿਹੜੀਆਂ ਨੇ ਬਣਦੀਆਂ ਹੀ ਆ ਰਹੀਆਂ ਨੇ। ਐਂਡ ਈਵਨ ਹੁਣ ਅਗਰ ਮੇਰੇ ਧਿਆਨ ਵਿੱਚ ਗੱਲ ਬਿਲਕੁਲ ਸਹੀ ਹੈ, ਤਾਂ ਇਮਤਿਆਜ਼ ਅਲੀ ਸਾਹਿਬ ਵੀ ਹੀਰ ਰਾਂਝੇ ਦੀ ਸਟੋਰੀ ਨੂੰ ਦੁਬਾਰਾ ਲੈ ਕੇ ਆ ਰਹੇ ਨੇ। ਲੈਲਾ ਮਜਨੂੰ ਦੀ ਗ੍ਰੇਟ ਸਕਸੈਸ ਤੋਂ ਬਾਅਦ ਹੀਰ ਰਾਂਝੇ ਉੱਤੇ ਵੀ ਜਿਹੜਾ ਕੰਮ ਹੈ ਚੱਲ ਰਿਹਾ। ਆਉਣ ਵਾਲੇ ਸਾਲ ਦੋ ਸਾਲ ਤੱਕ ਮੂਵੀ ਦੁਬਾਰਾ ਸਾਨੂੰ ਥੀਏਟਰ ਦੇ ਵਿੱਚ, ਬਟ ਬਾਲੀਵੁੱਡ ਦੇ ਵਿੱਚ ਸਾਨੂੰ ਦਿਖੇਗੀ। ਹਾਲਾਂਕਿ ਬਾਲੀਵੁੱਡ ਦੇ ਵਿੱਚ ਵੀ ਪਹਿਲਾਂ ਵੀ ਮੂਵੀ ਆਈ ਹੋਈ ਹੈ, ਪਰ ਹਰ ਡਾਇਰੈਕਟਰ ਇੱਕ ਐਸੀਆਂ ਪੁਰਾਣੀਆਂ ਜਿਹੜੀਆਂ ਲੋਕ ਕਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਵੱਖਰੇ ਢੰਗ ਦੇ ਨਾਲ, ਆਪਣੇ ਤਰੀਕੇ ਦੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਕਿ ਦੇਵਦਾਸ ਦੀ ਗੱਲ ਕਰੀਏ, ਤਾਂ ਦੇਵਦਾਸ ਨੋ ਡਾਊਟ ਸ਼ਾਹਰੁਖ ਖਾਨ ਸਾਹਿਬ ਨੇ ਵੀ ਬਣਾਈ, ਉਸ ਤੋਂ ਪਹਿਲਾਂ ਵੀ ਬਣੀ, ਐਂਡ ਅੱਜ ਦੇ ਜ਼ਮਾਨੇ ਵਿੱਚ ਵੀ ਦੇਵ ਡੀ ਉਹਨੂੰ ਵੱਖਰਾ ਨਾਮ ਜ਼ਰੂਰ ਦੇ ਦਿੱਤਾ ਗਿਆ ਸੀਗਾ, ਬਟ ਯੈਸ, ਸੇਮ ਇੱਕ ਸਟੋਰੀ ਨੂੰ ਅਲੱਗ ਅਲੱਗ ਤਰੀਕੇ ਨਾਲ ਦਿਖਾਉਣਾ ਵੀ ਇੱਕ ਆਰਟ ਹੁੰਦਾ। ਖੈਰ, ਗੱਲ ਕਰ ਰਹੇ ਹਾਂ ਪੰਜਾਬੀ ਸਿਨੇਮੇ ਦੀ, ਅਤੇ ਪੰਜਾਬੀ ਸਿਨੇਮਾ ਹੀਰ ਰਾਂਝੇ ਤੋਂ ਬਾਅਦ ਇੱਕ ਸਮੇਂ ਤੋਂ ਬਾਅਦ ਇੱਕ ਫਿਲਮ ਆਈ ਪਿੰਡ ਦੀ ਕੁੜੀ, ਜਿਸ ਨੂੰ ਖੂਬ ਸਾਰਾ ਪਿਆਰ ਕੀਤਾ ਗਿਆ, ਅਤੇ ਪਿੰਡ ਦੀ ਕੁੜੀ ਜਿਹੜੀ ਹੈ ਉਹ ਉਹਨਾਂ ਨੇ ਇੱਕ ਵੱਖਰਾ ਦਰਵਾਜ਼ੇ ਜਿਹੜੇ ਨੇ ਪੰਜਾਬੀ ਫਿਲਮਾਂ ਦੇ ਲਈ ਖੋਲ੍ਹੇ, ਜਿਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਆਉਂਦੀਆਂ ਨੇ, ਅਤੇ ਬਹੁਤ ਸਾਰੇ ਕਲਾਕਾਰ ਵੀ ਜਿਹੜੇ ਨੇ ਇਸ ਵਿੱਚ ਜੁੜਦੇ ਨੇ। ਈਵਨ ਬਾਲੀਵੁੱਡ ਦੇ ਵਿੱਚ ਵੀ ਅੱਧ ਨੂੰ ਜ਼ਿਆਦਾ ਅਸੀਂ ਮੰਨ ਸਕਦੇ ਹਾਂ ਕਿ ਪੰਜਾਬੀ ਹੀ ਨੇ, ਤਾਂ ਉੱਥੋਂ ਵੀ ਬਹੁਤ ਸਾਰੇ ਪੰਜਾਬੀ ਜਿਹੜੇ ਦੋਸਤ ਨੇ, ਪੰਜਾਬੀ ਐਕਟਰ ਐਕਟਰਸ ਨੇ, ਉਹਨਾਂ ਨੇ ਵੀ ਪੰਜਾਬੀ ਫਿਲਮਾਂ ਦੇ ਵਿੱਚ ਸਮੇਂ ਸਮੇਂ 'ਤੇ ਜਦੋਂ ਜਦੋਂ ਉਹਨਾਂ ਨੂੰ ਟਾਈਮ ਮਿਲਿਆ ਜਾਂ ਸਕ੍ਰਿਪਟ ਮਿਲੀ, ਉਹਨਾਂ ਨੇ ਇੱਥੇ ਵੀ ਕੰਮ ਕੀਤਾ, ਅਤੇ ਜਿਵੇਂ ਬਲਰਾਜ ਸਾਨੀ, ਪ੍ਰਿਥਵੀਰਾਜ ਕਪੂਰ, ਸੋ ਬਹੁਤ ਸਾਰੀਆਂ ਫਿਲਮਾਂ ਵੀ ਉਹਨਾਂ ਨੇ ਪੰਜਾਬੀ ਦੇ ਵਿੱਚ ਕੀਤੀਆਂ। ਬਟ ਯੈਸ, ਪਿੰਡ ਦੀ ਕੁੜੀ ਦੀ ਪਛਾਣ ਹੀ ਵੱਖਰੀ ਸੀ।

ਜੀ, ਪੰਜਾਬੀ ਫਿਲਮਾਂ ਜਦੋਂ ਪਹਿਲੀ ਵਾਰ ਆਈਆਂ ਤਾਂ ਲੋਕਾਂ ਨੇ ਪਸੰਦ ਤਾਂ ਬਹੁਤ ਕੀਤੀਆਂ, ਕਿਉਂਕਿ ਜਿੱਥੇ ਉਹ ਹੁਣ ਤੱਕ ਸਿਰਫ ਬਾਲੀਵੁੱਡ ਦੀਆਂ ਮੂਵੀਜ਼ ਦੇਖ ਰਹੇ ਸਨ ਅਤੇ ਜਦੋਂ ਪੰਜਾਬੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਥੀਏਟਰ ਦੇ ਵਿੱਚ ਫਿਲਮਾਂ ਦੇਖਣ ਨੂੰ ਮਿਲੀਆਂ ਅਤੇ ਜਿਹੜੇ ਹੀਰੋ ਹੀਰੋਇਨ ਉਹਨਾਂ ਦੇ ਬਾਲੀਵੁੱਡ ਦੇ ਵਿੱਚ ਹਿੰਦੀ ਬੋਲਦੇ ਸੀਗੇ, ਹਿੰਦੀ ਦੇ ਵਿੱਚ ਡਾਇਲੋਗ ਡਿਲੀਵਰੀ ਕਰਦੇ ਸੀਗੇ, ਜਦੋਂ ਪੰਜਾਬੀ ਬੋਲਦੇ ਸੀਗੇ ਅਤੇ ਇੱਕ ਬੜਾ ਵਧੀਆ ਕਨੈਕਸ਼ਨ ਜਿਹੜਾ ਹੈ ਬਣਨਾ ਸ਼ੁਰੂ ਹੋ ਗਿਆ। ਪਰ ਅਫਸੋਸ ਵਾਲੀ ਗੱਲ ਰਹੀ ਕਿ ਉਸ ਤੋਂ ਬਾਅਦ ਕੁਝ ਹੀ ਫਿਲਮਾਂ ਜਿਹੜੀਆਂ ਨੇ ਉਸ ਦੌਰ ਵਿੱਚ ਚੱਲੀਆਂ ਅਤੇ ਫਿਲਮਾਂ ਜਿਹੜੀਆਂ ਨੇ ਫਿਰ ਥੋੜ੍ਹੀਆਂ ਘੱਟ ਚੱਲੀਆਂ, ਕਿਉਂਕਿ ਫਿਲਮਾਂ ਦੇ ਵਿੱਚ ਰੈਪੀਟੇਸ਼ਨ ਜਿਹੜੀਆਂ ਨੇ ਉਹ ਹੋਣ ਲੱਗ ਪਈਆਂ, ਕਹਾਣੀਆਂ ਜਿਹੜੀਆਂ ਨੇ ਉਹ ਥੋੜ੍ਹੀਆਂ ਕਮਜ਼ੋਰ ਸੀਗੀਆਂ, ਰਾਈਟਿੰਗ ਇੰਨੀ ਜ਼ਿਆਦਾ ਜ਼ਬਰਦਸਤ ਨਹੀਂ ਸੀ ਕਿ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕਿ ਤੁਸੀਂ ਥੀਏਟਰ ਵਿੱਚ ਆ ਕੇ ਮੂਵੀਜ਼ ਨੂੰ ਦੇਖੋ ਜਾਂ ਮੂਵੀਜ਼ ਨੂੰ ਇੰਜੋਏ ਕਰੋ। ਫਿਰ ਲੋਕ ਦੁਬਾਰਾ ਜਿਹੜੇ ਨੇ ਬਾਲੀਵੁੱਡ ਵੱਲ ਪਰਤ ਗਏ, ਕਿਉਂਕਿ ਪ੍ਰੋਡਿਊਸਰ ਨਹੀਂ ਸਨ, ਚੰਗੇ ਡਾਇਰੈਕਟਰ ਨਹੀਂ ਸਨ, ਚੰਗੀਆਂ ਸਕ੍ਰਿਪਟ ਨਹੀਂ ਸਨ, ਤਾਂ ਓਬਵੀਅਸਲੀ ਜਿਹੜੇ ਵੱਡੇ ਵੱਡੇ ਕਲਾਕਾਰ ਜਿਹੜੇ ਬਾਲੀਵੁੱਡ ਵਿੱਚ ਵੀ ਕੰਮ ਕਰ ਰਹੇ ਸੀਗੇ, ਜਦੋਂ ਫਿਰ ਬਾਲੀਵੁੱਡ ਵਿੱਚ ਨਹੀਂ ਸੀ ਉਹੋ ਜਿਹੀਆਂ ਸਕ੍ਰਿਪਟ ਮਿਲ ਰਹੀਆਂ ਅਤੇ ਵਾਪਸ ਬਾਲੀਵੁੱਡ ਵੱਲ ਚਲੇ ਗਏ। ਪਰ ਇੱਕ ਰਿਵਾਈਵਲ ਦੌਰ ਵੀ ਆਇਆ, ਜੀ ਹਾਂ, ਇੱਕ ਐਸਾ ਦੌਰ ਜਿੱਥੇ ਜਦੋਂ ਦੁਬਾਰਾ ਲੋਕਾਂ ਦਾ ਪੰਜਾਬੀ ਸਿਨੇਮੇ ਵੱਲ ਚੰਗਾ ਧਿਆਨ ਪੈਣਾ ਸ਼ੁਰੂ ਹੋਇਆ। ਇੱਕ ਵੱਖਰੀ ਕੰਸੈਪਟ ਦੇ ਨਾਲ ਆਏ ਐਂਡ ਉਹ ਆਏ ਹਰਭਜਨ ਮਾਨ ਸਾਹਿਬ। ਜੀ ਹਾਂ, ਉਹਨਾਂ ਨੇ ਦੋ ਮੂਵੀਜ਼ ਬੈਕ ਟੂ ਬੈਕ ਕੀਤੀਆਂ, ਇੱਕ ਮੂਵੀ ਦਾ ਨਾਮ ਸੀਗਾ ਜੀ ਆਇਆਂ ਨੂੰ ਅਤੇ ਦੂਜੀ ਦਾ ਨਾਮ ਸੀਗਾ ਅਸਾਂ ਨੂੰ ਮਾਣ ਵਤਨਾਂ ਦਾ। ਸਿਮਿਲਰ ਤਰਜ 'ਤੇ ਗੁਰਦਾਸ ਮਾਨ ਸਾਹਿਬ ਨੇ ਵੀ ਇੱਕ ਮੂਵੀ ਕੱਢੀ ਜਿਹੜੀ NRI ਕਲਚਰ ਨੂੰ ਦਿਖਾ ਰਹੀ ਸੀਗੀ ਐਂਡ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਕਿਉਂਕਿ ਜਿਵੇਂ ਕਿ ਮੈਂ ਬਾਲੀਵੁੱਡ ਦੇ ਵਿੱਚ ਵੀ ਕਿਹਾ ਕਿ ਆਪਣੇ ਪੰਜਾਬੀਆਂ ਨੂੰ ਬਾਹਰ ਦੇਖਣਾ ਕਿ ਬਾਹਰ ਉਹਨਾਂ ਦਾ ਕੀ ਸਟਰੈਗਲ ਹੈ, ਕਿਸ ਸਿਚੁਏਸ਼ਨ ਤੋਂ ਉੱਠ ਕੇ ਬਾਹਰ ਜਾਂਦੇ ਨੇ, ਕਿਸ ਸਿਚੁਏਸ਼ਨ ਤੋਂ ਉੱਠ ਕੇ ਉਹ ਵਾਪਸ ਇੰਡੀਆ ਆਉਂਦੇ ਨੇ, ਉਹ ਸਟੋਰੀ ਨੂੰ ਬਿਆਨ ਕਰਨਾ, ਫਿਰ ਸਟਰਗਲ ਨੂੰ ਬਿਆਨ ਕਰਨਾ, ਫਿਰ ਇੱਕ ਮਾਂ ਬੋਲੀ ਦੀ ਜਿਹੜੀ ਵੱਖਰੀ ਇੱਜ਼ਤ ਹੈ ਉਹਨਾਂ ਨੂੰ ਬਿਆਨ ਕਰਨਾ, ਸੋ ਉਹ ਚੀਜ਼ ਜਿਹੜੀ ਹੈ ਆਪਣੇ ਹਰਭਜਨ ਮਾਨ ਸਾਹਿਬ ਨੇ ਬਹੁਤ ਖੂਬਸੂਰਤੀ ਦੇ ਨਾਲ ਕੀਤੀ। ਐਂਡ ਇਹੀ ਕਾਰਨ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਸਾਰਾ ਕ੍ਰੈਡਿਟ ਜਿਹੜਾ ਹੈ ਰਹਿੰਦੀ ਉਮਰ ਤੱਕ ਜਿਹੜਾ ਹੈ ਉਹ ਜਾਏਗਾ, ਕਿ ਉਹਨਾਂ ਨੇ ਪੰਜਾਬੀ ਫਿਲਮਾਂ ਨੂੰ ਇੱਕ ਰਿਵਾਈਵ ਜਿਹੜਾ ਹੈ ਉਹਨਾਂ ਨੇ ਕੀਤਾ, ਕਿਉਂਕਿ ਜਿੱਥੇ ਮੁਸ਼ਕਿਲ ਹੋ ਗਿਆ ਸੀਗਾ ਉਹ ਚੀਜ਼ਾਂ ਦੁਬਾਰਾ ਮੂਵੀਜ਼ ਬਣਨੀਆਂ, ਉਹ ਸਟਾਰਸ ਨੂੰ ਦੁਬਾਰਾ ਪੰਜਾਬ ਦੇ ਵਿੱਚ ਲੈ ਕੇ ਆਉਣਾ, ਉਹਨਾਂ ਨੇ ਉਹ ਚੀਜ਼ ਜਿਹੜੀ ਹੈ ਬਾਖੂਬੀ ਕੀਤੀ। ਇਸ ਤੋਂ ਬਾਅਦ 2010 ਤੋਂ ਬਾਅਦ ਪੂਰਾ ਦਾ ਪੂਰਾ ਇੱਕ ਵੱਖਰਾ ਦੌਰ ਹੀ ਸ਼ੁਰੂ ਹੋ ਗਿਆ, ਜਿਸ ਦੌਰ ਵਿੱਚ ਹੁਣ ਅਸੀਂ ਵੀ ਰਹਿ ਰਹੇ ਹਾਂ। ਐਂਡ ਉਸ ਦੌਰ ਦੇ ਵਿੱਚ ਬਹੁਤ ਸਾਰੀ ਫਿਲਮਾਂ ਨੇ, ਬਹੁਤ ਸਾਰੇ ਕਲਾਕਾਰ ਨੇ ਜਿਹੜੇ ਰੈਗੂਲਰਲੀ ਸਾਨੂੰ ਐਂਟਰਟੇਨ ਕਰ ਰਹੇ ਨੇ, ਐਂਡ ਐਂਟਰਟੇਨ ਤੋਂ ਇਲਾਵਾ ਹੁਣ ਉਹ ਆਪ ਹੀ ਪ੍ਰੋਡਿਊਸਰ ਬਣ ਗਏ ਨੇ, ਹੁਣ ਆਪ ਮੋਹਰੀ ਹੋ ਗਏ ਨੇ ਕਿ ਹਾਂ ਇੱਕ ਚੰਗੀਆਂ ਫਿਲਮਾਂ, ਚੰਗੇ ਕੰਸੈਪਟ ਅਤੇ ਮੂਵੀਜ਼ ਅਸੀਂ ਲੈ ਕੇ ਆਵਾਂਗੇ।

ਜੀ ਸੋ ਪਿੰਡ ਦੀ ਗੱਲ ਜਦੋਂ ਕੀਤੀ ਹਰਭਜਨ ਮਾਨ ਸਾਹਿਬ ਨੇ, ਉਸ ਤੋਂ ਬਾਅਦ ਗੁਰਦਾਸ ਮਾਨ ਸਾਹਿਬ ਨੇ, ਸੋ ਫਿਰ ਡੈਫੀਨੇਟਲੀ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਦੇ ਸੀ, ਸ਼ਹਿਰਾਂ ਦੇ ਸੀ, ਉਹਨਾਂ ਨੂੰ ਲੱਗਾ ਕਿ ਨਹੀਂ ਸਾਡੀ ਮਿੱਟੀ ਦੀ ਗੱਲ ਹੋ ਰਹੀ ਹੈ, ਸਾਡੇ ਦੇਸ਼ ਦੀ ਗੱਲ ਹੋ ਰਹੀ ਹੈ, ਸਾਡੇ ਪੰਜਾਬ ਦੀ ਗੱਲ ਹੋ ਰਹੀ ਹੈ। ਬਹੁਤ ਸਾਰੀ ਫਿਲਮਾਂ ਫਿਰ ਬੈਕ ਟੂ ਬੈਕ ਚੱਲੀਆਂ, ਪਰ ਫਿਰ ਇੱਕ ਐਸਾ ਟਾਈਮ ਆਇਆ ਜਦੋਂ ਨਾ ਉਹਦੀ ਵੀ ਇੱਕ ਨਾ ਰੈਪੂਟੇਸ਼ਨ ਜੀ ਹੋਣ ਲੱਗ ਪਈ। ਫਿਰ ਇੱਕ ਦੁਬਾਰਾ 2010 ਤੋਂ ਬਾਅਦ ਮੈਂ ਕਹਿਣਾ ਜੀ ਕਿ ਨਵਾਂ ਦੌਰ, ਜਿਹਨੂੰ ਮਾਡਰਨ ਦੌਰ ਵੀ ਕਿਹਾ ਜਾਂਦਾ, ਜਿਵੇਂ ਕਿ ਮੂਵੀ ਆਉਂਦੀ ਹੈ ਜੱਟ ਐਂਡ ਜੂਲੀਅਟ, ਫਿਰ ਕੈਰੀ ਓਨ ਜੱਟਾ, ਫਿਰ ਅਰਦਾਸ, ਛੜਾ ਅਤੇ ਹੋਰ ਬਹੁਤ ਸਾਰੀ ਮੂਵੀ, ਐਂਡ ਇਹਦੀ ਸ਼ੁਰੂਆਤ ਹੁੰਦੀ ਹੈ ਜਿੰਨੇ ਮੇਰਾ ਦਿਲ ਲੁੱਟਿਆ ਤੋਂ। ਜਿਵੇਂ 2010 ਦੇ ਵਿੱਚ ਮੂਵੀ ਆਉਂਦੀ ਹੈ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਐਂਡ ਨਾਮ ਇੱਕ ਮਿਸ ਕਰ ਰਿਹਾ, ਨੀਰੂ ਬਾਜਵਾ। ਸੋ ਉਸ ਤੋਂ ਬਾਅਦ ਇੱਕ ਨਵਾਂ ਜਦੋਂ ਦੌਰ ਖੁੱਲ੍ਹ ਜਾਂਦਾ, ਫਿਰ ਤਾਂ ਹੁਣ ਤੱਕ ਬਹੁਤ ਸਾਰੀਆਂ ਹੋਰ ਮੂਵੀਜ਼ ਆਈਆਂ ਐਂਡ ਲੋਕਾਂ ਨੇ ਚੰਗਾ ਜ਼ਿਆਦਾ ਪਿਆਰ ਕੀਤਾ ਇਹ ਸਾਰੀਆਂ ਮੂਵੀਜ਼ ਨੂੰ। ਪਰ ਇਹਨਾਂ ਵਿੱਚ ਇੱਕ ਨਾਮ ਗਿੱਪੀ ਗਰੇਵਾਲ, ਜਿਹਨਾਂ ਨੇ ਉਸ ਤੋਂ ਬਾਅਦ ਇੰਨੀਆਂ ਜ਼ਿਆਦਾ ਮੂਵੀਜ਼ ਪੰਜਾਬ ਨੂੰ ਦੇ ਦਿੱਤੀਆਂ, ਇੰਨਾ ਜ਼ਿਆਦਾ ਮੈਂ ਕਹਾਂ ਕਿ ਮੂਵੀਜ਼ ਦੇ ਵਿੱਚ ਕੰਮ ਕਰ ਲਿਆ, ਕਿ ਹੁਣ ਉਹਨਾਂ ਦੀਆਂ ਸਾਲ ਦੇ ਵਿੱਚ 3 ਤੋਂ 4 ਮੂਵੀਜ਼ ਜਿਹੜੀਆਂ ਨੇ ਉਹ ਨੈਚੁਰਲੀ ਉਹ ਆਉਂਦੀਆਂ ਰਹਿੰਦੀਆਂ ਨੇ, ਅਤੇ ਪੰਜਾਬ ਦਾ ਜਿਹੜਾ ਬਿਜ਼ਨਸ ਹੈ ਹੁਣ ਹੋਰ ਉੱਪਰ ਰੇਸ ਹੁੰਦਾ ਜਾ ਰਿਹਾ।

ਜੀ ਉਹ ਸਵੀਟੀ ਫੋਨ ਤਾਂ ਚੱਕ ਲਿਆ ਕਰ, ਕਿਉਂਕਿ ਫੋਨ 'ਤੇ ਉਹਨਾਂ ਨੂੰ ਅਪਡੇਟ ਆ ਜਾਂਦੀ ਹੈ ਕਿ ਬਈ ਹੁਣ ਅੱਜ ਕੱਲ੍ਹ ਕਿਹੜੀ ਪੰਜਾਬੀ ਫਿਲਮ ਆ ਰਹੀ ਹੈ। ਸੋ ਅੱਜ ਕੱਲ੍ਹ ਜਿਹੜੇ ਪੰਜਾਬੀ, ਵੈਸੇ ਦੇਖੋ ਮੈਂ ਕਿੱਦਾਂ ਸ਼ੁਰੂ ਕੀਤੀ ਹੈ ਕਿ ਕਿਵੇਂ ਕਿਵੇਂ ਜਿਹੜਾ ਪੰਜਾਬੀ ਸਿਨੇਮਾ ਜਿਹੜਾ ਸ਼ੁਰੂ ਹੁੰਦਾ ਹੈ ਅਤੇ ਕਿੱਥੇ ਕਿੱਥੇ ਪਹੁੰਚ ਗਿਆ ਹੈ, ਅੱਜ ਦੇ ਮੈਂ ਦੌਰ ਦੀ ਗੱਲ ਕਰ ਰਿਹਾ, ਤਾਂ ਅੱਜ ਦੇ ਕੁਝ 10-12 ਐਸੇ ਨਾਮ ਨੇ ਜਿਹੜੇ ਲਗਾਤਾਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ, ਉਸ ਨੂੰ ਬੜੇ ਇੱਕ ਵੱਖਰੇ ਢੰਗ ਨਾਲ ਸਾਹਮਣੇ ਲੈ ਕੇ ਆ ਰਹੇ ਨੇ। ਉਹਨਾਂ ਵਿੱਚੋਂ ਗਿੱਪੀ ਗਰੇਵਾਲ ਇੱਕ ਐਸਾ ਵੱਡਾ ਨਾਮ ਹੈ ਜਿਹਨਾਂ ਨੇ ਬਹੁਤ ਸਾਰੀਆਂ ਮੂਵੀਜ਼ ਜਿਹੜੀਆਂ ਨੇ ਕੀਤੀਆਂ। ਪਹਿਲੀ ਮੂਵੀ ਮੈਨੂੰ ਲੱਗਦਾ ਇਹਨਾਂ ਦੀ ਸ਼ਾਇਦ ਆਹੀ ਸੀਗੀ ਜਿਹਨੇ ਮੇਰਾ ਦਿਲ ਲੁੱਟਿਆ। ਉਸ ਤੋਂ ਬਾਅਦ ਇਹਨਾਂ ਨੇ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ ਬਤੌਰ ਐਕਟਰ ਵੀ ਕੰਮ ਕੀਤਾ ਐਂਡ ਬਤੌਰ ਪ੍ਰੋਡਿਊਸਰ ਵੀ ਕੰਮ ਕੀਤਾ। ਜੀ ਹਾਂ ਦੋਸਤੋ, ਫਿਲਮ ਜਿਹੜੀ ਹੈ ਅਰਦਾਸ, ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤੀ ਗਈ, ਦੂਸਰੀ ਇਹਦਾ ਪਾਰਟ ਹੈ ਅਰਦਾਸ ਕਰਾਂ 2019 ਦੇ ਵਿੱਚ, ਕੈਰੀਅਨ ਜੱਟਾਂ ਦੀ ਇੱਕ ਪੂਰੀ ਵੱਖਰੀ ਫਰੈਂਚਾਈਜ਼ ਜਿਹੜਾ ਪਾਰਟ 4 ਜਿਹੜਾ ਹੈ ਉਹ ਰਿਲੀਜ਼ ਹੋਣ ਜਾ ਰਿਹਾ, ਅਤੇ ਉਹਦੇ ਵਿੱਚ ਬੜੇ ਵੱਡੇ ਵੱਡੇ ਨਾਮੀ ਗਨਾਮੀ ਜਿਹੜੇ ਕਲਾਕਾਰ ਨੇ ਜਿਵੇਂ ਜਸਵਿੰਦਰ ਭੱਲਾ ਜੀ, ਉਹ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਚੌਥੇ ਪਾਰਟ ਦੇ ਵਿੱਚ ਉਹਨਾਂ ਦੇ ਵਿੱਚ ਅਲੱਗ ਸਾਨੂੰ ਦੇਖਣ ਨੂੰ ਮਿਲੇਗੀ। ਫਿਰ ਸ਼ਾਵਾਣੀ, ਗਰਦਾਰੀ ਲਾਲ, ਹਨੀਮੂਨ, ਐਸੀਆਂ ਸਾਰੀਆਂ ਮੂਵੀਜ਼ ਜਿਹੜੀਆਂ ਪੰਜਾਬ ਦੀਆਂ ਵੱਖਰੀ ਵੱਖਰੀ ਕਹਾਣੀਆਂ ਨੂੰ ਬਿਆਨ ਕਰਦੇ ਨੇ, ਉਹ ਸਾਨੂੰ ਪੰਜਾਬ ਦੀਆਂ ਜਿਹੜੀਆਂ ਮੂਵੀਜ਼ ਨੇ ਉਹਨਾਂ ਵਿੱਚ ਸਾਨੂੰ ਦੇਖਣ ਨੂੰ ਮਿਲਦਾ। ਸੋ ਗਿੱਪੀ ਗਰੇਵਾਲ ਹੋ ਗਏ ਇੱਕ ਹੋਰ ਨਾਮ ਜਿਨ੍ਹਾਂ ਦਾ ਕੰਮ ਇੰਨਾ ਜ਼ਿਆਦਾ ਲੋਕ ਪਸੰਦ ਕਰਦੇ ਨੇ, ਇੰਨਾ ਜ਼ਿਆਦਾ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ, ਕੋਈ ਫਿਲਮ ਹੋਵੇ ਲੋਕ ਭੱਜ ਕੇ ਵੜਦੇ ਨੇ ਥੀਏਟਰਾਂ ਦੇ ਵਿੱਚ, ਕਿ ਇਹਨਾਂ ਦੀ ਫਿਲਮ ਤਾਂ ਪੂਰੇ ਪਰਿਵਾਰ ਨਾਲ ਬੈਠ ਕੇ ਦੇਖੀ ਜਾ ਸਕਦੀ ਹੈ। ਇਹਨਾਂ ਗੱਲ ਸਾਡੀ ਕੀਤੀ ਜਾ ਰਹੀ ਹੈ, ਇਹ ਗੱਲ ਮੇਰੀ ਕੀਤੀ ਜਾ ਰਹੀ ਹੈ, ਸਾਰੇ ਲੋਕ ਇਹੀ ਗੱਲ ਨੂੰ ਫੀਲ ਕਰਦੇ ਨੇ। ਨਾਮ ਹੈ ਜੀ ਅਮਰਿੰਦਰ ਗਿੱਲ। ਜੀ ਹਾਂ, ਫਿਲਮ ਅੰਗਰੇਜ਼ ਤੋਂ ਸ਼ੁਰੂ ਹੋਈ ਅਮਰਿੰਦਰ ਗਿੱਲ, ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ, ਲਵ ਪੰਜਾਬ, ਫਿਰ ਛੱਲਾ ਮੁੜ ਕੇ ਨਹੀਂ ਆਇਆ, ਅਤੇ ਚੱਲ ਮੇਰਾ ਪੁੱਤ ਪਾਰਟ 1, ਪਾਰਟ 2, ਪਾਰਟ 3, ਹੋਰ ਵੀ ਕਿੰਨੀਆਂ ਸਾਰੀਆਂ ਮੂਵੀਜ਼। ਇੱਕ ਈਵਨ ਇਹਨਾਂ ਦੀ ਹੀ ਪ੍ਰੋਡਕਸ਼ਨ ਦੀ ਮੂਵੀ ਬਣੀ ਸੀਗੀ ਗੋਲਕ ਬੁਗਣੀ ਬੈਂਕ ਅਤੇ ਬਟੂਆ, ਜੋ ਕਿ ਡੀਮੋਨੇਟਾਈਜੇਸ਼ਨ 'ਤੇ ਬਣੀ, ਕਿ ਕਿਵੇਂ ਉਸ ਵਕਤ ਹਾਲਾਤ ਸੀ, ਕਿਵੇਂ ਲੋਕਾਂ ਦੇ ਵਿਆਹ ਹੋਣੇ ਸੀ। ਸੋ ਘਰ ਦੀਆਂ ਕਹਾਣੀਆਂ ਨੂੰ ਇੱਕ ਵੱਖਰੇ ਢੰਗ ਦੇ ਨਾਲ ਵੱਡੇ ਥੀਏਟਰ 'ਤੇ ਦਿਖਾਇਆ ਪੰਜਾਬੀ ਸਿਨੇਮਾ ਨੇ। ਸ਼ਾਇਦ ਇਹੀ ਕਾਰਨ ਹੈ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬਾਲੀਵੁੱਡ ਜਿਹੜਾ ਹਾਲੀਵੁੱਡ ਨੂੰ ਟੱਕਰ ਦੇ ਰਿਹਾ, ਸੇਮ ਟਾਈਮ 'ਤੇ ਅਸੀਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਬਾਲੀਵੁੱਡ ਹੈ, ਜਿਹੜੀ ਪੰਜਾਬੀ ਫਿਲਮਾਂ ਹੈ, ਉਹ ਵੀ ਬਹੁਤ ਸੋਹਣਾ ਕੰਮ ਕਰ ਰਹੀ ਹੈ। ਐਂਡ ਇਹੀ ਕਾਰਨ ਹੈ ਕਿ ਹੁਣ ਬਹੁਤ ਸਾਰੀਆਂ ਥਾਵਾਂ 'ਤੇ ਪੰਜਾਬੀ ਸਿਨੇਮੇ ਦਾ ਜਿਹੜਾ ਜ਼ਿਕਰ ਹੈ ਉਹ ਬੜਾ ਸੋਹਣੇ ਢੰਗ ਨਾਲ ਕੀਤਾ ਜਾਂਦਾ। ਰੀਸੈਂਟਲੀ, ਸ਼ਾਇਦ ਕੱਲ੍ਹ ਜਾਂ ਪਰਸੋਂ ਦੀ ਹੀ ਗੱਲ ਹੈ, ਇੱਕ ਬਹੁਤ ਵੱਡੇ ਮੰਚ 'ਤੇ ਫੈਸਟੀਵਲ ਸੀਗਾ, ਉੱਥੇ ਤਰਸੇਮ ਜੱਸੜ ਹੁਣਾਂ ਨੇ ਇੱਕ ਨਵੀਂ ਮੂਵੀ ਕੀਤੀ ਹੈ, ਉਸ ਮੂਵੀ ਦੇ ਲਈ ਉਹਨਾਂ ਨੂੰ ਅਵਾਰਡ ਮਿਲਿਆ। ਈਵਨ ਆਪਣੇ ਸਤਿੰਦਰ ਸਰਤਾਜ ਜੀ, ਉਹਨਾਂ ਨੇ ਬਲੈਕ ਪ੍ਰਿੰਸ ਕੀਤੀ, ਜੋ ਕਿ ਕੈਨੇਡਾ ਦੇ ਬਹੁਤ ਵੱਡੇ ਫੈਸਟੀਵਲ ਦੇ ਵਿੱਚ ਉਹਨਾਂ ਨੂੰ ਵੱਖਰਾ ਪੁਰਸਕਾਰ ਮਿਲਿਆ। ਸੋ ਵੱਖ ਵੱਖ ਥਾਵਾਂ 'ਤੇ ਪੰਜਾਬੀ ਜਿਹੜੇ ਨੇ, ਪੰਜਾਬੀ ਫਿਲਮਾਂ ਜਿਹੜੀਆਂ ਨੇ, ਉਹ ਚੰਗਾ, ਮੈਂ ਕਿਹਾ ਪੰਜਾਬੀ ਭਾਸ਼ਾ 'ਚ ਕਹਾਂ, ਅਤੇ ਧੱਕ ਪਾ ਰਹੀਆਂ ਨੇ ਪੂਰੀਆਂ ਪੂਰੀਆਂ, ਅਤੇ ਧੱਕ ਵੈਸੇ ਉਹ ਕੀ ਸਲਾਮਾਂ ਜਿਹੜੀਆਂ ਨੇ ਉਹ ਲੋਕ ਨਹੀਂ, ਉਹ ਕਰਾਉਣ ਵਾਲਾ ਕਰਾ ਰਿਹਾ।

ਜੀ ਅੱਗੇ ਵਧਦੇ ਹਾਂ ਕਿਉਂਕਿ ਅੱਗੇ ਬਹੁਤ ਸਾਰੇ ਹੋਰ ਨਾਮ ਨੇ ਪੰਜਾਬੀ ਇੰਡਸਟਰੀ ਦੇ ਜਿਹੜੇ ਕਿ ਬੜੇ ਸੋਹਣੇ ਢੰਗ ਨਾਲ ਸਾਹਮਣੇ ਆ ਰਹੇ ਨੇ, ਜਿਵੇਂ ਕਿ ਵਾਮਿਕਾ ਗਾਪੀ। ਸਰਗੁਣ ਮਹਿਤਾ ਜੀ ਨੇ ਤਾਂ ਬਹੁਤ ਸੋਹਣੀਆਂ ਫਿਲਮਾਂ ਕੀਤੀਆਂ ਨੇ ਅਮਰਿੰਦਰ ਗਿੱਲ ਹੋਣਾ ਦੇ ਨਾਲ, ਜਾਂ ਵੈਸੇ ਵੀ ਸੋਨਮ ਬਾਜਵਾ ਇੱਕ ਐਸਾ ਨਾਮ ਜਿਹੜਾ ਕਿ ਚੰਗਾ ਉੱਭਰ ਰਿਹਾ ਐਂਡ ਪੰਜਾਬੀ ਫਿਲਮਾਂ ਦੇ ਨਾਲ ਨਾ ਬੋਲੀਵੁੱਡ ਵਿੱਚ ਵੀ ਸਾਨੂੰ ਦੇਖ ਰਿਹਾ। ਇਸ ਤੋਂ ਇਲਾਵਾ ਤਾਨੀਆਂ, ਫਿਰ ਐਮੀ ਵਿਰਕ ਨੇ ਤਾਂ ਬਹੁਤ ਸਾਰੀਆਂ ਹੋਰ ਨਵੀਆਂ ਫਿਲਮਾਂ ਜਿਹੜੀਆਂ ਨੇ ਕਰ ਦਿੱਤੀਆਂ ਨੇ। ਐਂਡ ਯੈਸ, ਸਾਡੇ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੋਸਾਂਝ, ਜੋ ਕਿ ਸਾਲ ਦੇ ਵਿੱਚ ਇੱਕ ਤੋਂ ਦੋ ਮੂਵੀ ਜਿਹੜੀ ਹੈ ਉਹਨਾਂ ਨੇ ਕਰਨੀ ਹੈ, ਜਿਵੇਂ ਕਿ ਉਹਨਾਂ ਦੀ ਇੱਕ ਸਰਦਾਰ ਜੀ ਫਰੈਂਚਾਈਜ਼ ਹੈ, ਇੱਕ ਤਾਂ ਉਹਦੇ ਵਿੱਚ ਕੰਮ ਕਰਦੇ ਨੇ, ਇੱਕ ਨਵਾਂ ਪਾਰਟ ਜਿਹੜਾ ਹੈ ਹਰ ਸਾਲ ਨਵਾਂ ਲਿਆ ਦਿੰਦੇ ਨੇ। ਇਸ ਤੋਂ ਇਲਾਵਾ ਮੂਡੀ ਨੇ ਇੱਕ ਵੱਖਰੀ ਕੰਸੈਪਟ ਦੀ ਸਟੋਰੀ ਅਗਰ ਉਹਨਾਂ ਨੂੰ ਮਿਲ ਜਾਵੇ, ਜਿਵੇਂ ਉਹਨਾਂ ਨੂੰ 1984 ਦੀ ਮਿਲੀ, ਜਾਂ ਫਿਰ ਆਈ ਥਿੰਕ ਇੱਕ ਹੋਰ ਮੂਵੀ ਉਹ ਅੱਜ ਕੱਲ੍ਹ ਵਿੱਚ ਰਿਲੀਜ਼ ਹੋ ਰਹੀ ਹੈ, ਉਹ OTT ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ ਅਤੇ ਉਹ ਇਮਤਿਆਜ਼ ਵਾਲੀ ਦੇ ਨਾਲ ਰਿਲੀਜ਼ ਕਰ ਰਹੇ ਨੇ, ਜਾਂ ਜਿਵੇਂ ਉਹਨਾਂ ਨੇ ਚਮਕੀਲਾ ਕੀਤੀ। ਸੋ ਯੈਸ, ਵੱਖਰੀ ਜਿਹੀ ਸਕ੍ਰਿਪਟ ਮਿਲੇ ਅਤੇ ਦਿਲਜੀਤ ਦੋਸਾਂਝ ਰੈਡੀ ਹੁੰਦੇ ਨੇ ਹਮੇਸ਼ਾ ਪੰਜਾਬੀ ਫਿਲਮ ਦੇ ਵਿੱਚ ਆਪਣਾ ਹੋਰ ਉਸਨੂੰ ਇਨਹੈਂਸ ਕਰਨ ਲਈ, ਹੋਰ ਉੱਪਰ ਲੈ ਕੇ ਆਉਣ ਦੇ ਲਈ। ਸੋ ਯੈਸ, ਅਸੀਂ ਓਵਰਆਲ ਕਹਿ ਸਕਦੇ ਹਾਂ ਕਿ ਪੰਜਾਬੀ ਜਿਹੜੀ ਇੰਡਸਟਰੀ ਹੈ, ਪੰਜਾਬੀ ਫਿਲਮਾਂ ਜਿਹੜੀਆਂ ਨੇ, ਉਸ ਸੇਫ ਹੱਥਾਂ ਦੇ ਵਿੱਚ ਹੈ, ਇੱਕ ਸੁਰੱਖਿਅਤ ਹੱਥਾਂ ਦੇ ਵਿੱਚ ਹੈ, ਜੋ ਕਿ ਸੋਹਣੀ ਡਾਇਰੈਕਸ਼ਨ ਵੱਲ ਲੈ ਕੇ ਜਾ ਰਹੇ ਨੇ, ਕਿਉਂਕਿ ਟਾਈਮ ਦੇ ਕੈਸੀ ਮੂਵੀਜ਼ ਜ਼ਰੂਰ ਆਉਂਦੀਆਂ ਨੇ ਜੋ ਕਿ ਸਾਨੂੰ ਇੱਕ ਵਾਰੀ ਫੇਰ ਹਿਲਾ ਦਿੰਦੀਆਂ ਨੇ ਕਿ ਬਈ ਪੰਜਾਬ ਦੇ ਲਈ, ਦੇਸ਼ ਦੇ ਲਈ ਕੁਝ ਕਰਨਾ ਹੈ, ਸਿਰਫ ਐਂਟਰਟੇਨ ਹੀ ਨਹੀਂ ਹੋਣਾ, ਕੁਝ ਕਰਨਾ। ਸੋ ਠੀਕ ਹੈ ਜੀ, ਹੁਣ ਆਪਾਂ ਪ੍ਰੋਗਰਾਮ ਜਿਹੜਾ ਖੂਬ ਸਾਰਾ ਇੰਜੋਏ ਕਰ ਲਿਆ, ਹੁਣ ਅਸੀਂ ਇੰਜੋਏ ਕਰਨ ਜਾ ਰਹੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਜੋ ਕਿ ਵੀਤ ਬਲਜੀਤ ਹੋਣਾ ਨੇ ਲਿਖਿਆ ਅਤੇ ਗਾਇਆ ਦਿਲਜੀਤ ਦੋਸਾਂਝ ਹੋਣਾ ਨੇ, ਫਰੋਮ ਦੀ ਮੂਵੀ 1984, ਇੱਕ ਖੂਬਸੂਰਤ ਮੂਵੀ ਅਤੇ ਬਹੁਤ ਕਮਾਲ ਦੀ ਐਕਟਿੰਗ ਸੀਗੀ ਦਿਲਜੀਤ ਦੋਸਾਂਝ ਦੀ ਇਸ ਮੂਵੀ ਦੇ ਵਿੱਚ, ਐਂਡ ਗਾਣਾ ਵੀ ਬੜੇ ਖੂਬਸੂਰਤ। ਪਰ ਮੇਰਾ ਵਾਲਾ ਫੇਵਰੇਟ ਜਿਹੜਾ ਗਾਣਾ ਹੈ ਇਸ ਮੂਵੀ 'ਚੋਂ, ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਐਂਡ ਇਸੇ ਗੀਤ ਤੋਂ ਬਾਅਦ ਅਸੀਂ ਅੱਗੇ ਵਧਾਂਗੇ, ਠੀਕ 8 ਵਜੇ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸੁਣੋ ਇਸ ਗੀਤ ਨੂੰ।

ਨਮਸਕਾਰ, ਰਾਤ ਦੇ 8 ਵੱਜ ਚੁੱਕੇ ਨੇ ਐਂਡ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਚਾਰ ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਮਿਲਨਾਡੂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਪੌਂਡੀਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਦੇ ਵਿਚ ਬੀਜੇਪੀ ਭਾਰੀ ਜਿੱਤ ਵੱਲ ਅੱਗੇ ਵਧ ਰਹੀ ਹੈ। ਅਸਾਮ ਅਤੇ ਪੌਂਡੀਚੇਰੀ ਵਿਚ ਪਾਰਟੀ ਸਹਿਯੋਗੀਆਂ ਨਾਲ ਸੱਤਾ ਵਿਚ ਵਾਪਸੀ ਕਰ ਰਹੀ ਹੈ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੇ UDF ਨੇ ਭਾਰੀ ਜਿੱਤ ਹਾਸਲ ਕਰ ਲਈ ਹੈ, ਜਦਕਿ ਤਮਿਲਨਾਡੂ ਵਿਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਅਤੇ ਉਦਯੋਗ ਨੇ ਬਦਲਤੇ ਹਾਲਾਤ ਦਾ ਵਿਸ਼ਲੇਸ਼ਣ ਅਤੇ ਸਮਝ ਵਿਕਸਿਤ ਕਰ ਲਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰਸ ਕੋਲ LPG ਦੀ ਕੋਈ ਕਮੀ ਨਹੀਂ ਹੈ ਅਤੇ ਵਪਾਰਕ LPG ਸਪਲਾਈ ਲਗਭਗ 70% ਤੱਕ ਬਹਾਲ ਕਰ ਦਿੱਤੀ ਗਈ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਹੈ। ਪੰਜਾਬ ਵਿਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕਤਾ ਗਣਨਾ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤੀਆਂ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਟੁੱਟੀ ਗੁੰਡੀ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਮਨਾਇਆ ਗਿਆ। ਇਰਾਨੀ ਸਮੁੰਦਰੀ ਫੌਜ ਨੇ ਦਾਅਵਾ ਕੀਤਾ ਕਿ ਉਸਨੇ ਹੈਰਮੂ ਸਟ੍ਰੇਟ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਸਮੁੰਦਰੀ ਜਹਾਜ਼ ਨੂੰ 2 ਮਿਸਾਈਲਾਂ ਨਾਲ ਨਿਸ਼ਾਨਾ ਬਣਾਇਆ। ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਸੂਬੇ ਭਰ ਵਿਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜਿਹੜਾ ਪਹਿਲਾ ਪਾਵਰ ਪਲੇਅ ਹੈ, ਯਾਨੀ ਕਿ 6 ਓਵਰ ਨੇ ਖਤਮ ਹੋਏ ਨੇ, ਤੋਂ 91-90 ਸਕੋਰ ਜਿਹੜਾ ਹੈ ਹੋ ਚੁੱਕਾ, ਯਾਨੀ ਕਿ 15 ਦੀ ਐਵਰੇਜ ਦੇ ਨਾਲ ਲਖਨਊ ਬੈਟਿੰਗ ਕਰ ਰਹੇ ਹਨ। ਪੂਰੇ ਆਈ ਪੀ ਐਲ ਦੇ ਇਸ ਸਾਲ ਦੇ ਜਿਹੜਾ ਟੂਰਨਾਮੈਂਟ ਹੈ ਉਹਦੇ ਵਿੱਚ ਪਹਿਲੀ ਵਾਰ ਇੱਦਾਂ ਹੋਇਆ ਕਿ ਲਖਨਊ ਦੀ ਬੈਟਿੰਗ ਐਡੀ ਸੋਹਣੀ ਜਿਹੜੀ ਹੈ ਜਾ ਰਹੀ ਹੈ, ਪਰ ਪਹਿਲਾਂ ਕਿੱਥੇ ਸੀ। ਖੈਰ ਬਈ, ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੇ ਵਧਦੇ ਹਾਂ ਅਤੇ ਅੱਗੇ ਵਧਦੇ ਹਾਂ, ਇੱਕ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਸੇ ਹੋਰ ਚੀਜ਼ ਦੀ।

ਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ 102.7 ਮੈਗਾਹਰਟਜ਼ ਤੁਸੀਂ ਟਿਊਨ ਇਨ ਕੀਤਾ ਹੋਇਆ। ਪ੍ਰੋਗਰਾਮ ਦਾ ਨਾਮ ਹੈ ਜੀ ਮਸਾਲਾ ਮਿਕਸ, ਮੇਰਾ ਨਾਮ ਹੈ ਜੀ ਮੋਹਿਤ ਰੂਬਲ। ਸੋ ਜਨਾਬ, ਇੱਦਾਂ ਹੈ ਕਿ ਗਰਮੀਆਂ ਦੇ ਵਿੱਚ ਨਾ ਅਸੀਂ ਆਪਣੀ ਨਾ ਜੋ ਡਾਇਟ ਆਲਰੇਡੀ ਆਪਾਂ ਸਰਦੀਆਂ 'ਚ ਖਾ ਰਹੇ ਹੁੰਦੇ ਹਾਂ, ਯਾਨੀ ਕਿ ਕੁਝ ਵੀ, ਹਾਂ ਵਾਕਈ ਮਤਲਬ ਕਿ ਕੁਝ ਵੀ ਅਸੀਂ ਖਾ ਰਹੇ ਹੁੰਦੇ ਹਾਂ, ਹੁਣ ਆਪਾਂ ਉਹ ਚੀਜ਼ ਨਹੀਂ ਖਾਣੀ। ਜੀ ਹੁਣ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ, ਯਾਨੀ ਕਿ ਇਸ ਪਰਟੀਕੁਲਰ

ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਗਰਮੀਆਂ ਦੇ ਵਿੱਚ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ। ਬਈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਡੀਪ ਫਰਾਈਡ ਫੂਡ ਹੈ, ਜਿਹੜੀ ਬਸ ਐਵੇਂ ਕਿਤੇ ਵੀ ਗਏ ਫਰਾਈਜ਼ ਖਾ ਲਏ, ਟਿੱਕੀਆਂ ਖਾ ਲਈਆਂ, ਮਤਲਬ ਜਿਹੜਾ ਚੰਗਾ ਜ਼ਿਆਦਾ ਫਰਾਈਡ ਕੀਤਾ ਹੋਇਆ ਫੂਡ ਹੈ ਉਹ ਨਹੀਂ ਖਾਣਾ। ਦੂਜੇ ਨੰਬਰ 'ਤੇ ਜਿਹੜਾ ਚੰਗਾ ਤਿੱਖਾ ਮਸਾਲੇਦਾਰ ਖਾਣਾ ਉਹ ਵੀ ਨਹੀਂ ਖਾਣਾ। ਹਾਈ ਸ਼ੂਗਰ ਫੂਡ ਜਿਵੇਂ ਪੇਸਟਰੀਜ਼ ਐਂਡ ਯੇ ਕੇਕ ਵੋ ਕੇਕ ਨਹੀਂ ਖਾਣਾ। ਇਸ ਤੋਂ ਇਲਾਵਾ ਪੈਕਟ ਫੂਡ ਜਿਹੜਾ ਉਹ ਵੀ ਘੱਟ ਕਰੋ, ਚਾਹ ਕੌਫੀ ਘੱਟ ਕਰੋ, ਕੈਫੀਨ ਜਿਹੜਾ ਹੈ ਘੱਟ ਕਰੋ। ਅਗਰ ਨੋਨ ਵੈਜ ਖਾਂਦੇ ਹੋ ਤਾਂ ਰੈੱਡ ਮੀਟ ਘੱਟ ਕਰੋ, ਕੋਲਡ ਡਰਿੰਕਸ ਜਿਹੜੀਆਂ ਨੇ ਜਿਹ 'ਚ ਚੰਗੀ ਸ਼ੂਗਰ ਹੁੰਦੀ ਹੈ ਉਹ ਵੀ ਘੱਟ ਕਰੋ, ਐਂਡ ਜਿਹੜਾ ਪਾਣੀ ਚੰਗਾ ਜ਼ਿਆਦਾ ਜਿਹ 'ਚ ਬਰਫ਼ ਜਿਹੜੀ ਹੈ ਉਹ ਵੀ ਘੱਟ ਕਰੋ। ਸਮੋਸੇ ਕਚੋਰੀ ਪਕੌੜੇ, ਮੈਂ ਤੁਹਾਡੇ ਮੂੰਹ 'ਚ ਪਾਣੀ ਨਹੀਂ ਲਿਆ ਰਿਹਾ ਦੋਸਤੋ, ਇਹ ਇੱਕ ਚੰਗੇ ਡਾਈਟੀਸ਼ੀਅਨ ਨੇ ਸਾਨੂੰ ਚੰਗੀ ਤਰ੍ਹਾਂ ਦੱਸਿਆ ਕਿ ਆਹ ਚੀਜ਼ਾਂ ਤੁਸੀਂ ਗਰਮੀਆਂ ਦੇ ਵਿੱਚ ਨਹੀਂ ਲਓ। ਹੁੰਦਾ ਕੀ ਹੈ ਕਿ ਬਸ ਤੁਹਾਡੀ ਬੋਡੀ ਦਾ ਨਾ ਜਿਹੜਾ ਸੰਤੁਲਨ ਜਿਹੜਾ ਉਹ ਖਰਾਬ ਹੋ ਸਕਦਾ। ਤੁਹਾਨੂੰ ਹੈਲਦੀ ਕੀ ਲੈਣਾ ਚਾਹੀਦਾ, ਤੁਹਾਨੂੰ ਲੈਣੀ ਚਾਹੀਦੀ ਦਾਲਾਂ, ਫਿਰ ਪਨੀਰ, ਫਿਰ ਟੋਫੂ, ਫਿਰ ਜਿਹੜੇ ਨੋਨ ਵੈਜ ਖਾਂਦੇ ਨੇ ਉਹਨਾਂ ਲਈ ਬੋਇਲਡ ਚਿਕਨ, ਮੂੰਗ ਦਾਲ। ਇਹ ਚੀਜ਼ਾਂ ਜਿਹੜੀਆਂ ਨੇ ਉਹ ਈਜ਼ੀਲੀ ਪ੍ਰੋਸੈਸ ਹੋ ਜਾਂਦੀਆਂ ਨੇ ਅਤੇ ਤੁਹਾਡੀ ਬੋਡੀ ਨੂੰ ਠੀਕ ਰੱਖਦੀਆਂ ਨੇ। ਅਦਰਵਾਈਜ਼ ਹੁੰਦਾ ਕੀ ਹੈ ਕਿ ਤੁਸੀਂ ਗਰਮੀਆਂ ਦੇ ਵਿੱਚ ਸਾਰੀ ਚੀਜ਼ਾਂ ਖਾ ਲੈਂਦੇ ਹੋ ਅਤੇ ਤੁਹਾਨੂੰ ਨਾ ਬੜੀਆਂ ਅਲੱਗ ਅਲੱਗ ਪ੍ਰੋਬਲਮ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ, ਜਿਵੇਂ ਕਿ ਮੈਂ ਕਹਾਂ ਕਿ ਡੀਹਾਈਡਰੇਸ਼ਨ ਹੋ ਸਕਦੀ ਹੈ, ਐਸੀਡਿਟੀ ਹੋ ਸਕਦੀ ਹੈ, ਡਾਈਜੈਸ਼ਨ 'ਚ ਪ੍ਰੋਬਲਮ ਹੋ ਸਕਦੀ ਹੈ, ਫਟੀਕ ਜਿਹੜਾ ਉਹ ਵੱਧ ਸਕਦਾ। ਸੋ ਇਹ ਚੀਜ਼ਾਂ ਤੋਂ ਅਗਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਗਰਮੀਆਂ ਦੇ ਵਿੱਚ ਐਵੇਂ ਨਹੀਂ ਬਸ ਸੋਚੀ ਜਾਣਾ ਕਿ ਵੀ ਇਹ ਲੀਕੁਇਡ ਹੈ ਜਾਂ ਸਹੀ ਲੱਗ ਰਹੇ ਆ ਉਹ ਤੁਸੀਂ ਲੈ ਲਓ। ਗਰਮੀਆਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀਆਂ ਵੀ ਚੀਜ਼ਾਂ ਦੀ ਗਰਮ ਤਾਸੀਰ ਹੈ, ਜਿਵੇਂ ਕਿ ਲਸਣ, ਅਦਰਕ, ਤਿਲ, ਗੁੜ, ਕਾਲੀ ਮਿਰਚ, ਲਾਲ ਮਿਰਚ, ਦਾਲਚੀਨੀ, ਲੌਂਗ, ਸੌਂਠ ਅਤੇ ਹਿੰਗ, ਇਹਨਾਂ ਚੀਜ਼ਾਂ ਦਾ ਤੁਸੀਂ ਥੋੜ੍ਹਾ ਇਸਤੇਮਾਲ ਘੱਟ ਕਰਨਾ। ਜ਼ਿਆਦਾ ਤੋਂ ਜ਼ਿਆਦਾ ਕੀ ਲੈ ਸਕਦੇ ਹੋ, ਤਰਬੂਜ਼ ਲਓ, ਖਰਬੂਜ਼ਾ ਲਓ, ਖੀਰਾ, ਕੱਕੜੀ, ਨਾਰੀਅਲ ਪਾਣੀ, ਦਹੀਂ ਛਾਛ, ਨਿੰਬੂ ਪਾਣੀ। ਇਹ ਜਿੰਨਾ ਜ਼ਿਆਦਾ ਤੁਸੀਂ ਲੈਂਦੇ ਰਹੋਗੇ, ਕਿਉਂਕਿ ਇਸ ਸਾਲ ਤੁਹਾਨੂੰ ਪਤਾ ਹੈ ਦੋਸਤੋ, ਸ਼ਾਇਦ ਤੁਹਾਨੂੰ ਪਤਾ ਹੈ ਕਿ ਗਰਮੀ ਜਿਹੜੀ ਹੈ ਆਲਰੇਡੀ 40-45 ਡਿਗਰੀ ਤੱਕ ਪਹੁੰਚ ਗਈ ਹੈ, ਯਾਨੀ ਕਿ ਹੋ ਸਕਦਾ, ਅਸੀਂ ਚਾਹੁੰਦੇ ਤਾਂ ਨਹੀਂ ਪਰ ਹੋ ਸਕਦਾ ਕਿ ਪੰਜਾਬ ਤਾਂ ਈਜ਼ੀਲੀ ਹੀ ਆਮ ਸ਼ਹਿਰਾਂ ਦਾ ਟੈਂਪਰੇਚਰ ਜਿਹੜਾ ਹੈ ਇਸ ਸਾਲ ਰਹੇਗਾ। ਸੋ ਜੇਕਰ ਤੁਸੀਂ ਆਪਣੇ ਆਪ ਨੂੰ, ਆਪਣੇ ਘਰ ਦੇ ਬਜ਼ੁਰਗਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਆਪਣੇ ਆਪ ਨੂੰ ਖੁਦ ਨੂੰ ਵੀ ਬਚਾਉਣਾ ਚਾਹੁੰਦੇ ਹੋ, ਤਾਂ ਆਹ ਸਾਰੀ ਚੀਜ਼ਾਂ ਦਾ ਖਿਆਲ ਤੁਸੀਂ ਜ਼ਰੂਰ ਰੱਖਣਾ ਹੈ। ਗਰਮੀਆਂ ਦੇ ਵਿੱਚ ਹਾਈ ਜਿਹੜਾ ਪੂਰਾ ਜਿਹੜਾ ਮੈਂ ਕਹਾਂਗੀ ਤਲਿਆ ਖਾਣਾ ਹੈ ਉਹ ਤੁਸੀਂ ਨਾ ਖਾਓ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਐਂਡ ਅਗਲੀ ਗੱਲ ਅਗਲੀ ਖਬਰ ਅਗਲੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇਣ ਜਾ ਰਿਹਾ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਲਗਾਤਾਰ ਹੀ ਇੱਕ ਵੱਖਰੇ ਵੱਖਰੇ ਢੰਗ ਦੇ ਨਾਲ ਲੋਕਾਂ ਨੂੰ ਠੱਗਿਆ ਜਿਹੜਾ ਜਾ ਰਿਹਾ ਹੈ ਉਹਦੇ ਲਈ ਫਿਰ ਸਾਨੂੰ ਉਹਦੀਆਂ ਗੱਲਾਂ ਵੀ ਕਰਨੀਆਂ ਪੈਂਦੀਆਂ ਨੇ ਉਹਦੇ ਸਲਿਊਸ਼ਨ ਵੀ ਦੱਸਣੇ ਪੈਂਦੇ ਨੇ ਸੋ ਅੱਜ ਕੱਲ੍ਹ ਇੱਕ ਬੈਂਕ ਦੇ ਨਾਮ ਤੋਂ ਤੁਹਾਨੂੰ ਕੋਲ ਆ ਰਹੀਆਂ ਹੋਣਗੀਆਂ ਜਾਂ ਫਿਰ ਆ ਸਕਦੀਆਂ ਨੇ ਜਿਹਦੇ ਵਿੱਚ ਕਿਹਾ ਜਾਏਗਾ ਕਿ ਭਾਈ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਹੁਣ ਨਹੀਂ ਚੱਲੇਗੀ ਤੁਹਾਡਾ ਜਿਹੜਾ ਆਧਾਰ ਹੈ ਉਹ ਅਪਡੇਟ ਨਹੀਂ ਹੋਇਆ ਤੁਹਾਡੀ KYC ਕਰਨ ਵਾਲੀ ਹੈ ਜਿਸ ਤੋਂ ਬਾਅਦ ਕੀ ਕਰ ਸਕਦੇ ਨੇ ਉਹ ਤੁਹਾਨੂੰ ਕਹਿਣਗੇ ਕਿ ਅਸੀਂ ਤੁਹਾਡੇ ਫੋਨ 'ਤੇ ਨਾ ਐਪਲੀਕੇਸ਼ਨ ਜਿਹੜੀ ਹੈ ਉਹ ਭੇਜ ਰਹੇ ਹਾਂ ਉਹਦੇ 'ਤੇ ਲਿਖਿਆ ਹੋਏਗਾ ਭਾਵੇਂ ਕਿ ਵੀ ਫਲਾਂ ਫਲਾਂ ਬੈਂਕ ਅਤੇ ਉਹਦੀ KYC ਆਧਾਰ ਅਪਡੇਟ .APK APK ਹੁੰਦੀ ਹੈ ਐਂਡਰੋਇਡ ਦੀ ਫਾਈਲ ਅਤੇ ਤੁਸੀਂ ਉਸਨੂੰ ਜਦੋਂ ਇੰਸਟਾਲ ਕਰੋਗੇ ਤਾਂ ਜਨਾਬ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਉਹਨਾਂ ਤੱਕ ਸਾਂਝੀ ਹੋ ਜਾਏਗੀ ਐਂਡ ਅੱਗੋਂ ਉਹ ਫਰੋਡ ਕਰ ਸਕਦੇ ਨੇ ਸੋ ਤੁਸੀਂ ਕਰਨਾ ਕੀ ਹੈ ਪਹਿਲੀ ਗੱਲ ਤਾਂ ਤੁਹਾਨੂੰ ਕਦੇ ਵੀ ਬੈਂਕ ਤੁਹਾਨੂੰ ਕਾਲ ਕਰਕੇ ਨਹੀਂ ਕਹਿੰਦਾ ਕਿ ਬਈ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਨਹੀਂ ਚੱਲ ਰਹੀ ਜਾਂ ਤੁਹਾਡਾ ਇਹ ਨਹੀਂ ਚੱਲ ਰਿਹਾ ਉਹ ਨਹੀਂ ਚੱਲ ਰਿਹਾ ਤੁਸੀਂ ਹਮੇਸ਼ਾ ਜਦੋਂ ਬੈਂਕ ਜਾਓਗੇ ਬੈਂਕ ਵਾਲੇ ਤੁਹਾਨੂੰ ਦੱਸਣਗੇ ਕਿ ਹਾਂ ਤੁਹਾਡਾ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਠੀਕ ਹੈ ਦੂਸਰੀ ਗੱਲ ਕੋਈ ਵੀ ਚੀਜ਼ ਅਗਰ ਅਪਡੇਟ ਦੀ ਜਿਹੜੀ ਗੱਲ ਹੈ ਉਹ ਬੈਂਕ ਜਾ ਕੇ ਹੋਏਗੀ ਘਰ ਵਿੱਚ ਬੈਠ ਕੇ ਤੁਸੀਂ ਅਪਡੇਟ ਨਹੀਂ ਕਰਨਾ ਜਾਂ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਆਪਣੇ ਘਰ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਜ਼ਿਆਦਾ ਡੀਲ ਕਰਦੇ ਨੇ ਇਸ ਚੀਜ਼ ਦੇ ਨਾਲ ਤੁਸੀਂ ਉਹਨਾਂ ਨਾਲ ਸਾਂਝੇ ਕਰੋ ਪਰ ਬੇਸਬਰੇ ਹੋ ਕੇ ਤੁਸੀਂ ਖੁਦ ਉਸ ਐਪਲੀਕੇਸ਼ਨ ਉੱਤੇ ਨਾ ਕਲਿੱਕ ਕਰਨਾ ਹੈ ਨਾ ਉਹਨੂੰ ਟੱਚ ਕਰਨਾ ਹੈ ਐਂਡ ਨਾ ਹੀ ਉਸਨੂੰ ਖੋਲ੍ਹਣਾ ਹੈ ਫੋਨ ਹੈਂਗ ਹੋ ਜਾਏਗਾ ਫੋਨ ਹੈਕ ਹੋ ਜਾਏਗਾ ਤੁਹਾਡਾ OTP ਪਾਸਵਰਡ ਜਿਹੜਾ ਹੈ ਉਹ ਚੁਰਾਇਆ ਜਾ ਸਕਦਾ ਸੋ ਇੱਦਾਂ ਦੇ ਸਕੈਮ ਜਿਹੜੇ ਨੇ ਹੋ ਰਹੇ ਨੇ ਤਾਂ ਆਪਣਾ ਖਿਆਲ ਰੱਖਣਾ ਐਂਡ ਜਾਣਕਾਰੀ ਸਿਰਫ ਆਪਣੇ ਨਾਲ ਦੇ ਆਪਣੇ ਆਪ ਤੱਕ ਸੀਮਿਤ ਨਹੀਂ ਰੱਖਣੀ ਹੋਰਾਂ ਲੋਕਾਂ ਤੱਕ ਵੀ ਸਾਂਝੀ ਕਰਨੀ ਹੈ

ਜੀ ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਐਂਡ ਗੱਲਾਂ ਮਿਕਸ ਐਂਡ ਕਰ ਰਿਹਾ ਮੈਂ ਤੁਹਾਨੂੰ ਫਿਕਸ ਸੋ ਆਈ ਹੋਪ ਕਿ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋ ਗੱਲਾਂ ਵੀ ਇੰਜੋਏ ਕਰ ਰਹੇ ਹੋ ਐਂਡ ਮੇਰੀਆਂ ਗੱਲਾਂ 'ਤੇ ਤੁਸੀਂ ਪੂਰਾ ਪੂਰਾ ਗੌਰ ਫਰਮਾ ਰਹੇ ਹੋ ਕਿਉਂਕਿ ਗੱਲਾਂ ਮੈਂ ਤੁਹਾਡੇ ਲਈ ਸਾਰਿਆਂ ਦੇ ਫਾਇਦੇ ਲਈ ਕਰ ਰਿਹਾ ਹੁਣ ਅਗਲੀ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ 'ਤੇ ਬਹੁਤ ਜ਼ਿਆਦਾ ਧਿਆਨ ਤੁਹਾਨੂੰ ਦੇਣ ਦੀ ਲੋੜ ਹੈ ਇਹ ਗੱਲ ਉਹਨਾਂ ਲਈ ਹੈ ਜੋ ਕਿ ਬਹੁਤ ਬਹੁਤ ਜ਼ਿਆਦਾ ਏਸੀ ਦਾ ਇਸਤੇਮਾਲ ਕਰਦੇ ਨੇ ਐਂਡ 24 ਵਿੱਚੋਂ 24 ਘੰਟੇ ਏਸੀ ਥੱਲੇ ਰਹਿਣਾ ਪਸੰਦ ਕਰਦੇ ਨੇ ਐਂਡ ਏਸੀ ਦੇ ਥੱਲੇ ਹੀ ਰਹਿੰਦੇ ਨੇ ਐਂਡ ਈਵਨ ਟੈਂਪਰੇਚਰ ਜਿਹੜਾ ਕਾਫ਼ੀ ਘੱਟ ਕਰ ਲੈਂਦੇ ਨੇ 16-17-18 ਕਰ ਲੈਂਦੇ ਨੇ ਸੋ ਬਈ ਗੱਲ ਇੱਦਾਂ ਹੈ ਕਿ ਜ਼ਿਆਦਾ ਏਸੀ ਵਰਤਣ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੈ ਇੱਕ ਤਾਂ ਬੋਡੀ ਦੇ ਵਿੱਚ ਵੱਖਰੀ ਤਰ੍ਹਾਂ ਦੀ ਸਕਿੰਨ ਦੀ ਪ੍ਰੋਬਲਮ ਹੋ ਸਕਦੀ ਹੈ ਡਰਾਈਨੈਸ ਜਿਹੜੀ ਹੈ ਹੋ ਸਕਦੀ ਹੈ ਕਿਉਂਕਿ ਜਿਹੜਾ ਪਾਣੀ ਜਿਹੜਾ ਨਿਕਲਦਾ ਉਹ ਕਿੱਥੋਂ ਨਿਕਲ ਰਿਹਾ ਹੁੰਦਾ ਉਹ ਸਾਡੀ ਹੀ ਬੋਡੀ ਦਾ ਪਾਣੀ ਕਿਸੇ ਤਰੀਕੇ ਨਾਲ ਵੈਪਰੇਟ ਹੋ ਕੇ ਜਾ ਰਿਹਾ ਹੁੰਦਾ ਫਿਰ ਇਸ ਤੋਂ ਇਲਾਵਾ ਧੁੱਪ ਨਾ ਮਿਲਣ ਕਰਕੇ ਜਿਹੜੀ ਵਿਟਾਮਿਨ ਡੀ ਦੀ ਕਮੀ ਹੋਏਗੀ ਉਹ ਵੱਖਰੀ ਇਸ ਤੋਂ ਇਲਾਵਾ ਇੱਕ ਸਟੱਡੀ ਜਿਹੜੀ ਹੈ ਸਾਹਮਣੇ ਆਈ ਹੈ ਕਿ ਅਗਰ ਤੁਸੀਂ ਜ਼ਿਆਦਾ ਹੀ ਇਸ ਥੱਲੇ ਰੋਕੇ ਤੁਹਾਡੀ ਇਮਿਊਨਿਟੀ ਵੀ ਘੱਟ ਸਕਦੀ ਹੈ ਜੀ ਹਾਂ ਇੱਕ ਡਾਕਟਰ ਨੇ ਐਕਸਪਰਟ ਡਾਕਟਰ ਮੁਹੰਮਦ ਸ਼ਾਹਿਦ ਸੀਨੀਅਰ ਕੰਸਲਟਡ ਇੰਟਰਨਲ ਮੈਡੀਸਿਨ ਅਪੋਲੋ ਸਪੈਕਟਰਾ ਹੋਸਪਿਟਲ ਕਾਨਪੁਰ ਉਹਨਾਂ ਦਾ ਕਹਿੰਦਾ ਕਹਿਣਾ ਇਹ ਕਿ ਜਦੋਂ ਤੁਸੀਂ ਜ਼ਿਆਦਾ ਹੀ ਇਸ ਥੱਲੇ ਰਹੋਗੇ ਤਾਂ ਤੁਹਾਡੀ ਬੋਡੀ ਦਾ ਜਿਹੜਾ ਥਰਮੋ ਰੈਗੂਲੇਸ਼ਨ ਪ੍ਰਕਿਰਿਆ ਯਾਨੀ ਕਿ ਤੁਹਾਡੀ ਬੋਡੀ ਨੂੰ ਕਿੱਦਾਂ ਗਰਮੀ 'ਚ ਰੱਖਣਾ ਸਰਦੀ 'ਚ ਰੱਖਣਾ ਉਹ ਆਪਣੇ ਆਪ ਦੀ ਬੋਡੀ ਜਿਹੜੀ ਹੈ ਉਹ ਤੁਹਾਨੂੰ ਉਸਨੂੰ ਮੈਨੇਜ ਕਰਦੀ ਹੈ ਪਰ ਤੁਸੀਂ ਬਿਲਕੁਲ ਹੀ ਜਦੋਂ ਠੰਡ ਦੇ ਵਿੱਚ ਕਹੋਗੇ 16-17 ਇੰਨੇ ਘੱਟ ਟੈਂਪਰੇਚਰ ਵਿੱਚ ਰਹੋਗੇ ਤਾਂ ਤੁਹਾਡੇ 'ਤੇ ਇੱਕ ਵੱਖਰੀ ਬੋਡੀ ਦਾ ਨਾ ਇੱਕ ਵੱਖਰੀ ਕਹਿ ਲਓ ਕਿ ਇਮਿਊਨਿਟੀ ਜਿਹੜੀ ਹੈ ਸੈੱਟ ਹੋ ਜਾਏਗੀ ਅਤੇ ਤੁਹਾਨੂੰ ਜਦੋਂ ਦੁਬਾਰਾ ਕਦੀ ਕਿਤੇ ਹੋਰ ਬਹਿਣਾ ਪਿਆ ਤੁਹਾਡੀ ਬੋਡੀ ਉਸ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਏਗੀ ਬੜੀ ਛੇਤੀ ਤੁਸੀਂ ਬਿਮਾਰ ਹੋ ਸਕਦੇ ਹੋ ਸੋ ਆਹ ਚੀਜ਼ਾਂ ਦਾ ਵੀ ਤੁਹਾਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੋ ਪਹਿਲੀ ਗੱਲ ਤਾਂ ਏਸੀ ਵਿੱਚ ਬਹਿਣਾ ਹੈ ਤਾਂ ਤੁਸੀਂ ਟੈਂਪਰੇਚਰ ਨੂੰ ਨੋਰਮਲ ਰੱਖ ਸਕਦੇ ਹੋ 25-26-27 ਦੇ ਨਾਲ 23-24 ਦੇ ਨਾਲ ਇੰਨਾ ਤੁਸੀਂ ਰੱਖ ਸਕਦੇ ਹੋ ਦੂਜੀ ਗੱਲ ਕੋਸ਼ਿਸ਼ ਕਰੋ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਲੱਗੇ ਉਦੋਂ ਹੀ ਏਸੀ ਦਾ ਇਸਤੇਮਾਲ ਕੀਤਾ ਜਾਵੇ ਨਹੀਂ ਤਾਂ ਅਰਲੀ ਮੋਰਨਿੰਗ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਜਦੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਤੁਸੀਂ ਉਦੋਂ ਪੱਖੇ ਦਾ ਇਸਤੇਮਾਲ ਵੀ ਕਰ ਸਕਦੇ ਜੇ ਤਾਂ ਜੋ ਤੁਹਾਨੂੰ ਜ਼ਿਆਦਾ ਹੀ ਏਸੀ ਥੱਲੇ ਰਹਿੰਦੇ

ਆਦਤ ਨਾ ਪਵੇ। ਇਸ ਤੋਂ ਇਲਾਵਾ ਯੈਸ, ਮੈਨੂੰ ਇਹ ਚੀਜ਼ ਪੱਕੀ ਪੱਕੀ ਕਨਫਰਮ ਹੈ, ਵਾਲ ਜਿਹੜੇ ਨੇ ਬੜੇ ਜ਼ਿਆਦਾ ਡਰਾਈ ਹੋ ਜਾਂਦੇ ਨੇ, ਸਕਿਨ ਜਿਹੜੀ ਹੈ ਬੜੀ ਜ਼ਿਆਦਾ ਡਰਾਈ ਹੋ ਜਾਂਦੀ ਹੈ। ਸੋ ਅਗਰ ਇਹ ਚੀਜ਼ਾਂ ਦਾ ਤੁਸੀਂ ਆਪਣਾ ਨਹੀਂ ਚਾਹੁੰਦੇ ਕਿ ਤੁਹਾਨੂੰ ਇਹ ਪ੍ਰੋਬਲਮ ਆਵੇ, ਤਾਂ ਜਨਾਬ ਏਸੀ ਦਾ ਇਸਤੇਮਾਲ ਥੋੜ੍ਹਾ ਲਿਮਿਟਿਡ ਜਾਂ ਇੱਕ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰੋ।

ਜੀ, ਅਗਲੀ ਗੱਲ ਜਿਹੜੀ ਮੈਂ ਕਰਨ ਲੱਗਾ ਉਹਦੇ ਲਈ ਮੁਬਾਰਕਾਂ ਨਹੀਂ, ਉਹਦੇ ਲਈ ਚੇਤਾਵਨੀ ਹੈ। ਚੇਤਾਵਨੀ ਇੱਦਾਂ ਕਿ ਮੈਂ ਥੋੜ੍ਹੀ ਜਿਹੀ ਗੱਲ ਆਪਣੇ ਪਰਸਨਲ ਤੋਂ ਸ਼ੁਰੂ ਕਰਾਂਗਾ, ਫਿਰ ਹੌਲੀ ਹੌਲੀ ਆਪਣੇ ਦੋਸਤਾਂ ਤੱਕ, ਫਿਰ ਮੈਂ ਤੁਹਾਡੇ ਤੱਕ ਪਹੁੰਚ ਜਾਵਾਂਗਾ। ਸੋ ਹੋਇਆ ਕਿ ਪਿਛਲੇ ਕੁਝ ਦਿਨਾਂ ਤੱਕ ਨਾ ਮੈਨੂੰ ਬੜਾ ਨਾ ਫਟੀਕ ਜਿਹਾ ਮਹਿਸੂਸ ਹੋ ਰਿਹਾ ਸੀਗਾ। ਫਟੀਕ ਕਹਿ ਲਓ ਕਿ ਬਹੁਤ ਸਾਰਾ ਥਕਾਨ, ਕੁਝ ਕੀਤਾ ਵੀ ਨਹੀਂ, ਸਵੇਰੇ ਉੱਠਿਆ ਹੀ ਆ, ਬਸ ਨਾਲ ਹੀ ਥਕਾਨ ਮਹਿਸੂਸ ਹੋਣੀ ਸ਼ੁਰੂ ਹੋ ਗਈ। ਮੈਂ ਕਿਹਾ ਯਾਰ ਕੁਛ ਤਾਂ ਗੜਬੜ ਜੀ ਹੋ ਰਹੀ ਹੈ। ਚਲੋ ਖੈਰ, ਇਹ ਕੰਮ 'ਤੇ ਗਏ, ਕੰਮ ਤੋਂ ਵਾਪਸ ਆਏ, ਐਂਡ ਫਿਰ ਦੁਬਾਰਾ ਅਗਲੇ ਦਿਨ ਫਿਰ ਉਹੀ ਚੀਜ਼। ਸੰਡੇ ਵੀ ਪੂਰਾ ਦਿਨ ਬਹੁਤ ਸਾਰੀ ਚੀਜ਼ਾਂ ਪਲਾਨ ਕੀਤੀਆਂ ਸੀਗੀਆਂ। ਫਿਰ ਕਿਸੇ ਨੇ ਕਿਹਾ ਕਿ ਆਪਣਾ ਨਾ B12 ਐਂਡ D3 ਚੈੱਕ ਕਰਾ। ਜਨਾਬ, ਮੈਂ ਤੁਹਾਨੂੰ ਦੱਸ ਦੇਵਾਂ ਕਿ ਕਿਸੇ ਵੀ ਬੰਦੇ ਦੇ ਵਿੱਚ D3 ਮਤਲਬ ਹੱਡੀਆਂ ਤੁਹਾਡੀਆਂ ਕਿੰਨੀਆਂ ਕੁ ਮਜ਼ਬੂਤ ਨੇ, ਉਹ 30 ਤੋਂ ਵੱਧ ਹੋਣੀ ਚਾਹੀਦੀ ਹੈ। 30 ਮਤਲਬ ਮਿਨੀਮਮ ਸਕੋਰ ਹੈ, ਅਤੇ ਆਪਣਾ ਆਉਂਦਾ 12-13, ਬਹੁਤ ਘੱਟ। ਠੀਕ ਹੈ, ਫਿਰ ਗੱਲ ਹੋਈ ਹੈ B12 ਦੀ। B12 ਦੀ ਮਾਤਰਾ ਵੀ ਜਿਹੜੀ ਹੈ 220 ਤੋਂ ਉੱਪਰ ਹੋਣੀ ਚਾਹੀਦੀ ਹੈ। ਆਪਣਾ ਆਉਂਦਾ 100-125। ਮੈਂ ਹੋ ਗਿਆ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ। ਫਿਰ ਮੈਂ ਆਪਣੇ ਨਾਲ ਕਿਸੇ ਹੋਰ ਦੋਸਤਾਂ ਨਾਲ ਗੱਲ ਕੀਤੀ, ਉਹ ਕਹਿੰਦੇ ਯਾਰ ਮੈਨੂੰ ਵੀ ਸੇਮ ਪ੍ਰੋਬਲਮ ਆ। ਫਿਰ ਕਹਿੰਦੇ ਹੋਰ ਪ੍ਰੋਬਲਮ ਆ। ਆਪਾਂ ਫਿਰ ਬਹੁਤਾ ਜ਼ਰਾ ਦਿਮਾਗ ਲਗਾਉਣ ਦੀ ਬਜਾਏ ਚੰਗੇ ਇੱਕ ਡਾਕਟਰ ਦੇ ਕੋਲ ਗਏ। ਡਾਕਟਰ ਕਹਿੰਦੇ ਕਿ ਭਾਈ ਸਾਹਿਬ, ਇੱਦਾਂ ਹੈ ਕਿ ਇਹ ਤਾਂ ਅੱਜ ਕੱਲ੍ਹ ਹਰ ਦੂਜੇ ਤੀਜੇ ਬੰਦੇ ਦੀ ਸਟੋਰੀ ਹੈ। ਹਰ ਦੂਜੇ ਤੀਜੇ ਬੰਦੇ ਨੂੰ ਅੱਜ ਕੱਲ੍ਹ B12 ਅਤੇ D3 ਦੀ ਬਹੁਤ ਜ਼ਿਆਦਾ ਕਮੀ ਹੈ, ਜਿਹਦੇ ਕਰਕੇ ਉਹਨਾਂ ਨੂੰ ਇੱਕ ਵੱਖਰੀ ਜਿਹੀ ਕਮਜ਼ੋਰੀ, ਫਟੀਕ, ਕੰਮ ਨਾ ਕਰਨ ਦਾ ਆਲਸ ਜਿਹੜਾ ਹੈ ਪਿਆ ਰਹਿੰਦਾ, ਐਂਡ ਬੋਡੀ ਵੀ ਜਿਹੜੀ ਹੈ ਉਹ ਇੱਕ ਬੜੀ ਵੱਖਰੀ ਪੇਨ ਜੀ ਕਰਦੀ ਰਹਿੰਦੀ ਹੈ। ਸੋ ਮੈਂ ਪੁੱਛਿਆ ਇਹਦਾ ਹੱਲ ਕੀ ਹੈ ਬਈ, ਇਹਦਾ ਹੱਲ ਕੀ ਹੈ? D3 ਜਾਂ

ਕਿ ਜਿਹੜੀਆਂ ਵਿਟਾਮਿਨ ਜਿਹੜਾ D3 ਹੈ ਬਈ ਉਹਦੇ ਲਈ ਤਾਂ ਤੁਹਾਨੂੰ ਧੁੱਪੇ ਹਰ ਰੋਜ਼ ਮੰਨਿਆ ਗਰਮੀ ਸ਼ੁਰੂ ਹੋ ਗਈ ਹੈ, ਪਰ ਹਾਂ ਅਰਲੀ ਮਾਰਨਿੰਗ ਦੀ 5-10 ਮਿੰਟ ਦੀ ਧੁੱਪ ਲੈਣੀ ਬਹੁਤ ਜ਼ਰੂਰੀ ਹੈ। ਅਗਰ ਬਹੁਤਾ ਹੀ D3 ਘੱਟ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਤੁਹਾਨੂੰ ਹੋ ਸਕਦਾ ਕਿ D3 ਦੇ ਜਿਹੜੇ ਸੈਸ਼ਿਜ਼ ਨੇ ਜਾਂ ਸ਼ੋਟਸ ਜਿਹੜੇ ਨੇ ਉਹ ਲੈਣ ਨੂੰ ਕਹੇ, ਜਿਹਨਾਂ ਦੇ ਨਾਲ ਤੁਹਾਨੂੰ ਉਹ ਵੀਕਲੀ ਇੱਕ ਲੈਣਾ ਹੁੰਦਾ, ਬਟ ਉਹ ਤੁਸੀਂ ਡਾਕਟਰ ਦੀ ਨਿਗਰਾਨੀ ਡਾਕਟਰ ਦੀ ਇਸ ਪ੍ਰਸਕ੍ਰਿਪਸ਼ਨ ਦੇ ਹੇਠ ਹੀ ਲਓਗੇ ਤਾਂ ਜ਼ਿਆਦਾ ਵਧੀਆ ਗੱਲ ਆ। ਫਿਰ ਦੂਜੀ ਗੱਲ ਆਉਂਦੀ B12 ਵੀ ਜਿਹੜੇ ਤਾਂ ਨੋਨ ਵੈਜ ਖਾਂਦੇ ਨੇ ਉਹ ਤਾਂ ਆਰਾਮ ਦੇ ਨਾਲ ਮਾਸ ਮੱਛੀ ਅੰਡੇ ਦੇ ਵਿੱਚੋਂ ਉਹ ਲੈ ਸਕਦੇ ਨੇ, ਪਰ ਜਿਹੜੇ ਮੇਰੇ ਵਾਂਗੂ ਪਿਓਰ ਵੈਜੀਟੇਰੀਅਨ ਨੇ ਜਨਾਬ, ਉਹਨਾਂ ਨੂੰ ਆਪਣੀ ਡਾਇਟ ਦੇ ਵਿੱਚ ਨਾ ਦੁੱਧ ਦਹੀਂ ਪਨੀਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਹਰ ਰੋਜ਼ ਦੇ ਵਿੱਚ ਐਡ ਕਰਨਾ ਪਵੇਗਾ। ਇਕੱਲਾ ਦੁੱਧ ਲੈ ਰਹੇ ਹੋ ਤਾਂ ਵੀ ਨਹੀਂ ਸਰੇਗਾ, ਇਕੱਲਾ ਦਹੀਂ ਲੈ ਰਹੇ ਹੋ ਤਾਂ ਵੀ ਨਹੀਂ ਸਰੇਗਾ, ਤੁਹਾਨੂੰ ਹਰ ਚੀਜ਼ ਹਫ਼ਤੇ ਦੇ ਵਿੱਚ 2-3 ਵਾਰੀ ਐਕਸਟਰਾ ਲੈਣੀ ਪਵੇਗੀ, ਤਾਂ ਜਾ ਕੇ ਤੁਹਾਡਾ ਜਿਹੜਾ B12 ਹੈ ਈਵਨ D3 ਵੀ ਜਿਹੜਾ ਹੈ ਉਹ ਪੂਰਾ ਹੋਏਗਾ ਐਂਡ ਤੁਸੀਂ ਥੋੜ੍ਹੇ ਜਿਹੇ ਚੁਸਤ ਲੱਗੋਗੇ। ਅਦਰਵਾਈਜ਼ ਤੁਸੀਂ ਕਮਜ਼ੋਰੀ ਦੇ ਵਿੱਚ ਇੰਨਾ ਜਾਂਦੇ ਜਾਓਗੇ, ਥੱਲੇ ਤੱਕ ਚਲੇ ਜਾਓਗੇ ਕਿ ਬਈ ਤੁਹਾਨੂੰ ਫਿਰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਐਂਡ ਤੁਹਾਨੂੰ ਅਗਰ ਬਾਏ ਚਾਂਸ ਤੁਹਾਡੀ ਕੋਈ ਵੀ ਹਲਕੀ ਜਿਹੀ ਛੋਟੀ ਜਿਹੀ ਇੰਜਰੀ ਹੁੰਦੀ ਹੈ ਤਾਂ ਉਹ ਇੰਜਰੀ ਜਿਹੜੀ ਹੈ ਉਹ ਛੇਤੀ ਹੀਲ ਹੀ ਨਹੀਂ ਹੋਏਗੀ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ, ਐਂਡ ਇਸ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਆਪਣੇ ਦੋਸਤ ਮੋਹਿਤ ਰੁੱਬਲ ਦੇ ਨਾਲ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ 102.7 ਮੈਗਾਹਰਟਜ਼ 'ਤੇ, ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋ ਸਾਡੀ ਐਪਲੀਕੇਸ਼ਨ ਨਿਊਜ਼ ਔਨ ਏਅਰ ਦੇ ਉੱਪਰ। ਚਲੋ ਜੀ, ਬਹੁਤ ਸਾਰੀਆਂ ਗੱਲਾਂ ਅਸੀਂ ਕਰ ਰਹੇ ਹਾਂ ਵਿਚਕਾਰ, ਮੈਂ ਕਿਹਾ ਥੋੜ੍ਹੀ ਜਿਹੀਆਂ ਹੋਰ ਆਪਾਂ ਇੱਧਰ ਉੱਧਰ ਦੀ ਗੱਲਾਂ ਵੀ ਕਰ ਦਈਏ ਕਿ ਦੇਖੋ ਇੱਦਾਂ ਹੈ ਕਿ ਅੱਜ ਕੱਲ੍ਹ ਦੇ ਵਿੱਚ ਨਾ ਆਉਣ ਲੱਗੇ ਨੇ ਰਿਜ਼ਲਟ। ਇਹ ਜਿਹੜੀ ਗੱਲ ਮੈਂ ਕਹਿ ਲਿਆ ਨਾ, ਟੋਪਿਕ ਦੇ ਨਾਮ ਦੇ ਨਾਲ ਨਹੀਂ ਜਾਏਗੀ, ਇਹ ਵੈਸੇ ਹੀ ਬਸ ਇੱਕ ਕੁਝ ਦਿਮਾਗ ਦੇ ਵਿੱਚ ਗੱਲ ਆਈ ਕਿ ਰਿਜ਼ਲਟ ਆਉਣ ਲੱਗੇ ਨੇ। ਐਂਡ ਰੀਸੈਂਟਲੀ ਇੱਕ ਸਕੂਲ ਦੇ ਵਿੱਚ ਇੱਕ ਵਾਕਿਆ ਹੋਇਆ ਕਿ ਇੱਕ ਪ੍ਰਿੰਸੀਪਲ ਨੇ ਕਿਸੇ ਸਟੂਡੈਂਟ ਨੂੰ ਧੁੱਪ ਦੇ ਵਿੱਚ ਖੜਾ ਕੀਤਾ, ਐਂਡ ਬੱਚੇ ਨੂੰ ਥੋੜ੍ਹਾ ਹਿਊਮੀਲੇਟਡ ਜਿਹਾ ਫੀਲ ਹੋਇਆ, ਥੋੜ੍ਹਾ ਜ਼ਿਆਦਾ ਉਸਨੂੰ ਸ਼ਰਮ ਜੀ ਮਹਿਸੂਸ ਹੋਈ ਅਤੇ ਉਸਨੇ ਸੁਸਾਈਡ ਜਿਹਾ ਕਰ ਲਿਆ। ਇਹੋ ਜਿਹੀਆਂ ਘਟਨਾਵਾਂ ਨਾ ਸਾਲ ਦੇ ਵਿੱਚ ਸਾਨੂੰ ਕਾਫੀ ਵਾਰ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ, ਅਤੇ ਇੱਥੋਂ ਅਸੀਂ ਇਹ ਸਬਕ ਨਹੀਂ ਲੈ ਪਾ ਰਹੇ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਦੇ ਆਰ ਟੂ ਸੈਂਸਿਟਿਵ, ਅਤੇ ਆਪਾਂ ਉਹਨਾਂ ਨਾਲ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ। ਅੱਜ ਕੱਲ੍ਹ ਤਾਂ ਨਾ ਜਿਵੇਂ ਨੋਰਮਲ ਟੀਚਰ ਹੁੰਦੇ ਨੇ, ਇੱਕ ਸਪੈਸ਼ਲ ਟੀਚਰਸ ਵੀ ਹੁੰਦੇ ਨੇ ਸਪੈਸ਼ਲ ਬੱਚਿਆਂ ਦੇ ਨਾਲ, ਸਪੈਸ਼ਲ ਤਰੀਕੇ ਦੇ ਨਾਲ ਡੀਲ ਕਰਨਾ ਉਹਨਾਂ ਨੂੰ ਸਿਖਾਇਆ ਜਾਂਦਾ, ਫਿਰ ਉਹ ਵੱਖਰੇ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਉਂਦੇ ਨੇ। ਪਰ ਪੇਰੈਂਟਿੰਗ ਦੇ ਵਿੱਚ, ਪੇਰੈਂਟਸ ਦੇ ਵਿੱਚ ਜਾਂ ਜਿਹੜੇ ਆਲਰੇਡੀ ਵੱਡੇ ਸਟੈਬਲਿਸ਼ਡ ਟੀਚਰਸ ਨੇ ਜਿੱਦਾਂ ਪ੍ਰਿੰਸੀਪਲ ਵੀ ਨੇ, ਇਹਨਾਂ ਨੂੰ ਇਹ ਗੱਲਾਂ ਨਹੀਂ ਸਿਖਾਈਆਂ ਗਈਆਂ। ਸੋ ਸਾਨੂੰ ਇੱਕ ਚੀਜ਼ ਆਪਣੇ ਆਪ ਦੇ ਅੰਦਰ ਇੱਕ ਚੀਜ਼ ਲੈ ਕੇ ਆਉਣੀ ਪਵੇਗੀ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਜਾਂ ਜੈਨ ਜ਼ੀ ਕਹਿ ਲਓ ਜਾਂ ਜੈਨ ਜਿਹੜੀ ਨਵੀਂ ਅਲਫਾ ਆ ਗਈ ਹੈ ਜਾਂ ਹੋਰ ਅੱਗੋਂ ਜਿਹੜੀ ਆਈ, ਜਿਹਨੂੰ ਵੀ ਜੋ ਵੀ ਟਰਮਸ ਆਪਾਂ ਕਹਿੰਦੇ ਪਏ ਹਾਂ, ਇਹਨਾਂ ਨੂੰ ਡੀਲ ਕਰਨ ਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਇੱਕ ਸਬਰ, ਇੱਕ ਥੋੜ੍ਹਾ ਜਿਹਾ ਪਿਆਰ ਦੀ ਭਾਸ਼ਾ, ਬਹੁਤਾ ਗੁੱਸਾ ਨਾ ਕਰਨਾ ਸਾਨੂੰ ਕਰਨਾ ਪਵੇਗਾ। ਐਂ ਨਹੀਂ ਕਿ ਅਸੀਂ ਡਰਦੇ ਹਾਂ, ਬਸ ਇਹ ਵਾ ਕਿ ਅਸੀਂ ਉਹਨਾਂ ਨੂੰ ਸਮਝਾਉਣ ਦੇ ਨਵੇਂ ਨਵੇਂ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣਾ ਪਵੇਗਾ। ਮੈਂ ਗੱਲ ਕਿਉਂ ਸ਼ੁਰੂ ਕੀਤੀ ਹੈ, ਕਿਉਂਕਿ ਰਿਜ਼ਲਟ ਜਿਹੜੇ ਨੇ ਉਹ ਹੁਣ ਬਸ ਆਏ ਖੜੇ ਨੇ। ਅੱਜ ਤੋਂ 4 ਜਾਂ 5 ਦਿਨਾਂ ਤੱਕ ਰਿਜ਼ਲਟ ਜਿਹੜੇ ਨੇ ਪਲੱਸ ਟੂ ਦੇ, CBSE ਦੇ ਅਤੇ ਜਾਂ ਪੰਜਾਬ ਬੋਰਡ ਦੇ, ਉਹ ਆ ਜਾਣੇ ਨੇ। ਐਂਡ ਫਿਰ ਬਹੁਤ ਸਾਰੀ ਲੋਕਾਂ ਦੀ ਐਕਸਪੈਕਟੇਸ਼ਨਸ ਹੋਣਗੀਆਂ ਜੀ, 90% ਨਹੀਂ ਆਏ, 80% ਨਹੀਂ ਆਏ, ਯੇ ਨਹੀਂ ਆਏ, ਵੋ ਨਹੀਂ ਆਏ। ਉਹ ਸ਼ਰਮਾ ਜੀ ਦੇ ਮੁੰਡੇ ਦੇ ਦੇਖੋ, ਉਹ ਗਿੱਲ ਸਾਹਿਬ ਦੀ ਕੁੜੀ ਦੇ ਦੇਖੋ, ਇੱਦਾਂ ਦੇ ਰਿਜ਼ਲਟ ਦੇ ਕੰਪੈਰੀਜ਼ਨ ਹੋਣਗੇ ਤਾਂ ਉਹ ਚੀਜ਼ਾਂ ਦੇ ਵਿੱਚ ਬੱਚਾ ਥੋੜ੍ਹਾ ਜ਼ਿਆਦਾ ਦਿਮਾਗ 'ਤੇ ਪ੍ਰੈਸ਼ਰ ਨਾ ਲੈ ਲਏ ਜਾਂ ਫਿਰ ਹੋਰ ਅਲੱਗ ਅਲੱਗ ਚੀਜ਼ਾਂ ਨੂੰ ਨਾ ਸੋਚਣ ਲੱਗ ਪਏ। ਸੋ ਸਾਨੂੰ ਐਜ਼ ਅ ਪੇਰੈਂਟ, ਐਜ਼ ਅ ਸੋਸਾਇਟੀ, ਐਜ਼ ਅ ਟੀਚਰ, ਐਜ਼ ਅ ਐਲਡਰ ਬ੍ਰਦਰ ਸਿਸਟਰ, ਸਾਨੂੰ ਇੱਕ ਉੱਥੇ ਇੱਕ ਵਧੀਆ ਸਟੈਪ ਲੈਣਾ ਪਵੇਗਾ, ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਪਵੇਗਾ, ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਪਵੇਗੀ। ਬਸ ਮੈਂ ਇਸ ਪ੍ਰੋਗਰਾਮ ਦੇ ਵਿਚਕਾਰ ਅਚਾਨਕ ਮੇਰੇ ਜ਼ਿਹਨ 'ਚ ਆਇਆ ਕਿ ਰਿਜ਼ਲਟ ਦਾ ਸਮਾਂ ਬਸ ਆ ਹੀ ਰਿਹਾ, ਅਤੇ ਆਪਾਂ ਸਹੀ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਨਾ ਹੈ ਤਾਂ ਜੋ ਆਪਾਂ ਆਪਣੇ ਬੱਚਿਆਂ ਦੇ ਨਾਲ ਵੀ ਰਹਿ ਸਕੀਏ ਅਤੇ ਉਹਨਾਂ ਨੂੰ ਸਹੀ ਰਾਹ ਵੀ ਪਾ ਸਕੀਏ।

ਜੀ ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਐਂਡ ਇੱਕ ਮੈਂ ਅਗਲੀ ਖਬਰ ਜਿਹੜੀ ਮੈਂ ਲੈ ਕੇ ਆਇਆ ਤੁਹਾਨੂੰ ਬੜਾ ਪ੍ਰਾਊਡ ਵੀ ਹੋਏਗਾ ਐਂਡ ਪ੍ਰਾਊਡ ਹੀ ਹੋਏਗਾ ਪ੍ਰਾਊਡ ਹੋਣ ਵਾਲੀ ਗੱਲ ਵੀ ਹੈ ਕਿਉਂਕਿ ਅਸਥਮਾ ਦੀ ਜਿਹੜੀ ਵੱਖਰੀ ਜੰਗ ਚੱਲਦੀ ਪਈ ਹੈ ਬਹੁਤ ਸਾਰੇ ਸਾਡੇ ਭੈਣ ਭਰਾ ਨੇ ਜਿਹਨਾਂ ਨੂੰ ਇਹ ਪ੍ਰੋਬਲਮ ਹੈ ਪੂਰੀ ਦੁਨੀਆ ਭਰ ਦੇ ਵਿੱਚ ਸੋ ਉਹਦੇ ਇਲਾਜ ਦੇ ਵਿੱਚ ਭਾਰਤ ਜਿਹੜਾ ਉਹ ਚੰਗਾ ਮੋਹਰੀ ਬਣਿਆ ਪਿਆ ਭਾਰਤ ਜਿਹੜਾ ਹੈ ਬਾਕੀ ਲੋਕਾਂ ਨੂੰ ਦੱਸ ਰਿਹਾ ਹੈ ਕਿ ਬਈ ਅਗਰ ਇਲਾਜ ਕਰਨਾ ਹੈ ਤਾਂ ਇਸ ਤਰੀਕੇ ਨਾਲ ਕਰੋ ਥੋੜ੍ਹਾ ਕਿਫਾਇਤੀ ਵੀ ਰਹੇਗਾ ਐਂਡ ਥੋੜ੍ਹਾ ਜਲਦੀ ਵੀ ਰਹੇਗਾ ਜੀ ਹਾਂ ਭਾਰਤ ਨੇ ਦੁਨੀਆ ਦਾ ਸਭ ਤੋਂ ਕਿਫਾਇਤੀ ਸਮਾਰਟ ਇਨਹੇਲਰ ਜਿਹੜਾ ਹੈ ਉਹ ਬਣਾ ਦਿੱਤਾ ਐਂਡ ਹੋਏਗਾ ਕਿ ਜਦੋਂ ਤੁਸੀਂ ਨਾਲ ਹੀ ਆਪਣੀ ਵੈਲਿਊ ਕੀਤੀ ਤੁਸੀਂ ਆਪਣੇ ਆਪ ਨੂੰ ਇਨਹੇਲ ਕੀਤਾ ਉਹ ਸੇਮ ਤੁਹਾਡਾ ਜਿਹੜਾ ਮੈਸੇਜ ਤੁਹਾਡੇ ਡਾਇਰੈਕਟ ਡਾਕਟਰ ਨੂੰ ਡਾਇਰੈਕਟਲੀ ਪਹੁੰਚ ਜਾਏਗਾ ਸੈਂਟਰ ਕਾਉਂਸਲ ਫੋਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਸ ਨੇ ਇਸ ਤਰ੍ਹਾਂ ਦਾ ਇੱਕ ਆਪਰੇਟਸ ਜਿਹੜਾ ਹੈ ਤਿਆਰ ਕੀਤਾ ਹੈ ਜਿਸ ਨੂੰ ਸਪਲੀਮੈਂਟਰੀ ਟ੍ਰੀਟਮੈਂਟ ਦੀ ਮਾਨਤਾ ਜਿਹੜੀ ਕਿ ਉਹ ਮਿਲ ਚੁੱਕੀ ਹੈ ਅਤੇ ਆਹ ਜਿਹੜੀ ਐਪਲੀਕੇਸ਼ਨ ਨੇ ਭਾਰਤ ਦੀ ਐਮ ਯੋਗਾ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਅਸਥਮਾ ਦੇ ਮਰੀਜ਼ਾਂ ਨੂੰ ਸਾਹ ਲੈਣ ਦੀ ਜਿਹੜੀ ਤਕਨੀਕ ਹੈ ਉਹਦੇ ਲਈ ਇਸਤੇਮਾਲ ਕੀਤੀ ਜਾ ਰਹੀ ਹੈ ਅਤੇ ਲੋਕ ਜਿਹੜੇ ਨੇ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਰਹੇ ਨੇ ਐਂਡ ਆਪਾਂ ਕਹਿ ਸਕਦੇ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਪ੍ਰੋਡਿਊਸਰ ਹੈ ਉਹ ਬਣ ਚੁੱਕਿਆ ਭਾਰਤ ਸੋ ਮੈਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਹੈ ਕਿ ਆਪਾਂ ਇਲਾਜ ਦੇ ਪੱਖੋਂ ਵੈਸੇ ਤਾਂ ਵੈਸੇ ਹੀ ਪਹਿਲਾਂ ਬੜੀ ਦੇਰ ਤੋਂ ਅਸੀਂ ਬੜੇ ਫੇਮਸ ਰਹੇ ਹਾਂ ਕਿ ਬਈ ਭਾਰਤ ਦੇ ਵਿੱਚ ਇਲਾਜ ਜਿਹੜਾ ਹੈ ਉਹ ਵਧੀਆ ਹੈ ਸਸਤਾ ਹੈ ਇੱਥੋਂ ਦੇ ਡਾਕਟਰਸ ਜਿਹੜੇ ਨੇ ਬਹੁਤ ਸਿਆਣੇ ਨੇ ਅਤੇ ਹੁਣ ਅਗਰ ਉਹਦੇ ਵਿੱਚੋਂ ਆਪਾਂ ਸਾਇੰਸ ਦੇ ਨਾਲ ਵੀ ਅਗਰ ਜੁੜ ਕੇ ਹੋਰ ਅੱਗੇ ਵਧੀ ਜਾਵਾਂਗੇ ਤਾਂ ਡੈਫੀਨੇਟਲੀ ਭਾਰਤ ਸਹੀ ਡਾਇਰੈਕਸ਼ਨ ਵੱਲ ਵੱਧ ਰਿਹਾ

ਜੀ ਇੰਜੋਏ ਕਰ ਰਹੇ ਪ੍ਰੋਗਰਾਮ ਸਲਾਮ ਮਿਕਸ ਐਂਡ ਹੁਣ ਖਾਸ ਖਬਰ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ 75 ਤੋਂ ਪਾਰ ਨੇ ਐਂਡ ਉਹਨਾਂ ਨੂੰ ਕਦੇ ਕਦੇ ਟੈਨਸ਼ਨ ਹੋ ਜਾਂਦੀ ਕਿ ਬਈ ਜਿਹੜੀ ਮੇਰੀ ITR ਹੈ ਜਾਂ ਜਿਹੜੀ ਮੇਰੀ ਵੱਖਰੀ ਟੈਕਸ ਦੀ ਸੰਬੰਧਿਤ ਜਿਹੜੀ ਮੇਰੀ ਜਾਣਕਾਰੀ ਹੈ ਉਹ ਕਿੱਦਾਂ ਭਰੀ ਜਾਏਗੀ। ਜੇਕਰ ਤੁਸੀਂ 75 ਤੋਂ ਉੱਪਰ ਹੋ ਤਾਂ ਸਿਰਫ ਪੈਨਸ਼ਨ ਜਾਂ ਬੈਂਕ ਦਾ ਵਿਆਜ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਸੀਂ ਫਿਰ ਟੈਕਸ ਭਰਨ ਦੀ ਚਿੰਤਾ ਬਿਲਕੁਲ ਹੀ ਛੱਡ ਦਿਓ, ਕਿਉਂਕਿ ਇਹ ਕੰਮ ਹੁਣ ਬੈਂਕ ਕਰੇਗਾ। ਜੀ ਹਾਂ, ਤੁਹਾਡੇ ਬੈਂਕ 'ਚ ਜਾ ਕੇ ਤੁਸੀਂ ਆਪਣੇ ਜਿਹੜਾ ਤੁਹਾਡਾ ਇੱਕ ਹਰ ਬੈਂਕ ਦੇ ਵਿੱਚ ਨਾ ਇੱਕ ਰਿਲੇਸ਼ਨਸ਼ਿਪ ਮੈਨੇਜਰ ਹੁੰਦਾ ਜਾਂ ਫਿਰ ਕਹਿ ਲਓ ਕਿ ਇੱਕ ਉਸਾ ਪਰਸਨ ਜਿਹੜਾ ਤੁਹਾਡੇ ਨਾਲ ਡੀਲ ਕਰਦਾ, ਤੁਸੀਂ ਉਹਨੂੰ ਜਾ ਕੇ ਆਪਣੀ ਇੱਕ ਵਾਰੀ ਦੀ ਨੌਲੇਜ ਦੱਸ ਦਿਓ ਕਿ ਬਈ ਮੇਰੀ ਆਹ ਚੀਜ਼ ਜਿਹੜੀ ਹੈ ਉਹ ਇੱਦਾਂ ਵਾ, ਅਤੇ ਉਹ ਆਪਣੇ ਆਪ ਹੀ ਬੈਂਕ ਦਾ ਜਿਹੜਾ ਅਧਿਕਾਰੀ ਹੈ ਤੁਹਾਡਾ TDS ਜਿਹੜਾ ਹੈ ਉਸਨੂੰ ਕੱਟੇਗਾ, ਫਿਰ ਤੁਹਾਡੇ ਕੋਲ ਫੋਰਮ ਜਿਹੜਾ 125 ਜਿਹੜਾ ਹੈ ਉਹ ਭਰਵਾਏਗਾ, ਤੁਹਾਡਾ ਟਾਈਮ ਬਚੇਗਾ, ਤੁਹਾਡਾ ਜੀ ਐਨਰਜੀ ਬਚੇਗੀ, ਤੁਸੀਂ ਥੱਕੋਗੇ ਨਹੀਂ, ਪਰੇਸ਼ਾਨੀ ਵੀ ਘੱਟ ਹੋਏਗੀ। ਸੋ ਬੇਸਿਕਲੀ ਆਹ ਜਿਹੜਾ ਰੂਲ ਹੈ ਇਹ ਮੈਂ ਇੰਡੀਅਨਸ ਬੈਂਕ ਦੀ ਗੱਲ ਕਰ ਰਿਹਾ ਜਨਾਬ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਬੈਂਕ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਉਹ ਬਹੁਤ ਜ਼ਿਆਦਾ ਪੈਨਿਕ ਹੋ ਜਾਂਦੇ ਨੇ, ਪਰੇਸ਼ਾਨ ਹੁੰਦੇ ਨੇ ਐਂਡ ਬਹੁਤ ਸਾਰੀਆਂ ਲਾਈਨਾਂ ਦੇ ਵਿੱਚ ਖੜ੍ਹੇ ਹੁੰਦੇ ਨੇ ਜੋ ਕਿ ਗਲਤ ਲੱਗਦਾ। ਸੋ ਉਹਨਾਂ ਦੀਆਂ ਸਹੂਲਤਾਂ ਦੇ ਲਈ ਬੈਂਕਸ ਨੇ RBI ਕੀ ਕਿਹਾ ਹੋਇਆ ਕਿ ਬਈ ਆਹ ਚੀਜ਼ ਜਿਹੜੀ ਹੈ ਉਹ ਇੱਦਾਂ ਚੱਲੇਗੀ ਤਾਂ ਜੋ ਬਜ਼ੁਰਗਾਂ ਨੂੰ, ਖਾਸ ਕਰ ਬਜ਼ੁਰਗ ਜਾਂ ਜਿਹੜੇ ਇਕੱਲੇ ਰਹਿੰਦੇ ਨੇ ਜਾਂ ਥੋੜ੍ਹੇ ਜਿਹੇ ਜਿਹੜੇ ਪੇਸ਼ੈਂਟ ਨੇ ਉਹਨਾਂ ਦਾ

ਜਿਹੜਾ ਖਿਆਲ ਹੈ ਉਹ ਬੈਂਕਰਸ ਜਿਹੜੇ ਨੇ ਉਹ ਖੁਦ ਰੱਖਣਗੇ, ਉਹਨਾਂ ਦੀਆਂ ਜੋ ਵੀ ਵਿਆਜ ਸੰਬੰਧੀ ਜਿਹੜੀਆਂ ਡਾਕੂਮੈਂਟੇਸ਼ਨਸ ਹੈ ਉਹ ਸੀਨੀਅਰ ਸਿਟੀਜ਼ਨ ਦਾ ਜਿਹੜਾ ਕੰਮ ਹੈ ਉਹ ਕਰੇਗਾ। ਤੁਸੀਂ ਆਪਣੇ ਬੈਂਕ 'ਚ ਜਾ ਕੇ ਸੀਨੀਅਰ ਸਿਟੀਜ਼ਨ ਦਾ ਜਿਹੜਾ ਵੱਖਰਾ ਡੈਸਕ ਹੈ ਉੱਥੇ ਜਾ ਕੇ ਆਪਣੀ ਗੱਲ ਕਰਨੀ ਹੈ। ਤੁਸੀਂ ਫੋਰਮ ਜਿਹੜਾ ਹੈ ਆਰਾਮ ਨਾਲ ਬੈਂਕ ਦੇ ਵਿੱਚ ਜਾ ਕੇ ਜਾਂ ਔਨਲਾਈਨ ਵੀ ਭਰ ਸਕਦੇ ਹੋ। ਹਰ ਸਾਲ ਤੁਹਾਨੂੰ ਫੋਰਮ ਫਿਲ ਕਰਨਾ ਹੈ ਐਂਡ ਤੁਹਾਨੂੰ ਜੇ ਵੀ ਤੁਹਾਡੀ ਪੈਨਸ਼ਨ ਜਾਂ ਜੋ ਵੀ ਤੁਹਾਡਾ ਬੈਂਕ ਦਾ ਤੁਹਾਡੇ ਜਿਹੜੀ ਟੈਕਸ ਵਗੈਰਾ ਜੋ ਵੀ ਤੁਹਾਨੂੰ ਵਿਆਜ ਵਗੈਰਾ ਜੋ ਵੀ ਆਉਂਦਾ, ਅਗਰ ਅਲੱਗ ਅਲੱਗ ਖਾਤਿਆਂ ਤੋਂ ਆਉਂਦਾ ਫਿਰ ਤੁਹਾਨੂੰ 125 ਫੋਰਮ ਭਰਨ ਦੀ ਨਹੀਂ ਲੋੜ। ਜ਼ਿਆਦਾ ਸਮਝਣ ਦੇ ਲਈ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਜਿਹੜਾ ਤੁਹਾਡਾ ਸਿਟੀਜ਼ਨ ਡੈਸਕ ਦਾ ਵੱਖਰਾ ਇੱਕ ਕਾਊਂਟਰ ਹੈ ਉੱਥੇ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ। ਕਹਿ ਸਕਦੇ ਹੋ ਕਿ ਬਈ ਆਈ ਐਮ ਮੋਰ ਦੈਨ 75 ਐਂਡ ਮੈਨੂੰ ਫੋਰਮ 125 ਦੇ ਵਿੱਚ ਤੁਹਾਡੀ ਮਦਦ ਜਿਹੜੀ ਕਿ ਉਹ ਚਾਹੀਦੀ ਹੈ। ਸੋ ਮਾਡਰਨ ਪ੍ਰੋਬਲਮਸ ਦੇ ਵਿੱਚ ਮਾਡਰਨ ਸਲਿਊਸ਼ਨ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ। ਸੋ ਇੱਕ ਪੋਜ਼ਿਟਿਵਿਟੀ ਦੇ ਨਾਲ ਅਸੀਂ ਅੱਗੇ ਵੱਧ ਰਹੇ ਹਾਂ ਐਂਡ ਮੰਡੇ ਨੂੰ ਵੀ ਥੋੜ੍ਹਾ ਜ਼ਿਆਦਾ ਪੋਜ਼ਿਟਿਵ ਮੰਨਿਆ ਕਰੋ ਯਾਰ। ਇੰਜੋਏ ਕਰੇ ਪ੍ਰੋਗਰਾਮ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ।

ਜੀ ਦੋਸਤੋ, ਇੰਜੋਏ ਕੀਤਾ ਤੁਸੀਂ ਪ੍ਰੋਗਰਾਮ ਮਸਾਲਾ ਮਿਕਸ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਐਂਡ ਆਈ ਹੋਪ ਕਿ ਤੁਸੀਂ ਉਹ ਸਾਰੀਆਂ ਗੱਲਾਂ ਆਪਣੇ ਤੱਕ ਵੀ ਰੱਖੋਗੇ, ਆਪਣੇ ਤੋਂ ਅੱਗੇ ਵੀ ਪਹੁੰਚਾਓਗੇ, ਕਿਉਂਕਿ ਗੱਲਾਂ ਮੈਂ ਸੋਹਣੀਆਂ ਕੀਤੀਆਂ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਆਖਰੀ ਇੱਕ ਐਸੀ ਇਨਫੋਰਮੇਸ਼ਨ ਤੁਹਾਨੂੰ ਦਈਏ ਜਿਸ ਦੇ ਨਾਲ ਤੁਹਾਨੂੰ ਫਾਇਦਾ ਹੋਏਗਾ। ਸੋ ਇੱਦਾਂ ਹੈ ਕਿ ਗਰਮੀਆਂ ਦੇ ਵਿੱਚ ਨਾ ਅਸੀਂ ਬਹੁਤ ਸਾਰੇ ਲੋਕ ਨਾ ਸੁਣਦੇ ਹਾਂ ਕਿ ਯਾਰ ਉਹ ਨਾ ਡੀਹਾਈਡਰੇਟਿਡ ਹੋ ਗਏ। ਡੀਹਾਈਡਰੇਟਿਡ ਯਾਨੀ ਕਿ ਪਾਣੀ ਦੀ ਮਾਤਰਾ ਜਿਹੜੀ ਹੈ ਪ੍ਰੋਪਰ ਨਹੀਂ ਲਈ, ਕਿਉਂਕਿ ਅਕਸਰ ਗਰਮੀ ਦੇ ਵਿੱਚ ਅਸੀਂ ਪਾਣੀ ਉਦੋਂ ਹੀ ਪੀਂਦੇ ਜੋ ਸਾਨੂੰ ਪਿਆਸ ਲੱਗਦੀ ਹੈ। ਪਰ ਪਿਆਸ ਇਸ ਗੱਲ ਦਾ ਤਾਂ ਮੈਸੇਜ ਨਹੀਂ ਹੁੰਦਾ ਨਾ ਕਿ ਪਾਣੀ ਦੇ ਵਿੱਚ ਡੀਹਾਈਡਰੇਟ ਹੋ ਗਿਆ। ਤੁਹਾਨੂੰ ਵੈਸੇ ਹੀ ਪਾਣੀ ਜਿਹੜੀ ਹੈ ਉਹ ਤੁਹਾਨੂੰ ਰੈਗੂਲਰ ਲੈਂਦਾ ਰਹਿਣਾ ਚਾਹੀਦਾ। ਸੋ ਪਰ ਅਗਰ ਤੁਸੀਂ ਪਾਣੀ ਦੇ ਵਿੱਚ ਥੋੜ੍ਹੇ ਜਿਹੇ ਚੀਆ ਸੀਡਸ ਪਾ ਕੇ ਅਗਰ ਤੁਸੀਂ ਸਵੇਰੇ ਲੈਂਦੇ ਹੋ ਤਾਂ ਤੁਹਾਨੂੰ ਫਿਰ ਨਾ ਪਿਆਸ ਜਿਹੜੀ ਹੈ ਵਾਰ ਵਾਰ ਉਹ ਲੱਗਦੀ ਜਾਏਗੀ। ਐਂਡ ਤੁਹਾਨੂੰ ਤੁਹਾਡਾ ਵਜ਼ਨ ਵੀ ਘਟੇਗਾ, ਅਤੇ ਮੈਂ ਕਹਾਂਗਾ ਕਿ ਤੁਹਾਨੂੰ ਪਾਣੀ ਵੀ ਹੈ ਤੁਹਾਡਾ ਫਿਰ ਘਟੇਗਾ ਨਹੀਂ। ਸੋ ਇਹਦੇ ਨਾਲ ਤੁਹਾਡਾ ਬੀ ਪੀ ਐਂਡ ਸ਼ੂਗਰ ਵੀ ਜਿਹੜਾ ਉਹ ਕੰਟਰੋਲਡ ਰਹੇਗਾ। ਸੋ ਚੀਆ ਸੀਡਸ ਐਡ ਕਰੋ, ਮੋਰਨਿੰਗ ਵਾਲੀ ਅਰਲੀ ਮੋਰਨਿੰਗ ਉੱਠ ਕੇ ਖਾਓ ਐਂਡ ਬੀ ਫਿਟ। ਠੀਕ ਹੈ ਜੀ, ਸੋ ਬਹੁਤ ਬਹੁਤ ਗੱਲਾਂ ਕਰ ਲਈਆਂ, ਆਈ ਹੋਪ ਤੁਹਾਨੂੰ ਸਾਰੀ ਗੱਲਾਂ ਪਸੰਦ ਆਈਆਂ ਹੋਣਗੀਆਂ। ਠੀਕ ਹੈ ਜੀ, ਹੁਣ ਇੰਜੋਏ ਕਰੋ ਪ੍ਰੋਗਰਾਮ ਦਾ ਅਗਲਾ ਗੀਤ। ਐਂਡ ਇਸ ਗੀਤ ਤੋਂ ਬਾਅਦ ਅਸੀਂ ਠੀਕ ਮਿਲਾਂਗੇ 9 ਵਜੇ। 9 ਵਜੇ ਸੁਣਾਂਗੇ ਪਹਿਲਾਂ ਖਬਰਾਂ, ਐਂਡ ਖਬਰਾਂ ਤੋਂ ਬਾਅਦ 9 ਵਜੇ 2 ਮਿੰਟ 'ਤੇ ਪ੍ਰੋਗਰਾਮ ਅਸੀਂ ਸ਼ੁਰੂ ਕਰਾਂਗੇ ਦਿਲ ਚਾਹਤਾ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕਿਹੜੀ ਗੱਲ ਪੁੱਛੀਏ, ਚਲੋ ਕੁਝ ਵੱਖਰਾ ਮੈਸੇਜ ਟਾਈਪ ਕਰ ਦਿਓ, ਬਸ ਇਹਦੇ 'ਚ ਮੈਂ ਖੁਸ਼ ਹੋ ਜਾਵਾਂਗਾ। ਜੋ ਤੁਸੀਂ ਰੈਗੂਲਰ ਕਾਪੀ ਪੇਸਟ ਕਰ ਦਿੰਦੇ ਹੋ ਉਹ ਨਾ ਕਰਿਓ, ਕੁਝ ਵੱਖਰਾ ਮੈਸੇਜ ਲਿਖ ਕੇ ਭੇਜਿਓ ਤਾਂ ਮੈਨੂੰ ਵਾਕਈ ਲੱਗੇਗਾ ਕਿ ਦੋਸਤ ਜਿਹੜੇ ਨੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਐਂਡ ਫਰਮਾਇਸ਼ ਦੇ ਲਈ ਬਿਲਕੁਲ ਹੀ ਪੋਜ਼ਿਟਿਵ ਹੋ ਕੇ ਮੈਸੇਜ ਭੇਜ ਰਹੇ ਨੇ।

ਨਮਸਕਾਰ, ਰਾਤ ਦੇ 9 ਵਜੇ ਕੀ ਨੇ ਐਂਡ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਚਾਰ ਰਾਜਾਂ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਪੌਂਡੀਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਪੱਛਮੀ ਬੰਗਾਲ ਦੇ ਵਿਚ ਬੀਜੇਪੀ ਭਾਰੀ ਜਿੱਤ ਵੱਲ ਅੱਗੇ ਵਧ ਰਹੀ ਹੈ। ਅਸਾਮ ਅਤੇ ਪੌਂਡੀਚੇਰੀ ਵਿਚ ਪਾਰਟੀ ਸਹਿਯੋਗੀਆਂ ਨਾਲ ਸੱਤਾ ਵਿਚ ਵਾਪਸੀ ਕਰ ਰਹੀ ਹੈ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੀ UDF ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦਕਿ ਤਾਮਿਲਨਾਡੂ ਵਿਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਅਗਵਾਈ ਵਾਲੀ ਪਾਰਟੀ TVK ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਅਤੇ ਉਦਯੋਗ ਨੇ ਬਦਲਦੇ ਹਾਲਾਤ ਦਾ ਵਿਸ਼ਲੇਸ਼ਣ ਅਤੇ ਸਮਝ ਵਿਕਸਿਤ ਕਰ ਲਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਦੇ LPG ਡਿਸਟ੍ਰੀਬਿਊਟਰਸ ਕੋਲ LPG ਦੀ ਕੋਈ ਕਮੀ ਨਹੀਂ ਹੈ ਅਤੇ ਵਪਾਰਕ LPG ਸਪਲਾਈ ਲਗਭਗ 70% ਤੱਕ ਬਹਾਲ ਕਰ ਦਿੱਤੀ ਗਈ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪਲੇਟਫਾਰਮ ਵਜੋਂ ਉਭਰਿਆ ਹੈ। ਪੰਜਾਬ ਵਿਚ ਨਸ਼ਿਆਂ ਦੇ ਸੇਵਨ ਦੇ ਪ੍ਰਭਾਵ ਅਤੇ ਸਮਾਜਿਕ ਆਰਥਿਕ ਗਣਨਾ ਭਲਕੇ ਤੋਂ ਸ਼ੁਰੂ ਹੋ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 40 ਮੁਕਤੀਆਂ ਦੀ ਯਾਦ ਵਿਚ ਇਤਿਹਾਸਿਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਮਨਾਇਆ ਗਿਆ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ ਨੇ। 5 ਤੋਂ 18 ਸਾਲ ਦੇ ਬੱਚੇ ਇਹਨਾਂ ਪੁਰਸਕਾਰਾਂ ਲਈ ਯੋਗ ਨੇ। ਅਰਜ਼ੀਆਂ 31 ਜੁਲਾਈ ਤੱਕ ਰਾਸ਼ਟਰੀ ਪੁਰਸਕਾਰ ਪੋਰਟਲ awards.gov.in ਰਾਹੀਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਨੇ 5 ਅਤੇ 6 ਮਈ ਨੂੰ ਪੰਜਾਬ ਭਰ ਵਿਚ ਗਰਜ ਚਮਕ ਅਤੇ ਹਲਕੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

1010027 इस नंबर नूं सेव करके रखो एंड इहदे ते सानूं तुसीं मैसेज भेजो कि बई असीं आह वाला हिंदी या पंजाबी गीत जिहड़ा है ओह सुनना चाहुंदे आ ਅਤੇ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਤੋਂ ਤੁਸੀਂ ਗੱਲ ਕਰ ਰਹੇ ਹੋ, ਉਹ ਸਾਨੂੰ ਤੁਸੀਂ ਲਿਖ ਕੇ ਭੇਜਣਾ ਹੈ ਅਤੇ ਕਿਹੜਾ ਹਿੰਦੀ ਪੰਜਾਬੀ ਗਾਣਾ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਦੱਸਣਾ, ਠੀਕ ਹੈ। ਹੁਣ ਗੱਲ ਇੱਦਾਂ ਹੈ ਕਿ ਬਈ ਬਹੁਤ ਸਾਰੇ ਦੋਸਤ ਜਿਹੜੇ ਨੇ ਸਾਨੂੰ ਮੈਸੇਜ ਭੇਜ ਰਹੇ ਨੇ, ਕਈ ਸਾਨੂੰ ਦੋਸਤ ਨਾ 7:30-8 ਹੀ ਸ਼ੁਰੂ ਹੋ ਜਾਂਦੇ ਨੇ, ਪਰ ਚਲੋ ਉਹਨਾਂ ਦਾ ਪਿਆਰ ਹੈ ਅਤੇ ਮੈਂ ਉਹ ਮੈਸੇਜ ਵੀ ਰੀਡ ਕਰ ਦਿੰਦਾ, ਪਰ ਪਲੀਜ਼ ਜਿਹੜੇ ਮੈਸੇਜ ਨੇ ਉਹ ਸਾਨੂੰ ਨਾ 9 ਵਜੇ ਤੋਂ ਬਾਅਦ ਹੀ ਭੇਜਿਆ ਕਰੋ, ਠੀਕ ਹੈ ਜੀ। ਮੈਸੇਜ ਆਇਆ, ਦਿਲ ਚਾਹਤਾ ਹੈ ਸ਼ੋ ਆਕਾਸ਼ਵਾਣੀ ਜਲੰਧਰ ਐਫ ਐਮ ਰੇਨਬੋ ਚੈਨਲ, ਆਈ ਲਵ ਆਕਾਸ਼ਵਾਣੀ, ਆਕਾਸ਼ਵਾਣੀ ਮਾਈ ਫਰੈਂਡ, ਵਿਦਆਊਟ ਆਕਾਸ਼ਵਾਣੀ ਆਈ ਕਾਂਟ ਲਿਵ, ਐਨੀ ਸੌਂਗ ਟੂ ਰੀਡ ਆਊਟ ਮਾਈ ਮੈਸੇਜ, ਨੇਮ ਹਤਿੰਦਰ ਦਾਸ, ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਕਾਰਿਕ੍ਰਮ ਪੇਸ਼ਕਰਤਾ ਕੋ ਸਰ ਪ੍ਰੇਮ ਨਮਸਕਾਰ, ਫਿਲਮ ਏਕ ਨਜ਼ਰ, ਗੀਤ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰੇ ਜਾਣੇ ਹੈ, ਔਰ ਇਹ ਮੈਸੇਜ ਭੇਜਿਆ ਹੈ ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼ ਔਰ ਯੁਧਵ ਕੜਵਾਸਰਾ, ਦਿਲ ਚਾਹਤਾ ਹੈ ਕਾਰਿਕ੍ਰਮ ਪੇਸ਼ਕਰਤਾ ਕੋ, ਰਾਮ ਰਾਮ ਜੀ, ਠੀਕ ਹੈ, ਰਾਮ ਰਾਮ ਜੀ ਆਪਕੋ ਵੀ। ਅਗਲਾ ਮੈਸੇਜ ਪਹੁੰਚਿਆ ਜੀ, ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਿੰਦਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ, ਔਰ ਠੀਕ ਹੈ ਜੀ, ਅੱਗੇ ਵੱਧਦੇ ਹਾਂ ਜੀ। ਅਗਲਾ ਮੈਸੇਜ ਆਇਆ ਜੀ, ਫਿਲਮ ਸੰਘਰਸ਼ ਸੌਂਗ ਮੁਝੇ ਰਾਤ ਦਿਨ ਬਸ, ਸਿੰਗਰ ਸੋਨੂ ਨਿਗਮ ਫਰੋਮ ਰਾਜੇਸ਼ ਖੰਨਾ, ਹੈਪੀ ਈਸ਼ਵਰ ਕਲੋਨੀ ਜਲੰਧਰ, ਠੀਕ ਹੈ ਜੀ, ਥੈਂਕ ਯੂ ਸੋ ਮੱਚ ਫਰਮਾਇਸ਼ ਦੇ ਲਈ। ਅਗਲਾ ਮੈਸੇਜ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਮੂਵੀ ਅਬਦੁੱਲਾ, ਟਰੈਕ ਏ ਖੁਦਾ, ਹਰ ਫੈਸਲਾ ਤੇਰਾ ਮੁਝੇ ਮਨਜ਼ੂਰ ਹੈ, ਮੁਝੇ ਵੀ ਮਨਜ਼ੂਰ ਹੈ ਆਪਕਾ ਹਰ ਮੈਸੇਜ, ਨਮਸਕਾਰ ਜੀ, ਹਾਰਦਿਕ ਅਭਿਨੰਦਨ, ਆਪਕੀ ਦਿਲਕਸ਼ ਪੇਸ਼ਕਸ਼ ਕੇ ਸਦਕੇ ਰੇਨਬੋ ਜਲੰਧਰ ਹਮਾਰੀ ਪਹਿਲੀ ਪਸੰਦ, ਗੀਤ ਮੇਰੇ ਬਚਪਨ ਤੂੰ ਜਾ, ਸੋ ਲਤਾ ਮੰਗੇਸ਼ਕਰ, ਫਿਲਮ ਕੱਚੇ ਧਾਗੇ 1973, ਚੰਡੀਗੜ੍ਹ, ਸਤੀਸ਼ ਨੇਜਾ, ਬਿਮਲਾ ਨੇਜਾ, ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ ਜੀ, ਫਿਲਮ ਅਜਨਬੀ, ਗੀਤ ਮੌਕਾ ਮਿਲੇਗਾ ਤੋ ਹਮ, ਅਲਕਾ ਯਾਗਨਿਕ ਔਰ ਉਦਿਤ ਨਾਰਾਇਣ, ਗਾਓ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੇ, ਰਾਧੇਸ਼ਾਮ ਸ਼ਰਮਾ, ਇੰਦਿਰਾ ਸ਼ਰਮਾ, ਸਾਰਥਕ ਸ਼ਰਮਾ, ਠੀਕ ਹੈ ਜੀ, ਇਹ ਗਾਣਾ ਹਮ ਲਗਾ ਦਿੱਤੇ ਹੈ, ਕਾਫੀ ਕਾਫੀ ਕਾਫੀ ਕਾਫੀ ਚਿਰੋਂ ਕੇ ਬਾਅਦ ਐਸਾ ਕੋਈ ਗਾਣਾ ਆਇਆ ਹੈ, ਗਾਣੇ ਕੇ ਬੋਲ ਹੈ, ਗਾਣੇ ਫਿਲਮ ਨਾਮ ਹੈ ਅਜਨਬੀ, ਅਭੀ ਇਹ ਹਮੇਂ ਜਲਦੀ ਮਿਲ ਜਾਣੀ ਚਾਹੀਏ, ਠੀਕ ਹੈ ਜੀ, ਗਾਣੇ ਕੇ ਬੋਲ, ਇਹ ਤੋ ਅਜਨਬੀ ਆ ਗਈ 1974 ਵਾਲੀ, ਓਕੇ, ਇਹ ਨਾ ਲਗਾ ਦਈਏ ਫਿਰ, ਯਹਾਂ ਸੇ ਦੁਬਾਰਾ ਢੂੰਡ ਲੈਤੇ ਹੈਂ, ਓਕੇ ਜੀ, ਉਂਦਰ ਆਪਾਂ ਅੱਗੇ ਵੀ ਵੱਧ ਸਕਦੇ ਹਾਂ, ਅਗਲਾ ਮੈਸੇਜ ਵੀ ਪੜ੍ਹ ਸਕਦੇ ਹਾਂ, ਪਰ ਗਾਣਾ ਵਜਾਏ ਵੀ ਰਹਿ ਦਿੰਦੇ ਹਾਂ, ਓਕੇ ਜੀ, ਸੋ ਫਿਲਹਾਲ ਮੈਨੂੰ ਲੱਗਦਾ ਕਿ ਅਜਨਬੀ ਪੁਰਾਣਾ ਸਾਨੂੰ ਗਾਣਾ ਮਿਲਿਆ ਹੈ, ਆਪਾਂ ਇਹ ਪਲੇਅ ਕਰ ਦਿੰਦੇ ਹਾਂ, ਠੀਕ ਹੈ ਜੀ, ਠੀਕ ਹੈ ਦੋਸਤੋ, ਤੁਹਾਡੇ ਸਾਰਿਆਂ ਦੀ ਫਰਮਾਇਸ਼ 'ਤੇ ਇਹ ਗਾਣਾ ਤੁਸੀਂ ਪਹਿਲਾਂ ਮੇਰੀ ਫਰਮਾਇਸ਼ 'ਤੇ ਹੀ ਤੁਸੀਂ ਇੰਜੋਏ ਕਰ ਲਓ, ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਵੀ ਜਸਟ ਕਿਡਿੰਗ ਲੱਭ ਗਿਆ ਗਾਣਾ ਜੀ, ਤੁਸੀਂ ਇੰਜੋਏ ਕਰੇ ਪ੍ਰੋਗਰਾਮ ਮੋਹਿਤ ਰੂਬਾ ਦੇ ਨਾਲ, ਅਤੇ ਇਹੀ ਮਸਤੀ ਤੁਸੀਂ ਮੇਰੇ ਨਾਲ ਇੰਜੋਏ ਕਰਦੇ ਹੋ ਤਾਂ ਹੀ ਤੁਹਾਨੂੰ ਸ਼ਾਇਦ ਚੰਗਾ ਲੱਗਦਾ, ਹੈ ਨਾ, ਓਕੇ ਜੀ, ਫਟਾਫਟ ਮੈਸੇਜ ਭੇਜੋ ਐਂਡ 9855101027 FM ਰੇਨਬੋ ਸੇਵ ਕਰ ਲਓ, ਨਾਲ ਬਣਾ ਲਓ ਦਿਲ।

नमस्कार, सत श्री अकाल, आदाब एंड वंस अगेन लेट वाली गुड इवनिंग दोस्तों। रात दे पूरे 9:03 हो चुके ने, FM रेनबो ते प्रोग्राम शुरू हो चुका है। तुहाडा मेरा सबना दा फेवरेट प्रोग्राम दिल चाहता है। तो लगभग पिछले 4 दिनों दे विच तीसरी बार नहीं, 4 नहीं, 5 दिनों दे विच तीसरी बार तुहाडे नाल मैं शामिल होया वा। सो आओ अज फिर आपां इस प्रोग्राम नूं रल के इंजॉय करिए। ਜਿਹੜੇ ਲੋਕਾਂ ਨੇ ਤਾਂ ਹੁਣੇ ਹੁਣੇ ਰੇਡੀਓ ਸੈੱਟ ਟਿਊਨਿੰਗ ਕੀਤਾ ਐਂਡ ਪਹਿਲੀ ਵਾਰ ਸ਼ਾਇਦ ਰੇਡੀਓ ਟਿਊਨਿੰਗ ਕੀਤਾ, ਉਹਨਾਂ ਨੂੰ ਦੱਸਦੇ ਹਾਂ ਕਿ ਵੀ ਪ੍ਰੋਗਰਾਮ ਜਿਹੜਾ ਬੜਾ ਖੂਬਸੂਰਤ ਇਸ ਦਾ ਨਾਮ ਵਿੱਚ ਦਿਲ ਚਾਹਤਾ ਹੈ। ਇਹਦੇ ਵਿੱਚ ਖੂਬਸੂਰਤ ਲੋਕ ਕੀ ਕਰਦੇ ਨੇ, ਸਾਡਾ ਵਟਸਐਪ ਨੰਬਰ ਸੇਵ ਕਰਕੇ ਰੱਖਿਆ ਹੋਇਆ ਉਹਨਾਂ ਨੇ। ਅਗਰ ਤੁਸੀਂ ਵੀ ਖੂਬਸੂਰਤ ਹੋ, ਤੁਸੀਂ ਵੀ ਸੁਣ ਰਹੇ ਹੋ, ਯਕੀਨਨ ਤੁਸੀਂ ਖੂਬਸੂਰਤ ਹੀ ਹੋ ਜੇਕਰ FM ਰੇਨਬੋ ਸੁਣ ਰਹੇ ਹੋ, ਤਾਂ ਸਾਡਾ ਜਿਹੜਾ ਵਟਸਐਪ ਨੰਬਰ ਹੈ 9855101027 9855101027

ਜੀ ਬੜਾ ਫਨੀ ਖੂਬਸੂਰਤ ਗਾਣਾ ਤੁਸੀਂ ਇੰਜੋਏ ਕੀਤਾ ਫਰੋਮ ਦੀ ਮੂਵੀ ਰਾਣੋ। ਆਓ ਅੱਗੇ ਵੱਧਦੇ ਹਾਂ, ਹੁਣ ਅੱਗੇ ਵੱਧਦੇ ਹਾਂ। ਅਗਲਾ ਮੈਸੇਜ ਆਇਆ ਜੀ ਗਾਓਂ ਫਰਾਂਸਿਸ ਜ਼ਿਲ੍ਹਾ ਹਿਸਾਰ ਸੇ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਔਰ ਸੁਣਨਾ ਚਾਹਤੇ ਹੈ ਕੋਈ ਵੀ ਗੀਤ। ਗਾਓਂ ਖਾਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਸੇ, ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਔਰ ਕੋਈ ਵੀ ਗੀਤ ਸੁਣਨਾ ਚਾਹਤੇ ਹੈ। ਗਾਣੇ ਕੇ ਬੋਲ ਚਲ ਇੱਕ ਵਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋਂ। ਆਵਾਜ਼ ਮਹਿੰਦਰ ਕਪੂਰ, ਮਿਰਜ਼ਾਪੁਰ, ਕੁਰੂਕਸ਼ੇਤਰ ਸੇ ਯਸ਼ਪਾਲ, ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ ਪਰਵ, ਪਰਵੀਨ, ਚਿਰਾਗ, ਰਜਤ, ਰਾਜੇਸ਼, ਮੋਹਿਤ ਰੁਬਜੀ, ਨਮਸਕਾਰ, ਗਾਣਾ ਅਵਸ਼ਯ ਪ੍ਰਸਤੁਤ ਕਰੇ। ਚਲੋ ਲਿਖਾ ਹੈ ਏਕ ਬਾਰ ਫਿਰ ਸੇ ਅਜਨਬੀ, ਬਟ ਢੂੰਢਣੇ ਕੀ ਕੋਸ਼ਿਸ਼ ਕਰਤੇ ਹੈ, ਅਗਰ ਆਪ ਨਾ ਮੇਰੇ ਕੋ ਫਿਲਮ ਕਾ ਨਾਮ ਭੇਜਦੇ। ਏਕ ਬਾਰ ਫਿਰ ਸੇ ਅਜਨਬੀ, ਚਲੋ ਇੱਕ ਬਾਰ ਫਿਰ ਸੇ ਅਜਨਬੀ। ਦੇਖੀਏ ਐਸਾ ਹੈ ਕਿ ਅਗਰ ਆਪ ਹਮੇ ਲਿਖ ਕੇ ਭੇਜ ਦਿੱਤੇ ਹੈ ਫਿਲਮ ਕਾ ਨਾਮ, ਤੋ ਸ਼ਾਇਦ ਥੋੜ੍ਹੀ ਸੀ ਆਸਾਨੀ ਹੋ ਜਾਏਗੀ ਮੇਰੇ ਲੀਏ, ਕਿਉਂਕਿ ਐਸੇ ਤੋਂ ਮੇਰੇ ਕੋ ਨਹੀਂ ਮਿਲ ਰਿਹਾ। ਠੀਕ ਹੈ ਜੀ, ਆਪਸੇ ਗੁਜ਼ਾਰਿਸ਼ ਹੈ, ਆਪ ਕਿਰਪਿਆ ਦੁਬਾਰਾ ਮੈਸੇਜ ਭੇਜੇ ਹਮੇ। ਪ੍ਰੋਗਰਾਮ ਦਿਲ ਜਾਤਾ ਹੈ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ। ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬੜਾ ਚੰਗਾ ਲੱਗ ਰਿਹਾ ਜਾ ਰਿਹਾ, ਧੰਨਵਾਦ ਜੀ, ਧੰਨਵਾਦ। ਅਗਲੇ ਮੈਸੇਜ ਗੋਬਿੰਦਪੁਰਾ ਸਿੱਖ ਰਾਜਸਥਾਨ ਸੇ, ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ, ਫਿਲਮ ਰੋਟੀ ਦਾ ਕੋਈ ਵੀ ਗੀਤ ਸੁਣਾ ਦੇਜੀਏ। ਗੀਤ ਲਿਖਿਆ ਜੀ ਵਿਪਨ ਆਨੰਦ, ਪ੍ਰਵੀਨ ਆਨੰਦ, ਰਾਹੁਲ, ਮੇਘਾਨੰਦ, ਨੇੜੇ ਘਾਮੰਡੀ ਚੌਂਕ ਜਲੰਧਰ, ਗੀਤ ਕੋਈ ਵੀ। ਓਕੇ ਜੀ, ਅਗਲੇ ਮੈਸੇਜ ਗਾਓਂ ਗਵੰਡੀਆਂ ਸੂਰਤਗੜ੍ਹ ਸੇ, ਜਗਦੀਸ਼ ਠੁਕੀਆ, ਪਰਮੀਲਾ ਠੁਕੀਆ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ, ਸ਼ਿਵਮ ਠੁਕੀਆ, ਨਮਸਕਾਰ ਜੀ, ਫਿਲਮ ਲੈਲਾ ਮਜਨੂ ਕਾ ਕੋਈ ਵੀ ਗੀਤ ਸੁਣਾ ਦੀਜੀਏ। ਲੈਲਾ ਮਜਨੂ ਕੀ ਸਾਨੂੰ ਦੂਸਰੀ ਰਿਕੁਐਸਟ ਆ ਚੁੱਕੀ ਹੈ, ਅਤੇ ਲੈਲਾ ਮਜਨੂ ਦਾ ਗਾਣਾ ਫਿਰ ਅਸੀਂ ਲਗਾ ਹੀ ਦਿੰਦੇ ਹਾਂ। ਠੀਕ ਹੈ ਜੀ, ਲੈਲਾ ਮਜਨੂ ਦਾ ਗਾਣਾ। ਓਕੇ, ਸੋ ਲਿਖ ਕਰ ਤੇਰਾ ਨਾਮ ਕੌਣ ਸਾ ਲਗਾਇਆ ਜਾਏ। ਠੀਕ ਹੈ ਜੀ, ਇਹ ਐਸਾ ਲੱਗ ਰਿਹਾ ਹੈ, ਹਮ ਇਹ ਲਗਾਉਣੇ ਲਗੇ ਹੈ ਹਮ।

ਜੀ, ਖੂਬਸੂਰਤ ਗੀਤ ਤੁਸੀਂ ਇੰਜੋਏ ਕੀਤਾ ਫਰੋਮ ਦੀ ਮੂਵੀ ਲੈਲਾ ਮਜਨੂੰ। ਹੁਣ ਅਸੀਂ ਅੱਗੇ ਵਧਦੇ ਹਾਂ, ਐਂਡ ਜਿਹਨਾਂ ਨੇ ਸਾਨੂੰ ਫਰਮਾਇਸ਼ ਭੇਜੀ ਸੀ ਕਿ ਚਲੋ ਇੱਕ ਵਾਰ ਫਿਰ ਸੇ ਅਜਨਬੀ ਹੋ ਜਾਏ, ਉਹ ਫਿਲਮ ਮੈਨੂੰ ਲੱਭ ਗਈ ਹੈ, ਫਿਲਮ ਦਾ ਨਾਮ ਸੀ ਗੁੰਮਰਾਹਾ, ਅਤੇ ਮੈਂ ਉਹ ਜ਼ਰੂਰ ਪਲੇਅ ਕਰਾਂਗਾ ਹੁਣ ਦੋ ਤਿੰਨ ਮੈਸੇਜ ਨੂੰ ਪੜ੍ਹ ਕੇ। ਅਗਰ ਮੈਸੇਜ ਤੱਕ ਪਹੁੰਚਿਆ ਹੈ ਜੀ, ਦਿਲ ਚਾਹਤਾ ਹੈ ਕਾਰਜਕ੍ਰਮ ਪੇਸ਼ ਕਰਤਾ ਕੋ ਸਾਧਾ ਨਮਸਕਾਰ, ਕਾਰਜਕ੍ਰਮ ਕੀ ਖੂਬਸੂਰਤ ਪੇਸ਼ਕਸ਼ ਕਾ ਹਮ ਲਾਈਵ ਆਨੰਦ ਲੇ ਰਹੇ ਹੈ, ਬਹੁਤ ਸਾਰੀ ਸ਼ੁਭਕਾਮਨਾਏ ਪ੍ਰੋਗਰਾਮ ਕੀ ਸੁੰਦਰ ਪ੍ਰਸਤੁਤੀ ਕੇ ਲੀਏ। ਖਤ ਲਿਖ ਦੀਏ ਸਾਵਰੀਏ ਕੇ ਨਾਮ ਬਾਬੂ, ਓਕੇ, ਸਾਧੂ ਸ਼ਹਿਰ ਸੇ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ, ਮਿੰਟੂ ਚੰਦੇਲ ਜੀ ਮੈਸੇਜ ਭੇਜ ਰਹੇ ਨੇ। ਮੋਹਿਤ ਸਾਹਿਬ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਮੇਰਾ ਗਾਣਾ ਨਹੀਂ ਪਲੇਅ ਕੀਤਾ, ਸੌਂਗ ਹੁਆ ਸੌਂਗ ਸ਼ਾਮ ਉਨਕਾ ਖਿਆ, ਮੇਰਾ ਨਾਮ ਕੋਈ ਨਹੀਂ ਹੈ ਜੀ। ਓਕੇ ਜੀ, ਮੈਂ ਤਾਂ ਮੈਸੇਜ ਡੀ ਕੋਡ ਕਰਨ ਨੂੰ ਟਾਈਮ ਲੱਗ ਜਾਂਦਾ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਪੰਜਾਬੀਆਂ ਨੂੰ ਹਿੰਦੀ ਕੋ ਸੁਣਾ ਦਿਓ ਜੀ ਗੀਤ, ਤੂੰ ਮੇਰੇ ਚਾਂਦ ਮੈਂ ਤੇਰੀ ਚਾਂਦਰੀ ਫਿਲਮ ਦਿਲ ਲੱਗੀ, ਕਾਲਾ ਕੰਬੋਜ਼ ਰਜਨੀ ਬਾਲਾ ਕੰਬੋਜ਼ ਸੀਰਤ ਜਪਜੀ ਅਤੇ ਗੁਰਫਤਿਹ ਸਿੰਘ ਕੰਬੋਜ਼ ਪਿੰਡ ਮੋਣਕੇ ਹਿਠਾੜ ਰਿਠਾੜ ਜ਼ਿਲ੍ਹਾ ਫਿਰੋਜ਼ਪੁਰ। ਠੀਕ ਹੈ ਜੀ, ਫਿਲਹਾਲ ਸਾਨੂੰ ਜਿਹੜਾ ਨੇ ਫਰਮਾਇਸ਼ ਭੇਜੀ ਸੀ ਗੁੰਮਰਾਹ ਫਿਲਮ ਦੀ ਗਾਣੇ ਦੀ, ਅਸੀਂ ਵੱਲੋਂ ਪਲੇਅ ਕਰਨ ਜਾ ਰਹੇ ਹਾਂ ਜੀ। ਅਰੇ ਪੁਰਾਣਾ ਹੀ ਚੱਲ ਪੜਾ।

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਦਿਲ ਚਾਹਤਾ ਹੈ ਦੇ ਵਿੱਚ ਹੁਣ ਅੱਗੇ ਵੱਧਦੇ ਹਾਂ ਅਤੇ ਅੱਗੇ ਅਸੀਂ ਮੈਸੇਜ ਪੜ੍ਹ ਲਿਆ ਦੁਬਾਰਾ ਪੜ੍ਹ ਲੈਣੇ ਆ ਫਿਲਮ ਤ੍ਰਿਸ਼ੂਲ ਗੋਪਾਲਗੜ ਰਾਜਸਥਾਨ ਸੇ ਧਰਮਿੰਦਰ ਛੀਂਪਾ ਕਪਿਲ ਛੀਂਪਾ ਇਸ਼ਾਨ ਛੀਂਪਾ ਪੂਜਾ ਪਰਿਹਾਰ ਅਗਲਾ ਮੈਸੇਜ ਚੱਕ 5 MD ਪਤਰੋੜਾ ਸੇ ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ ਅੰਕੁਰ ਜਨਾਗਲ ਇੰਦੂ ਡਾਕਟਰ ਸੁਨੀਲ ਜਨਾਗਲ ਹਮਾਰੀ ਪਸੰਦ ਫਿਲਮ ਸੁਧਾਕਰ ਆਵਾਜ਼ ਲਤਾ ਮੰਗੇਸ਼ਕਰ ਗੀਤ ਤੁਮਸੇ ਬਿਛੜਕਰ ਚੈਨ ਕਹਾਂ ਹਮ ਪਾਏਂਗੇ ਦਿਲ ਚਾਹਤਾ ਹੈ ਵਨ ਡੇ ਟ੍ਰੈਫਿਕ ਰੋਡ ਨਜ਼ਦੀਕ ਬੱਸ ਸਟੈਂਡ ਮਾਨਸਾ ਜਗਦੀਸ਼ ਰਾਏ ਗਰਗ ਔਰ ਅੰਜਨੀ ਰਾਣੀ ਗਰਗ ਵਿਕਾਸ ਗੋਇਲ ਨਿਤੂ ਗੋਇਲ ਫਿਲਮ ਲੋਫਰ ਗੀਤ ਕੇ ਬੋਲ ਮੌਸਮ ਬੜਾ ਬੇਈਮਾਨ ਹੈ ਠੀਕ ਹੈ ਜੀ ਓਕੇ ਆਗੇ ਬੜ੍ਹਤੇ ਹੈ ਫਿਲਮ ਅਨਾੜੀ ਗਾਣੇ ਕੇ ਬੋਲੀਏ ਗੀਤਕਾਰ ਯੇ ਭੇਜਣੇ ਵਾਲੇ ਹੈ ਜ਼ਾਕਿਰ ਮੁਲਾਨੀ ਸੁਮੱਈਆ ਸੁਭਾਰ ਸਮੀਰ ਸਲਮਾ ਮੁਮਤਾਜ਼ ਇਰਸ਼ਾਦ ਨਸੀਨ ਚਾਚਾ ਔਰ ਪੂਰਾ ਮੁਲਾਨੀ ਪਰਿਵਾਰ ਅਗਲਾ ਮੈਸੇਜ ਆਇਆ ਜੀ ਰਾਮ ਰਾਮ ਜੀ ਇਹ ਮੈਸੇਜ ਹਮ ਆਪਕਾ ਪੜ੍ਹ ਚੁੱਕੇ ਹੈ ਗਾਣਾ ਨਹੀਂ ਚਲਾਉਣਾ ਹੋਗਾ ਐਨੀ ਸੌਂਗ ਪਹਾੜਗੰਜ ਮੁਲਤਾਨੀ ਠੰਡਾ ਸੇ ਅਨਿਲ ਮੋਹਨ ਊਸ਼ਾ ਮੋਹਨ ਟੀਲੂ ਨਾਇਕ ਕੇਥਲ ਹਰਿਆਣਾ ਸੇ ਮਧੂ ਨਾਇਕ ਹਾਏ ਸਰ ਨਮਸਕਾਰ ਮਾਈ ਨੇਮ ਇਜ਼ ਅਨਵਰ ਮਹਿਕ ਕੈਫ ਕੈਫ ਵਿਲੇਜ ਭੋਗੀਵਾਲ ਮੂਵੀ ਬੇਤਾਬ ਡਰ ਕੁਛ ਐਸਾ ਲੱਗਦਾ ਹੈ ਓਕੇ ਜੀ ਅਗਲਾ ਮੈਸੇਜ ਜਨਕਪੁਰੀ ਸਹਾਰਨਪੁਰ ਸੇ ਜੋਨ ਡਿਕੈਸਟੋ ਰੋਜ਼ ਡਿਕੈਸਟੋ ਪਰ ਡਿਕੈਸਟੋ ਵਿਲੇਜ ਡਿਕੈਸਟੋ ਤੁਮਕੋ ਮੇਰਾ ਦਿਲ ਨੇ ਪਕਾਰਾ ਰਫੂ ਚੱਕਰ ਸੁਰਿੰਦਰ ਸਿੰਘ ਕੰਚਨ ਬਈ ਐਸਾ ਹੈ ਕਿ ਦੋ ਤਿੰਨ ਲੋਕੋ ਨੇ ਨਾ ਇੱਕ ਹੀ ਫਰਮਾਇਸ਼ ਕਰਦੀ ਹੈ ਕਿ ਅੱਜ ਮੌਸਮ ਬੜਾ ਬੇਈਮਾਨ ਹੈ ਤਾਂ ਬਈ ਅਗਰ ਕਹੀਂ ਵੀ ਬਾਰਿਸ਼ ਹੋ ਰਹੀ ਹੈ ਔਰ ਅਗਰ ਉਹ ਗਾਣਾ ਸੁਣਨਾ ਚਾਹਤੇ ਹੈ ਤੋ ਮੈਂ ਕਿਉਂ ਰੋਕੂੰ

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਬਹੁਤ ਸਾਰੇ ਮੈਸੇਜ ਨੂੰ ਮੈਂ ਰੀਡ ਕਰ ਚੁੱਕਿਆ ਅਤੇ ਹੁਣ ਮੈਂ ਅਗਲੇ ਮੈਸੇਜ ਨੂੰ ਰੀਡ ਕਰਨ ਜਾ ਰਿਹਾ ਥੋੜ੍ਹੇ ਰਹਿ ਗਏ ਨੇ ਲਿਖਿਆ ਮੋਹੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹਰ ਦਿਨ ਦਿਵਾਲੀ ਹੋਵੇ ਤੇਰੀ ਖੁਸ਼ੀ ਬੁੱਲਾਂ ਤੋਂ ਨਾ ਦੂਰ ਹੋਵੇ ਜੀਵੇ ਦੀਵਾ ਕਰਦਾ ਚਾਨਣ ਸਭ ਪਾਸੇ ਤੇਰੇ ਹੋਣ 'ਤੇ ਐਸਾ ਨੂਰ ਹੋਵੇ ਤੇਰੀ ਜ਼ਿੰਦਗੀ ਮੈਂ ਹੋਵਾਂ ਤੂੰ ਮੇਰਾ ਗਰੂਰ ਹੋਵੇ ਜੋ ਵੀ ਦੁਆ ਕਰ ਸੱਚੇ ਰੱਬ ਅੱਗੇ ਤੇਰੀ ਖੁਸ਼ੀਆਂ ਦੀ ਉਹ ਹਰ ਇੱਕ ਦੁਆ ਕਬੂਲ ਹੋਵੇ ਕਿਆ ਬਾਤ ਹੈ ਹਠੂਰ ਸਾਹਿਬ ਅਮਨਦੀਪ ਸਿੰਘ ਹਠੂਰ ਹੈਪੀ ਬਰਥਡੇ ਟੂ ਮਾਈ ਬੈਟਰ ਹਾਫ ਅਰੇ ਕਿਆ ਬਾਤ ਹੈ ਭਾਬੀ ਜੀ ਦਾ ਬਰਥਡੇ ਸਿਮਰਜੀਤ ਕੌਰ ਬਹੁਤ ਬਹੁਤ ਮੁਬਾਰਕਾਂ ਜਨਮ ਦਿਵਸ ਦੀਆਂ ਅਤੇ ਜੁਗ ਜੁਗ ਜੀਓ ਖੁਸ਼ ਰਹੋ ਲਿਖਿਆ ਸੌਂਗ ਤਾਰੇ ਕਿਤਨੇ ਨੀਲ ਗਗਨ ਮੇਂ ਤਾਰੇ ਮੂਵੀ ਆਪ ਆਏ ਬਹਾਰ ਆਏ ਵੀ ਇਹਨਾਂ ਦੀ ਫਰਮਾਇਸ਼ ਤਾਂ ਪੂਰੀ ਕਰਨੀ ਪੈਣੀ ਹੈ ਹੁਣ ਅੱਗੋਂ ਬਰਥਡੇ ਵਾਲੀ ਗੱਲ ਆ ਗਈ ਨਾ ਆਪ ਆਏ ਅਤੇ ਇਹ ਗਾਣਾ ਹੁਣ ਲੱਭਣਾ ਚਾਹੀਦਾ ਜੀ ਆਪ ਆਏ ਓਕੇ ਜੀ ਗਾਣਾ ਕਿਹੜਾ ਸੀਗਾ ਸੌਂਗ ਤਾਰੇ ਕਿਤਨੇ ਨੀਲ ਗਗਨ ਮੇਂ ਠੀਕ ਹੈ ਜੀ ਓਕੇ ਜੀ ਅਗਲੀ ਮੈਸੇਜ ਪੜ੍ਹਦੀ ਹਾਂ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ ਧੰਨਵਾਦ ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਅੱਗੇ ਜਿੰਦ ਹਰਿਆਣਾ ਜਸਵੀਰ ਸਿੰਘ ਅਰੋੜਾ ਜਸਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਮੈਸੇਜ ਭੇਜਣ ਦੇ ਲਈ ਅਗਲਾ ਮੈਸੇਜ ਹੈ ਸਾਡੇ ਕੋਲ ਲੱਖੂਵਾਲੀ ਹੈੱਡ ਰਾਜਸਥਾਨ ਮਾਸਟਰ ਬਵਰ ਲਾਲ ਲਾਲ ਕ੍ਰਿਸ਼ਨ ਸੌਰਵ ਵਿਸ਼ਾਲ ਨਵਿਆਂ ਲਕਸ਼ੀਤਾ ਮਮਤਾ ਠੀਕ ਹੈ ਜੀ ਅਗਲਾ ਮੈਸੇਜ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ ਐਸੀਐਸ ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਵੱਲੋਂ ਸਾਰੇ ਕਾਸ਼ਮੀਰ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਕਿਸੇ ਵੀ ਗੀਤ 'ਚ ਸ਼ਾਮਿਲ ਕਰੋ ਠੀਕ ਹੈ ਜੀ ਕਸਬਾ ਬਰਾੜ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈ ਪ੍ਰਕਾਸ਼ ਰਾਹੁਲ ਪ੍ਰਿੰਕਾ ਮੰਨਤ ਗੁਰਕੀਰਤ ਗੁਰਸ਼ਬਦ ਸਿੰਘ ਠੀਕ ਹੈ ਜੀ

तीन चार मैसेज रह गए नहीं, अभी पढ़ लेने हैं। मोहित सर जी मेरा सॉन्ग प्ले नहीं किया, मैं वेट कर रही हूँ। भई ऐसे तो मैंने 70 लोगों के मैसेज पढ़े हैं, हम रेंडमली ही प्ले करते हैं। हे जी नमस्ते, प्लीज़ कॉल उठा लो एक बार। अजी आपा कॉल कितने चकते हैं। मैं शिवम सैनी फ्रॉम पंजाब, सात समुंदर पार, मैं तेरे पीछे पीछे आ गई, प्लीज़ गाना चला दो, मेरा नाम एक बार प्लीज़ ले दो, मैं बहुत देर से सुन रहा हूँ। शिवम सैनी, जी हाँ शिवम सैनी, पंजाब तो शिवम सैनी ने मैसेज किया। शिवम जी सॉरी लेट हो गया मैसेज पढ़ने लगे, सॉरी सर जी। मैं इसलिए तीन चार गाने की फरमाइश करता हूँ कि कोई ना कोई तो आपको मिल ही जाएगा। अरे कोई बात नहीं, ठीक है जी। लो जी सारे दिन मैसेज पढ़ ले अपना, ठीक है। हूँ तहु के दिन आया एक छोटा जहा सरप्राइज, सरप्राइज है मैं एक पढ़ लगा कि शायरी, क्योंकि हटूर साहब ने भेजी है तो मेरी भी शायरी बदोबदी निकल आती है। ਹੁਣ ਤੁਸੀਂ ਕਰਨਾ ਕੀ ਹੈ, ਧਿਆਨ ਨਾਲ ਸੁਣਨਾ, ਅਤੇ ਧਿਆਨ ਨਾਲ ਸੁਣਨ ਤੋਂ ਬਾਅਦ ਤੁਸੀਂ ਕੀ ਕਰਨਾ, ਮੈਨੂੰ ਜਵਾਬ ਦਿਓ। ਅਗਰ ਤੁਸੀਂ ਮੈਸੇਜ ਦੇ ਵਿੱਚ ਮੈਸੇਜ ਦੱਸ ਦਿਓ ਕਿਵੇਂ ਦੀ ਲੱਗੀ, ਕਿਵੇਂ ਦੀ ਨਹੀਂ ਲੱਗੀ, ਠੀਕ ਹੈ। ਇੱਕ ਹਲਕਾ ਜਿਹਾ ਬੈਕਗ੍ਰਾਉਂਡ ਮਿਊਜ਼ਿਕ ਲਗਾ ਕੇ ਸੁਣਾ ਕੇ ਅਤੇ ਫਿਰ ਜਾਈਏ ਅੱਗੇ। ਓਕੇ ਬਸ ਇੱਕ ਡੇਢ ਮਿੰਟ ਦੀ, ਉਸ ਤੋਂ ਬਾਅਦ ਭਾਅ ਜੀ ਹੁਣਾਂ ਦੀ ਫਰਮਾਇਸ਼, ਅਤੇ ਫਿਰ ਆਪਾਂ ਅਗਲੇ ਪ੍ਰੋਗਰਾਮ 'ਚ। ਕਿ ਇੱਕ ਦਿਨ ਸੀ ਮੈਂ ਖੇਡ ਕੇ ਆਇਆ, ਇੱਕ ਦਿਨ ਸੀ ਮੈਂ ਖੇਡ ਕੇ ਆਇਆ, ਅੱਬਾ ਮੈਨੂੰ ਕੋਲ ਬਿਠਾਇਆ, ਕਹਿੰਦਾ ਪੁੱਤਰਾ ਗੱਲ ਸੁਣ ਮੇਰੀ, ਲੰਮੀ ਹੋਵੇ ਜ਼ਿੰਦਗੀ ਤੇਰੀ। ਮੈਂ ਜਦ ਛੋਟਾ ਬਾਲ ਹੁੰਦਾ ਸੀ, ਮੇਰਾ ਰੰਗ ਵੀ ਲਾਲ ਹੁੰਦਾ ਸੀ, ਕੱਚਾ ਜਿਹਾ ਇੱਕ ਘਰ ਹੁੰਦਾ ਸੀ, ਜਿਹਦਾ ਬੂਆ ਬਾਹਰ ਹੁੰਦਾ ਸੀ, ਧੁੱਪ ਗਰਮੀ ਦਾ ਤਾਰ ਹੁੰਦਾ ਸੀ, ਜੇਠ ਹੁੰਦਾ ਸੀ, ਹਾੜ੍ਹ ਹੁੰਦਾ ਸੀ, ਪਰ ਗਰਮੀ ਦਾ ਤੋੜ ਵੀ ਹੈ ਸੀ, ਨਿੰਮ ਪਿੱਪਲ ਦਾ ਜੋੜ ਵੀ ਹੈ ਸੀ, ਛਾਂ ਸੰਗ ਵੀ ਸੀ ਮਾਪਿਆਂ ਵਰਗੀ, ਮਾਮਿਆਂ ਫੁੱਫਿਆਂ ਚਾਚਿਆਂ ਵਰਗੀ, ਯਾਰ ਹੁੰਦੇ ਸੀ ਸਾਹਵਾਂ ਵਰਗੇ, ਵੀਰ ਸੀ ਸਾਰੇ ਬਾਹਾਂ ਵਰਗੇ, ਬਾਲ ਪੁਣੇ ਦੀ ਮੌਜ ਹੁੰਦੀ ਸੀ, ਸਕਿਆਂ ਦੀ ਇੱਕ ਫੌਜ ਹੁੰਦੀ ਸੀ, ਭਾਵੇਂ ਘਰ ਕੱਚੇ ਸਨ, ਉਂਝ ਪਰ ਰਿਸ਼ਤੇ ਸੱਚੇ ਸਨ, ਜਦ ਤੋਂ ਪੁੱਤਰਾਂ ਵੱਡੇ ਹੋਏ, ਇੱਕ ਇੱਕ ਕਰਕੇ ਰਿਸ਼ਤੇ ਮੋਏ, ਸਾਰੇ ਸੱਚ ਸੀ ਰਿਸ਼ਤਿਆਂ ਅੰਦਰ, ਜਿਸ ਤਰ੍ਹਾਂ ਪਾਕ ਫਰਿਸ਼ਤਿਆਂ ਅੰਦਰ, ਨਾ ਕੋਈ ਰਹਿ ਗਿਆ ਪੁੱਛਣ ਵਾਲਾ, ਨਾ ਕੋਈ ਹਰਕਣ ਡੱਕਣ ਵਾਲਾ, ਮਾਂ ਪਿਓ ਮੋਇਆ ਇਕੱਲੇ ਹੋਏ, ਇਕੱਲੇ ਕੀ ਸਾਂ ਝੱਲੇ ਹੋਏ, ਮੇਰਾ ਸੁਣ ਕੇ ਲਹੂ ਸੁੱਕਿਆ ਸੀ, ਵੱਡੇ ਹੋਣ ਦਾ ਚਾਹ ਮੁੱਕਿਆ ਸੀ, ਅੱਲਾ ਤੂੰ ਏ ਸਭ ਦਾ ਮਾਲਕ, ਮੇਰੀ ਬੇਨਤੀ ਸੁਣ ਲੈ ਖਾਲਕ, ਵੱਡੇ ਹੋਣ 'ਚ ਵੱਡਾ ਰੋਲਾ, ਮੈਨੂੰ ਬੱਚਾ ਰਹਿਣ ਦੇ ਮੋਲਾ, ਮੈਨੂੰ ਬੱਚਾ ਰਹਿਣ ਦੇ ਮੋਲਾ। ਜਿਹਨਾਂ ਨੇ ਵੀ ਇਹ ਸੁਣੀ ਹੈ, ਅਗਰ ਮੈਨੂੰ ਸੁਣ ਰਹੇ ਨੇ ਅਤੇ ਅਗਰ ਚੰਗੀ ਲੱਗੀ ਹੋਏ ਤਾਂ ਦੱਸਿਓ ਕਿਵੇਂ ਦੀ ਲੱਗੀ ਸ਼ਾਇਰੀ ਉਹਨਾਂ ਨੂੰ। ਇੱਕ ਲਾਸਟ ਮੈਸੇਜ ਵੀ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰੀਆ, ਸ਼੍ਰੀ ਵਰਮਾ, ਅੰਮ੍ਰਿਤ ਵਰਮਾ, ਹੈਪੀ ਵਰਮਾ, ਵਿਸ਼ਨੂੰ ਵਰਮਾ, ਔਲ ਵਰਮਾ ਫੈਮਿਲੀ, ਵਿਲੇਜ ਬੁਰਜਾ ਨੀਅਰ ਮੰਡੀ ਅਰਨੀਵਾਲਾ।

ਸ਼ਿਕਾਰ ਆਦਾਬ ਦੋਸਤੋ, ਰਾਤ ਦੇ 10 ਵੱਜ ਕੇ ਪੂਰੇ 30 ਮਿੰਟ ਹੋ ਚੁੱਕੇ ਨੇ ਐਂਡ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ 102.67 ਮੈਗਾ ਹਰਟਜ਼ 'ਤੇ।

ਜੀ ਦੋਸਤੋ, ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇੰਜੋਏ ਕਰਦੇ ਕਰਦੇ ਸਮਾਂ ਚ ਰਾਤ ਦੇ 10:56 ਤੇ ਆਓ ਹੁਣ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦਾ ਅਤੇ ਅੱਜ ਦੀ ਸਭਾ ਦਾ ਆਖਰੀ ਗੀਤ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ।

ਉਹ 67 ਮੈਗਾਹਰਟਜ਼ ਸੀ, ਤੁਸੀਂ ਹੁਣੇ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਐਫਐਮ ਬੈਂਡ 102 67 ਮੈਗਾਹਰਟਜ਼ ਸੀ, ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਸਵੇਰੇ ਫਿਰ ਮਿਲਾਂਗੇ 5:55 'ਤੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ਬਾ ਖੈਰ, ਜੈ ਹਿੰਦ।